0: प्लैटिनम का पता है 202 17th Avenue साउथ ईस्ट कैलगरी नियर स्टैंपेड ग्राउंड। प्रोग्राम का यह हिस्सा त्वाडे तक YYC होम केयर सर्विसेज के सहयोग नाल पहुंचाया जा रहा है। ए किसी भी उम्र तो लैके बुजुर्गों तक दी घर विच रह के संभाल करते ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करते ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
1: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144-3670-63 Avenue नॉर्थ ईस्ट कैलगरी।
2: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: उस काल्पनिक समर्था दे विच इसने सोचना शुरू किया। इसने वजड़ा दे विच एक हौली हौली इशारिया नाल साइन लैंग्वेज आंदे आंदे 10-12 हज़ार साल पहलां तक, जदों कि इहदे कोल एग्रेरियन रेवोल्यूशन जिसनों आपां कहिंदे आ जिहड़ा बीजन दा जड़ा किसानी दा दौर शुरू होया, उत्थे तक भी अजे एदे कोल यानी कोई सभ्यता नहीं सी। हौली हौली जदों इह टिक्या, एक थां ते रहना शुरू कीता, इहदे सभ्यता उत्पन्न होई ते केवल कुछ 5,000 साल तो कुछ समा पहला ही मनुख दे कोल एक सोचण दा, कोई कल्पना करन दा, कोई कहानियां बनाउन दा एक दौर आरंभ होया। पाओ जीवन जात शुरू हुई। आपां इतिहास देखदे हां, विश्व दे इतिहास की गल करदे हां, ब्रह्मांड दे इतिहास ते इतिहासकारां की गल सुनदे हां, ब्रह्मांड विज्ञानियां की गल सुनदे हां, खोजां दे आधार ते भिन्न भिन्न सभ्यतावां जिस तरह साडे भारत दे विच ही भारत पाकिस्तान उपमहाद्वीप दे विच इंडस वैली सिविलाइजेशन की गल होंदी है, मिस्र दे विच इजिप्ट सिविलाइजेशन की गल होंदी है, पर जिहड़ा साउथ अफ्रीकन नॉर्थ अमरीकन दे विच माया सभ्यता की गल होंदी है, इसे तरह बेबीलोनियंस, इस सारिया सभ्यतावां दे विच एक जीवन जात जिहड़ी सी एक वखरे तरह की सी, पर अजे तक एक रब दा, एक ईश्वरवाद दा कंसेप्ट जिहड़ा सी ओ जिहड़ा है, यानी कि जिसने सुहिरद जीवन जाच दी आपां गल कर रहे हां, ओ सामी धर्मां दे नाल स्पैशली इब्राहिम प्रोफेट इब्राहिम तो आरंभ होंदा है। ते इसे तरह ही दुनिया दे विच जिहड़ी फिलासफी आ, उस फिलासफी दा आरंभ जिहड़ा है हो सकदा ਪੁਰਾਣੀਆਂ ਸਭਿਅਤਾ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਫਲਸਫਾ ਹੋਵੇ, ਕਿਉਂਕਿ ਜਦੋਂ ਮਨੁੱਖ ਦੇ ਕੋਲ ਪੇਟ ਭਰ ਕੇ ਰੋਟੀਆਂ ਆ ਗਈਆਂ ਉਸ ਤੋਂ ਬਾਅਦ ਸੋਚਣ ਦਾ ਸਮਾਂ ਸੀ। ਆਈਆਂ ਹੋਣੀਆਂ ਨੇ ਪਰ ਲਿਖਤੀ ਦਸਤਾਵੇਜ਼ ਦੇ ਆਧਾਰ ਤੇ ਗ੍ਰੀਕ ਤੋਂ ਪਹਿਲਾਂ ਜਾਂ ਭਾਰਤੀ ਦਰਸ਼ਨ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੇਦਾਂਤ, ਜਿਸ ਨੂੰ ਵੈਸੇ ਤੇ ਅੱਜ ਕੱਲ ਨਵੇਂ ਜ਼ਮਾਨੇ ਦੀ ਉਪਜ ਸਮਝਿਆ ਜਾ ਰਿਹਾ ਕੋਈ 8ਵੀਂ 9ਵੀਂ ਸਦੀ ਦੀ, ਪਰ ਚਲੋ ਉਸਨੂੰ ਜਿਹੜਾ ਵੀ ਆਪਾਂ ਉਹਦਾ ਕਹਿੰਦੇ ਹਾਂ ਜਿਹੜਾ ਪੁਰਾਤਨ ਜਿਹੜਾ ਉਹਦਾ ਦੇਖਦੇ ਹਾਂ ਉਹ ਵੀ 4000 ਸਾਲ ਤੋਂ ਬਾਅਦ ਦੀ ਹੀ ਜਿਹੜੀ ਸਾਰੀ ਖੋਜ ਹੈ। ਇਹ ਇੱਥੇ ਦਰਸ਼ਨ ਦੀ ਉਤਪਤੀ ਹੋਈ ਤੇ ਆਪਾਂ ਜਿਹੜਾ ਮੇਨ ਦਰਸ਼ਨ ਜਿਹੜਾ ਜੀਓਸੈਂਟ੍ਰਿਕ ਹੀਲੀਓਸੈਂਟ੍ਰਿਕ ਵਰਲਡ ਦੀ ਜਿਹੜੀ ਗੱਲ ਹੈ ਜਿਹੜਾ ਕਿ ਹੈਵਨ ਤੇ ਹੈਲ ਤੇ ਹੈਵਨ ਦੀ ਗੱਲ ਜਿਹੜੀ ਯਾਨੀ ਕਿ ਸਵਰਗ ਨਰਕ ਦਾ ਕਰਮ ਕਾਂਡ ਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵਰਤਾਰਾ ਹੈ ਉਹ ਜਦੋਂ ਆਰੰਭ ਹੁੰਦਾ ਹੈ ਇਹ ਸਾਰਾ ਕੁਝ ਹੌਲੀ ਹੌਲੀ ਇਨਸਾਨੀ ਸੋਚ ਦੇ ਨਾਲ ਹੁੰਦਾ। ਭਾਵ ਬਹੁਤ ਸਾਰੀਆਂ ਜੀਵਨ ਦੀਆਂ ਜੀਵਨ ਜਾਣ ਜੀਣ ਦੇ ਢੰਗ ਜਿਹੜੇ ਆ ਸੰਸਾਰ ਦੇ ਵਿੱਚ ਉਤਪੰਨ ਹੋਏ, ਲੋਕੀ ਉਹਨਾਂ ਤੇ ਚੱਲੇ ਵੀ, ਉਹਨਾਂ ਦੇ ਆਪਸ ਦੇ ਵਿੱਚ ਵੀ ਸੰਘਰਸ਼ ਹੋਏ। ਪਰ ਜਿਹੜੀ ਗੱਲ ਆਪਾਂ ਦੋ ਦਰਸ਼ਨਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਇੱਕ ਪੱਛਮੀ ਜਿਸ ਦੇ ਵਿੱਚ ਆਪਾਂ ਸਾਮਿਕ ਯਾਨੀ ਕਿ ਜਿਹਨਾਂ ਨੂੰ ਇਬਰਾਹਿਮਿਕ ਧਰਮ ਕਹਿੰਦੇ ਆ ਸਾਮੀ ਧਰਮ, ਤੇ ਜਾਂ ਪੂਰਬੀ ਧਰਮਾਂ ਦੀ ਗੱਲ ਕਰਦੇ ਹਾਂ। ਦੋਨਾਂ ਦੇ ਵਿੱਚ ਹੀ ਜਿਹੜੀ ਜੀਵਨ ਦਾ ਜਿਹੜਾ ਮਾਰਗ ਸੀ ਗੁਰੂ ਨਾਨਕ ਪਾਤਸ਼ਾਹ ਦਾ ਮਾਰਗ ਵੱਖਰਾ ਤੇ ਬਿਲਕੁਲ ਅਲਬੇਲਾ ਹੈ, ਕਿਉਂਕਿ ਇਸ ਦੇ ਵਿੱਚ ਜੇ ਹੁਣ ਆਪਾਂ ਜ਼ਿਕਰ ਕਰੀਏ ਗੁਰਬਾਣੀ ਵੀ ਸਾਨੂੰ ਇਸ ਚੀਜ਼ ਬਾਰੇ ਜਿਹੜਾ ਸਨਾਤਨਤਾ ਹੈ ਵੇਦਾਂ ਦੀ ਗੱਲ ਹੈ, ਗੁਰੂ ਅੰਗਦ ਪਾਤਸ਼ਾਹ ਫਰਮਾਉਂਦੇ ਨੇ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਪਰਮ ਪਵੈ ਪਵੈ ਸੰਸਾਰ। ਇਹ ਦੱਸ ਰਿਹਾ ਉਹਨਾਂ ਦੀ ਜਿਹੜੀ ਉਹ ਦੱਸਦੇ ਨੇ ਕਿ ਬਈ ਇਹ ਵੇਦਾਂ ਦੀ ਦੇਣ ਕਿ ਜਾਤ ਪਾਤ ਨੂੰ ਵੀ ਕਰਮ ਕਾਂਡ ਨੂੰ ਵੀ ਸਵਰਗ ਨਰਕ ਦੇ ਇਹਨਾਂ ਇਸ ਫਲਸਫੇ ਨੂੰ ਲੈ ਕੇ ਆਈ। ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਉਹ ਕਹਿੰਦੇ ਆ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੇ ਵਿੱਚ ਰਚੈ ਹੁਕਮੇ ਅੰਦਰ ਵੇਖੈ ਨਾਨਕ ਅੱਗੋਂ ਹੋਮੈ ਟੂਟੇ ਤਾਂ ਕੋ ਲਿਖੀਏ ਲਿਖੇ। ਇਸੇ ਦੇ ਵਿੱਚ ਇਸੇ ਤੋਂ ਬਾਅਦ ਯਾਨੀ ਕਿ ਉਹ ਇਹ ਕਹਿ ਰਿਹਾ ਕਿ ਗੁਰਬਾਣੀ ਜਿਹੜੀ ਗੁਰੂ ਦੀ ਬਾਣੀ ਹੈ ਉਹ ਤਾਂ ਇੱਕ ਵੱਖਰਾ ਹੀ ਇੱਕ ਪਿਆਰ ਦਾ ਇੱਕ ਸੰਦੇਸ਼ ਲੈ ਕੇ ਇੱਕ ਅਕਾਲ ਪੁਰਖ ਦੇ ਪਿਆਰ ਦੇ ਵਿੱਚ ਭੇਜਣ ਦੀ ਗੱਲ ਕਰ ਰਹੀ ਹੈ। ਇਸੇ ਤੋਂ ਅਗਲਾ ਸਲੋਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਉਹ ਕੀ ਕਹਿੰਦੇ ਆ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੇ ਸੋ ਉਗਵੇ ਖਾਂਦਾ ਜਾਣੇ ਜੀਓ ਗਿਆਨ ਸਲਾਹੇ ਵੱਡਾ ਕਰ ਸੱਚੇ ਸੱਚਾ ਨਾਉ ਸੱਚ ਬੀਜੇ ਸੱਚ ਉਗਵੇ ਦਰਗੇ ਪਾਈਏ ਥਾਉ। ਵੇਦ ਵਪਾਰੀ ਵੱਖਰੇਵਾਂ ਕਰਦੇ ਗੁਰੂ ਸਾਹਿਬ ਗਿਆਨ ਰਾਸ ਕਰਮੀ ਪੱਲੇ ਹੋਏ ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਈ। ਆਓ ਜਿਹੜਾ ਵੇਦ ਨੇ ਜਿਹੜੇ ਕਰਮ ਕਾਂਡ ਦੀ ਇੱਕ ਤਰ੍ਹਾਂ ਦਾ ਇੱਕ ਨਵਾਂ ਵਪਾਰ ਜਿਹੜਾ ਉਹ ਲੈ ਕੇ ਆਏ, ਪਰ ਗੁਰਮਤ ਜਿਹੜੀ ਆ ਅਸਲ ਦੇ ਵਿੱਚ ਜਿਹੜਾ ਇਨਸਾਨ ਜਿਸ ਮਨੁੱਖ ਨੇ ਉਸ ਨਾਲ ਪ੍ਰੇਮ ਪਾ ਲਿਆ, ਜਿਸ ਮਨੁੱਖ ਨੇ ਜੀਵਨ ਮਨੁੱਖਤਾ ਦੇ ਭਲੇ ਦੀ ਗੱਲ ਕਰਨੀ ਆ ਉੱਥੇ ਬਰਾਬਰੀ ਦੀ ਗੱਲ ਜਿਹੜੀ ਆ ਉਸ ਨੂੰ ਆਪਾਂ ਕਈ ਵਾਰੀ ਕੁਝ ਹੋਰ ਵਿਚਾਰਾਂ ਤੋਂ ਪਹਿਲਾਂ ਮੈਂ ਜ਼ਰੂਰ ਆਪਣੀ ਬੁੱਕ ਦੇ ਵਿੱਚ ਕੋਟ ਕੀਤੇ ਹੋਏ ਕੁਛ ਦ ਬਿਟਰੇਅਲ ਆਫ ਵਿਰਾਇਲ ਕਮਿਊਨਿਟੀ ਦੇ ਵਿੱਚ ਡਾਕਟਰ ਸ਼ੇਰ ਸਿੰਘ ਸਿੱਖ ਫਿਲੋਸਫੀ ਦੇ ਵਿੱਚ ਸਿੱਖੀ ਸਿੱਖ ਵਿਚਾਰਧਾਰਾ ਦੀ ਵੱਖਰੇਵਾਂ ਕਿਵੇਂ ਕਹਿੰਦੇ ਆ। ਮੇਰੀ ਆਪਣੀ ਉੱਥੇ ਟਿੱਪਣੀ ਸੀ ਦੈਟ ਨਿਊ ਆਰਡਰ ਸ਼ੇਅਰਿੰਗ ਸਮ ਆਫ ਇਟ ਇਸ ਸਰਮੋਨਸ ਵਿਦ ਦ ਬੋਥ ਹਿੰਦੂਇਜ਼ਮ ਐਂਡ ਇਸਲਾਮਿਕ ਪੋਜੈਸਿੰਗ ਇਟਸ ਓਨ ਟਰਾਂਸੈਂਡੈਂਟ ਐਂਡ ਡਾਇਨਮਿਕ ਕਰੈਕਟਰਿਸਟਿਕਸ ਦੈਟ ਇਜ ਦ ਯੂਨਿਟੀ ਆਫ ਗੋਡ ਐਂਡ ਯੂਨੀਵਰਸਲ ਬ੍ਰਦਰਹੁੱਡ ਰਿਜੈਕਸ਼ਨ ਆਫ ਆਈਡਲ ਵਰਸ਼ਿਪ ਐਂਡ ਰੈਪੂਡੇਸ਼ਨ ਆਫ ਕਾਸਟ ਐਂਡ ਰਿਚੁਅਲਿਜ਼ਮ they are the first distinguishing doctrines on which the fabric of entire traditional Brahmanism is reared. So Dr. Sher Singh Dibare, Dr. Sher Singh has remarkably described the distinction of the novel orders. Jada Marg Guru Sahib ne dasya, what is new in Sikhism is not its bits and pieces of which it is made, but the forms on whole in which these pieces are synthesized. Such synthesis in this form never existed before. Never the concept of Maya combined in its both reality and universality of the world. Never before did the karma became the absolute extinguishable by the grace of God. Never before the divinity of God and humanity of man were conceived in every human being. Never before the hell and heaven were abolished from the sphere of religion. Never before the pessimism of the India was replaced by the high optimism in the world of misery and myth. Never before on the soil of India such a complete metamorphosis had taken place, so that jackals were turned into lions and sparrows were emboldened to face the falcons. ਆਪਾਂ ਦੇਖਦੇ ਹਾਂ ਇਸ ਨੂੰ, ਮੈਂ ਕੋਸ਼ਿਸ਼ ਕਰਦਾ ਕਿ ਇੱਕ ਪੰਜਾਬੀ ਦੇ ਵਿੱਚ ਅਨੁਵਾਦ ਕਰ ਸਕਾਂ ਤੁਹਾਡੇ ਨਾਲ। ਜਿਹੜੀ ਮੇਰੀ ਆਪਣੀ ਵਿਚਾਰ ਸੀ ਕਿ ਇਸ ਨਵਾਂ ਜਿਹੜਾ ਮਾਰਗ ਹੈ, ਇਹ ਉਪਦੇਸ਼ ਜਿਹੜਾ ਹੈ, ਬੇਸ਼ੱਕ ਹਿੰਦੂ ਅਤੇ ਇਸਲਾਮ ਧਰਮਾਂ ਦੇ ਨਾਲ ਕੁਛ ਚੀਜ਼ਾਂ ਇਸ ਦੀਆਂ ਮਿਲਦੀਆਂ ਨੇ, ਪਰ ਦੋਵਾਂ ਨਾਲੋਂ ਇੱਕ ਵੱਖਰਾ ਆਪਣੀ ਅਲੌਕਿਕ ਅਤੇ ਗਤੀਸ਼ੀਲ ਵਿਸ਼ੇਸ਼ਤਾਵਾਂ ਕਰਕੇ ਇੱਕ ਵੱਖਰਾ ਜੀਵਨ ਮਾਰਗ ਹੈ, ਜਿਸ ਵਿੱਚ ਪਰਮਾਤਮਾ ਦੀ ਏਕਤਾ ਅਤੇ ਵਿਅਕਤੀਆਂ ਦਾ ਭਾਈਚਾਰਾ, ਬੁੱਤ ਪੂਜਾ ਦਾ ਖੰਡਨ, ਜਾਤ ਪਾਤ ਅਤੇ ਰਸਮਾਂ ਦਾ, ਫਜ਼ੂਲ ਰਸਮਾਂ ਦਾ ਖੰਡਨ, ਇਹ ਸਿੱਖ ਸਿਧਾਂਤ ਨੂੰ ਇੱਕ ਵੱਖਰਾ ਹੀ ਸਰੂਪ ਪ੍ਰਦਾਨ ਕਰਦਾ ਇਸ ਮਾਰਗ। ਅਤੇ ਡਾਕਟਰ ਸ਼ੇਰ ਸਿੰਘ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਡਾਕਟਰ ਸ਼ੇਰ ਸਿੰਘ ਕਹਿੰਦੇ ਆ ਕਿ ਸਿੱਖ ਧਰਮ ਵਿੱਚ ਜੋ ਨਵਾਂ ਹੈ ਉਹ ਇਸ ਦੇ ਜਿਹੜੇ ਦੂਜਿਆਂ ਧਰਮਾਂ ਤੋਂ ਲਏ ਗਏ ਨਾਲ ਮਿਲਦੇ ਜਿਹੜੇ ਸਰੂਪ ਨੇ, ਛੋਟੇ ਛੋਟੇ ਕਨਸੈਪਟ ਨੇ, ਉਹਨਾਂ 'ਤੇ ਗੱਲ ਨਹੀਂ ਆ। ਗੱਲ ਇਹ ਹੈ ਕਿ ਇਸ ਨੂੰ ਕਿਸ ਫਾਰਮ ਦੇ ਵਿੱਚ ਪੇਸ਼ ਕੀਤਾ ਗਿਆ, ਸਗੋਂ ਉਹ ਰੂਪ ਹਨ ਜਿਨ੍ਹਾਂ ਵਿੱਚ ਇਹ ਸਾਰਾ ਕੁਝ ਇਕੱਠਾ ਕੀਤਾ ਗਿਆ। ਇਸ ਸਰੂਪ ਵਿੱਚ ਆਪਣੇ ਆਪ ਵਿੱਚ ਹੀ ਇੱਕ ਵਿਲੱਖਣਤਾ ਹੈ। ਮਾਇਆ ਦੀ ਧਾਰਨਾ ਕਦੇ ਵੀ ਆਪਣੇ ਆਪ ਵਿੱਚ ਸੰਸਾਰ ਦੀ ਅਸਲੀਅਤ ਤੇ ਅਸਤਿਤਵ ਦੋਵਾਂ ਨੂੰ ਨਹੀਂ ਜੋੜਦੀ ਸੀ। ਇਸ ਤੋਂ ਪਹਿਲਾਂ ਕਦੇ ਵੀ ਕਰਮ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਸੀ ਖਤਮ ਨਹੀਂ ਸੀ ਹੋ ਸਕਦੇ, ਅਤੇ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਕਦੇ ਵੀ ਪਰਮਾਤਮਾ ਦੀ ਬ੍ਰਹਮਤਾ ਅਤੇ ਮਨੁੱਖ ਦੀ, ਯਾਨੀ ਕਿ ਜਿਹੜਾ ਉਹਦਾ ਮਨੁੱਖ ਉਹਦਾ ਪੁੱਤਰ ਹੈ ਜਾਂ ਬਰਾਬਰੀ ਹੈ, ਇਸ ਵਿੱਚ ਕਦੀ ਵੀ ਕੋਈ ਜਿਹੜੀ ਸੀ ਉਹ ਸਮਾਨਤਾ ਨਹੀਂ ਸੀ। ਤੇ ਇਸ ਤੋਂ ਪਹਿਲਾਂ ਕਦੀ ਵੀ ਨਰਕ ਤੇ ਸਵਰਗ ਨੂੰ ਧਰਮਾਂ ਦੇ ਖੇਤਰ ਚੋਂ ਬਾਹਰ ਨਹੀਂ ਸੁੱਟਿਆ ਗਿਆ। ਆਓ, ਗੁਰਮਤ ਇਸ ਨੂੰ ਨਹੀਂ ਮੰਨਦੀ। ਨਿਰਾਸ਼ਾਵਾਦ ਨੂੰ ਆਸ਼ਾਵਾਦ ਵਿੱਚ ਬਦਲਣ ਦਾ ਵੀ ਕੰਮ ਜਿਹੜਾ ਹੈ ਉਹ ਗੁਰਮਤ ਨੇ ਕੀਤਾ, ਤੇ ਅਜਿਹਾ ਸਰੂਪ, ਅਜਿਹੀ ਭਾਵਨਾ ਪੈਦਾ ਕੀਤੀ ਗਈ, ਇਹੋ ਜਿਹਾ ਪਾਜ਼ਿਟਿਵਿਜ਼ਮ, ਇਹੋ ਜਿਹੀ ਸਕਾਰਾਤਮਕ ਭਾਵਨਾ ਪੈਦਾ ਕੀਤੀ ਗਈ, ਜਿਸ ਦੇ ਨਾਲ ਪਹਿਲੀ ਵਾਰ ਜਿਹੜੇ ਗਿੱਦੜ ਸਨ ਉਹਨਾਂ ਨੂੰ ਸ਼ੇਰ ਦੇ ਵਿੱਚ ਟ੍ਰਾਂਸਫਾਰਮ ਕੀਤਾ ਗਿਆ, ਅਤੇ ਸਪੈਰੋਸ ਜਿਹੜੇ ਸਨ, ਚਿੜੀਆਂ ਨੂੰ ਬਾਜਾਂ ਦੇ ਨਾਲ ਮੁਕਾਬਲਾ ਕਰਨ ਦੀ ਹਿੰਮਤ ਆ ਗਈ। ਇਹ ਇੱਕ ਵੱਖਰਾ ਪਨ ਹੈ, ਜਿਹੜੀ ਇੱਕ ਨਵੀਨਤਾ ਇਸ ਮਾਰਗ ਦੀ, ਉਹ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਨਿਰਮਲ ਪੰਥ ਚਲਾਇਆ। ਹੁਣ ਆਪਾਂ ਇਸ ਦੇ ਵਿੱਚ ਦੇਖਦੇ ਹਾਂ, ਕਿਉਂਕਿ ਜਿਹੜੀਆਂ ਚੀਜ਼ਾਂ ਨਵੇਂ ਮਾਰਗ ਦੇ ਵਿੱਚ, ਮੈਨੂੰ ਲੱਗਦਾ ਕਿ ਇਸ ਵਿਚਾਰ ਨੂੰ ਆਪਾਂ ਇੱਕ ਦੋ ਦਿਨਾਂ ਚ ਪੂਰਾ ਕਰਨਾ ਪਏਗਾ। ਇੱਥੇ ਆਪਾਂ ਕਬੀਰ ਸਾਹਿਬ ਦਾ ਜਾਂ ਗੁਰੂ ਨਾਨਕ ਪਾਤਸ਼ਾਹ ਗੁਰਬਾਣੀ ਦੇ ਵਿੱਚ ਵੀ ਆਉਂਦਾ ਕਿ ਬਈ ਜਿੱਥੇ ਆਪਾਂ ਜਿਹੜਾ ਸਵਰਗ ਤੇ ਨਰਕ ਦੀ ਜਿਹੜੀ ਕਲਪਨਾ ਹੈ, ਇਹ ਵੀ ਹੈ ਕਿ ਗੁਰਮਤ ਨੇ ਉਹ ਸ਼ਬਦਾਵਲੀ ਨਹੀਂ ਵਰਤੀ ਜਿਹੜੀ ਸ਼ਬਦਾਵਲੀ ਉਹ ਦੂਜੇ ਧਰਮਾਂ ਦੇ ਵਿੱਚ ਕਿਸੇ ਕੰਸੈਪਟ ਨੂੰ ਬਿਆਨ ਕਰਨ ਦੇ ਲਈ ਵਰਤੀ ਜਾਂਦੀ ਸੀ। ਗੁਰੂ ਸਾਹਿਬ ਨੇ ਉਸੇ ਹੀ ਸ਼ਬਦਾਵਲੀ ਨੂੰ, ਉਹਨਾਂ ਹੀ ਪ੍ਰਤੀਕਾਂ ਨੂੰ ਨਵੇਂ ਮੀਨਿੰਗ, ਯਾਨੀ ਕਿ ਉਸਨੂੰ ਰੀਡਿਫਾਈਨ ਕੀਤਾ। ਜਿੱਥੇ ਬੈਕੁੰਠ ਦੀ ਸਵਰਗ ਦੀ ਗੱਲ ਆਈ, ਗੁਰਮਤ ਨੇ ਸਿੱਧਾ ਹੀ ਕਹਿਤਾ, ਤਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਮੁਕਤੀ ਜਿਹੜਾ ਕੰਸੈਪਟ ਸੀ ਗੁਰਮਤ ਨੇ, ਇੱਕ ਜੀਵਨ ਮੁਕਤ ਕੰਸੈਪਟ, ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਜਿਹਦੇ ਵਿੱਚ ਸਿਮਰਨ ਦੀ ਵੀ ਗੱਲ ਹੈ, ਇਕਾਗਰਤਾ ਦੀ ਵੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤਿੰਨੋਂ ਕੰਸੈਪਟ ਨੇ ਨਾ, ਉਹਨਾਂ ਨੂੰ ਸੇਵਾ ਦੇ ਵਿੱਚ, ਯਾਨੀ ਕਿ ਉਸ ਤੇ ਮੀਨਿੰਗ ਜਿਹੜੇ ਬਦਲ ਕੇ ਉਹਨੂੰ ਸੇਵਾ ਦੇ ਨਾਲ ਕੋਰੀਲੇਟ ਕੀਤਾ ਗਿਆ, ਇਕੁਏਲੇਟ ਕੀਤਾ ਗਿਆ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਤੇ ਬੈਕੁੰਠ ਕਿੱਥੇ ਆ? ਜਿੱਥੇ ਆਨੰਦ ਹੈ। ਆਨੰਦ ਕਿੱਥੇ ਆ? ਆਨੰਦ ਕਿਸੇ ਕਾਲਪਨਿਕ ਸਵਰਗ ਦੇ ਵਿੱਚ, ਕਿਸੇ ਕਾਲਪਨਿਕ ਥਾਂ ਤੇ ਨਹੀਂ ਆ, ਬਲਕਿ ਉੱਥੇ ਹੀ ਆ ਜਿੱਥੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਆ, ਜਿੱਥੇ ਚੰਗੇ ਵਿਚਾਰ ਹੋ ਰਹੇ ਨੇ, ਜਿੱਥੇ ਸ੍ਰਿਸ਼ਟੀ ਦੇ ਵਾਸਤੇ ਇੱਕ ਚੰਗਾ, ਸ੍ਰਿਸ਼ਟੀ ਦੇ ਉਜਵਲ ਭਵਿੱਖ ਦੇ ਬਾਰੇ ਪਲਾਨਿੰਗ ਹੋ ਰਹੀ ਹੋਵੇ, ਉਹ ਸਾਰਾ ਕੁਝ ਉਹਦੇ ਚ ਆ ਜਾਂਦਾ। ਕਿਉਂਕਿ ਗੁਰਮਤ ਨੇ, ਗੁਰੂ ਨਾਨਕ ਪਾਤਸ਼ਾਹ ਨੇ ਪਾਂਜਵਾਦ ਨੂੰ ਨਹੀਂ, ਜੀਵਨ ਨੂੰ ਬੜੇ ਸਲੀਕੇ ਨਾਲ ਜਿਉਣ ਦੇ ਤਰੀਕੇ ਨੂੰ ਜੀਵਨ ਕਿਹਾ, ਕਾਮਯਾਬ ਜੀਵਨ ਕਿਹਾ। ਜੀਵਨ ਦਾ ਮਨੋਰਥ ਹੀ ਦੱਸਿਆ ਕਿ ਵੀ ਜੀਵਨ ਨੂੰ, ਯਾਨੀ ਕਿ ਇਸ ਪਾਓ ਸਾਗਰ ਤੋਂ ਪਾਰ ਕਿਵੇਂ ਜਾਣਾ, ਉਹਦੇ ਵਾਸਤੇ ਇਖਲਾਕੀਆਤ, ਜਿਸਨੂੰ ਆਪਾਂ ਕਹਿੰਦੇ ਹਾਂ ਚਰਿੱਤਰਤਾ, ਉੱਚਾ ਆਦਰਸ਼, ਉੱਚੇ ਚਰਿੱਤਰ ਦੀ ਲੋੜ ਹੈ। ਤੇ ਇਸੇ ਕਰਕੇ ਜਿਹੜੀਆਂ ਪੁਰਾਤਨ ਕਥੀਆਂ ਹੋਈਆਂ ਜਿਹੜੀਆਂ ਗੱਲਾਂ ਸਨ, ਜਿਹਨਾਂ ਨੂੰ ਵਿਚਾਰਿਆ ਗਿਆ ਸੀ, ਆਪਾਂ ਜਪਜੀ ਸਾਹਿਬ ਦੇ ਵਿੱਚ ਹੀ ਜੀਵਨ ਦੇ ਮਨੋਰਥ ਨੂੰ ਦੇਖਦੇ ਹਾਂ। ਗੁਰੂ ਨਾਨਕ ਪਾਤਸ਼ਾਹ ਸਿੱਖ, ਯਾਨੀ ਕਿ ਧਰਮਾਂ ਦੇ ਸਿਧਾਂਤ ਨੂੰ ਬਦਲ ਦਿੰਦੇ ਨੇ, ਮਨੁੱਖ ਦੇ ਲਕਸ਼ ਨੂੰ ਉਸਦੇ ਸਾਹਮਣੇ ਰੱਖਦੇ ਨੇ ਕਿ ਜੇ ਸੱਚ ਦੀ ਹੋਂਦ ਹੈ, ਜੇ ਉਹ ਅਕਾਲ ਪੁਰਖ ਹੋਂਦ ਵਾਲਾ ਹੈ, ਸੱਚਿਆਰਾ ਹੈ, ਤਾਂ ਮਨੁੱਖ ਨੇ ਅਕਾਲ ਪੁਰਖ ਵਰਗਾ ਬਣਨ ਦਾ ਪ੍ਰਯਤਨ ਕਿਵੇਂ ਕਰਨਾ ਹੈ, ਯਾਨੀ ਅਕਾਲ ਪੁਰਖ ਵਰਗਾ ਗਾਡ ਲਾਈਕ ਕਿਵੇਂ ਬਣਨਾ, ਗਾਡ ਲਾਈਕ ਬਣਨਾ ਯਾਨੀ ਸੱਚਿਆਰਾ ਹੋਣਾ, ਉਹਦੇ ਵਿੱਚ ਉਹ ਗੁਣ ਆਉਣੇ ਚਾਹੀਦੇ ਆ। ਤੇ ਉਹਦੇ ਵਾਸਤੇ ਜਿੰਨੀਆਂ ਵੀ ਕਾਲਪਨਿਕ ਜਾਂ ਜਿਹੜੀਆਂ ਉਸ ਵੇਲੇ ਪ੍ਰੈਕਟਿਸ ਦੇ ਵਿੱਚ ਤਰੀਕੇ ਸਨ, ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਰਿਜੈਕਟ ਕਰ ਦਿੰਦੇ ਆ ਤੇ ਸਵਾਲ ਕਰਦੇ ਆ ਕਿ ਉਹ ਸੱਚਿਆਰਾ ਹੋਈਏ, ਇਹ ਮਨੁੱਖ, ਇਹ ਸਿੱਖ, ਤੂੰ ਸੱਚਿਆਰਾ ਕਿਵੇਂ ਬਣੇਗਾ, ਰੱਬ ਵਰਗਾ ਕਿਵੇਂ ਬਣੇਗਾ, ਕਿਉਂ ਕੂੜੇ ਤੁੱਟੇ ਪਾ? ਉਹ ਕੂੜ ਦਾ ਉਹ ਭੁਲੇਖਾ, ਉਹ ਭਰਮ, ਉਹ ਭਰਮ ਦੀ ਕਾਈ ਕਿਵੇਂ ਮਿਟੇਗੀ, ਉਹ ਕੰਧ ਕੂੜ ਦੀ ਕਿਵੇਂ ਟਹੇਗੀ? ਤੇ ਜਵਾਬ ਆਪ ਹੀ ਦਿੰਦੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਕਿ ਸਾਰਾ ਕੁਝ ਤਿਆਗ ਕੇ ਉਸ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ, ਪਾਓ ਲਾਜ ਆਫ ਕਾਸਮਾਸ ਤੇ ਅਨੁਕੂਲ। ਇਸੇ ਕਰਕੇ ਜਦੋਂ ਗੁਰੂ ਸਾਹਿਬ ਇਹ ਗੱਲ ਕਹਿੰਦੇ ਨਾ ਕਿ ਚੁੱਪ, ਸੋਚਾ ਸੋਚ ਨਾ ਹੋਵੇ ਜੇ ਸੋਚੀ ਲਕਵਾ, ਇਹੀ ਇੱਕ ਮੁਕਤੀ ਦਾ ਤਰੀਕਾ ਕਲਪਨਾ ਗਿਆ ਸੀ ਕਿ ਆਪਣੇ ਆਪ ਨੂੰ ਪਵਿੱਤਰ ਕਰ ਲਓ, ਮਨ ਨੂੰ ਪਵਿੱਤਰ ਕਰ ਲਓ। ਕਿਵੇਂ ਕਰੋਗੇ? ਤੀਰਥਾਂ ਤੇ ਇਸ਼ਨਾਨ ਕਰ ਕਰਕੇ, ਕਰਮ ਕਾਂਡ ਕਰ ਕਰਕੇ। ਤੀਰਥਾਂ ਤੇ ਇਸ਼ਨਾਨ ਜਿਹੜਾ ਹੈ ਉਹ ਕੇਵਲ ਇੱਕ ਇਸ਼ਨਾਨ ਨਾਲ ਹੀ ਜੁੜਿਆ, ਉਹ ਸਾਰੇ ਕਰਮ ਕਾਂਡਾਂ ਨਾਲ ਜੁੜੇ। ਤੀਰਥਾਂ ਤੇ ਜਾ ਕੇ ਦਾਨ ਪੁੰਨ ਬਾਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਦੇ ਵਿੱਚ ਹੀ ਆ ਜਾਂਦੀਆਂ ਨੇ। ਉਹ ਕਹਿੰਦਾ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰ ਆਪਣੇ ਆਪ ਨੂੰ ਸੁੱਚਾ ਕਰ ਲਵੇ ਪਾਣੀ ਦੇ ਨਾਲ ਪਵਿੱਤਰ ਨਹੀਂ ਹੋ ਸਕਦਾ। ਇਹ ਇੱਕ ਨਵੀਂ ਜੀਵਨ ਜਾਚ ਸੀ, ਕਿਉਂਕਿ ਨਾਲ ਹੀ ਉਹ ਕਹਿੰਦੇ ਆ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਤੇ ਪਵਿੱਤਰ ਹੋ ਹੀ ਨਹੀਂ ਸਕਦਾ, ਮਨ ਮੈਲੇ ਸਭ ਕੁਛ ਮੈਲਾ, ਤਨ ਤੋਤੇ ਮਨ ਅੱਛਾ ਨਾ ਹੋਏ। ਤੇ ਇਸੇ ਕਰਕੇ ਜਿੱਥੇ ਉਹ ਇਸ ਚੀਜ਼ ਨੂੰ ਕਹਿੰਦੇ ਕਿ ਵੀ ਸੋਚਿਆ ਸੋਚ ਨਾ ਹੋਵੇ, ਉੱਥੇ ਨਾਲ ਹੀ ਉਸੇ ਜਪਜੀ ਸਾਹਿਬ ਦੀ 20ਵੀਂ ਪੌੜੀ ਦੇ ਵਿੱਚ ਐਗਜ਼ਾਮਪਲਾਂ ਦੇ ਨਾਲ ਦੱਸ ਦਿੰਦੇ ਆ ਕਿ ਪਾਣੀ ਦੇ ਨਾਲ ਸਰੀਰ ਧੋਤਾ ਜਾ ਸਕਦਾ, ਸਾਬਣ ਦੇ ਨਾਲ ਕੱਪੜਾ ਧੋਤਾ ਜਾ ਸਕਦਾ, ਪਰ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪਾ ਨਾ ਮੈਂ ਕਰਾਂ। ਉਹ ਇਸੇ ਤਰ੍ਹਾਂ ਦੂਸਰਾ ਸੀ ਸਮਾਧੀਆਂ ਲਾਉਣਾ, ਹੋਰ ਪ੍ਰਕਾਰ ਦੇ ਕਈ ਤਰ੍ਹਾਂ ਦੇ ਪਖੰਡ ਕਰਨੇ, ਕਈ ਤਰ੍ਹਾਂ ਦੇ ਆਸਣ ਲਗਾਉਣੇ। ਤੇ ਗੁਰੂ ਸਾਹਿਬ ਕਹਿੰਦੇ ਵੀ ਇਸਨੂੰ ਮਨ ਇਸਦੇ ਨਾਲ ਸ਼ਾਂਤ ਹੋਣਾ ਹੀ ਨਹੀਂ, ਚੁੱਪਾ ਚੁੱਪ ਨਾ ਹੋਵੇ ਜੇ ਲਾਇਰ ਹਾਂ ਲਿਫਤਾਰ। ਫਿਰ ਇਹ ਵੀ ਸੀ ਕਿ ਬਾਈ ਸਾਰਾ ਕੋਈ ਸੰਤੁਸ਼ਟੀ ਕਰ ਲਓ ਤੇ ਕੋਈ ਤਮੰਨਾ ਨਾ ਰਹੇ, ਬਈ ਇਹਦੇ ਨਾਲ ਤਾਂ ਤਮੰਨਾ ਜਿਹੜੀ ਉਹ ਹੋਰ ਭੋਗ ਕਰ ਕਰਕੇ ਹੋਰ ਆਸ਼ਾ ਪੈਦਾ ਹੁੰਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ। ਜਦ ਤੱਕ ਮਨੁੱਖ ਦੇ ਕੋਲ ਸੰਤੋਖ ਨਹੀਂ ਹੋਏਗਾ ਉਹਦੀ ਭੁੱਖ ਮਿਟਣੀ ਹੀ ਨਹੀਂ, ਭਾਵੇਂ ਉਹ ਸਾਰੇ ਸਾਰੇ ਸ਼ਹਿਰਾਂ ਦਾ ਸਾਰੇ ਸਾਰੇ ਵਿਸ਼ਵ ਦਾ ਧਨ ਜਿਹੜਾ ਹੈ ਉਸ ਬੰਦੇ ਨੂੰ ਦੇ ਦਿੱਤਾ ਜਾਏ, ਉਹ ਕਦੀ ਵੀ ਸ਼ਾਂਤ ਨਹੀਂ ਹੋਣਾ। ਇਤਿਹਾਸ ਦੇ ਵਿੱਚ ਵੱਡੇ ਵੱਡੇ ਮਿਸਾਲਾਂ ਨੇ। ਤੇ ਇਸੇ ਤਰ੍ਹਾਂ ਇੱਕ ਹੋਰ ਵਿਚਾਰ ਸੀ ਭਾਈ ਇਲਮ ਹਾਸਲ ਕਰ ਲਓ, ਪੜ੍ਹ ਲਓ, ਕਿਹੋ ਜਿਹਾ ਚਲਾਕੀਆਂ ਸਿਆਣਪਾਂ ਯਾਨੀ ਕਿ ਲੋਕ ਦਿਖਾਵਾ ਇਹਨਾਂ ਦੇ ਨਾਲ ਵੀ ਜਿਹੜਾ ਕੁਝ ਪ੍ਰਾਪਤੀ ਨਹੀਂ ਹੋਣੀ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਨਹੀਂ, ਕਰਤੇ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਅੱਗੇ ਉਹ ਬਿਆਨ ਕਰਦੇ ਨੇ ਹੁਕਮ ਕੀ। ਇਸੇ ਤਰ੍ਹਾਂ ਜਿਹੜੇ ਸਵਰਗ ਨਰਕ ਦੀ ਗੱਲ ਹੈ, ਜਿਹੜੇ ਇਸ ਹਰ ਚੀਜ਼ ਨੂੰ ਰਿਜੈਕਟ ਕਰਕੇ ਗੁਰੂ ਸਾਹਿਬ ਨੇ ਇੱਕ ਨਵੀਂ ਜੀਵਨ ਜਾਂਚ ਦੱਸੀ, ਜਿਸ ਜਾਂਚ ਦੇ ਵਿੱਚ ਭਾਂਜਵਾਦੀ ਹੋਣ ਦੀ ਲੋੜ ਨਹੀਂ ਹੈ। ਜਿਹੜਾ ਇਸ ਸੰਸਾਰ ਨੂੰ ਹੰਡਾਉਂਦਿਆਂ ਹੀ ਮਾਣਦਿਆਂ ਹੀ ਅੱਛੇ ਕਿਰਦਾਰ ਨੂੰ ਕਾਇਮ ਰੱਖ ਕੇ ਜੀਵਨ ਗੁਜ਼ਾਰਨਾ ਹੈ, ਗੁਰੂ ਸਾਹਿਬ ਇਹੀ ਕਹਿੰਦੇ ਨਾ, ਨਾਨਕ ਸਤਿਗੁਰ ਭੇਟਿਆ। ਪਰ ਇਹ ਸਤਿਗੁਰੂ ਹੀ ਦੱਸੇਗਾ, ਸਤਿਗੁਰੂ ਦੇ ਨਾਲ ਮਿਲਾਪ ਹੋਏਗਾ, ਸਤਿਗੁਰੂ ਤੋਂ ਪਤਾ ਚੱਲੇਗਾ, ਪੂਰੀ ਹੋਵੇ ਜੁਗਤ, ਉਹ ਜੁਗਤੀ ਪ੍ਰਾਪਤ ਹੋ ਜਾਏਗੀ। ਤੇ ਜਿਹਦੇ ਨਾਲ ਮਨੁੱਖ ਹੱਸਦਿਆਂ ਖਿਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ, ਉਸ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਨੂੰ ਮਾਣਦਿਆਂ ਹੋਇਆ, ਸੰਸਾਰ ਨੂੰ ਹੰਡਾਉਂਦਿਆਂ ਹੋਇਆ, ਦੁਨੀਆਂ ਦੇ ਹਰ ਸ਼ੈ ਨੂੰ ਜੋ ਇੱਥੇ ਪ੍ਰਾਪਤ ਹੈ ਉਸਨੂੰ ਇੰਜੋਏ ਕਰਦਿਆਂ ਹੋਇਆ, ਜੋ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਨੂੰ ਮਾਣਦਿਆਂ ਹੋਇਆ ਅਗਰ ਜੀਵਨ ਗੁਜ਼ਾਰਦਾ ਹੈ ਖੁਸ਼ੀ ਖੁਸ਼ੀ ਤੇ ਉਸਦੀ ਰਜ਼ਾ ਚ ਰਾਜ਼ੀ ਰਹਿ ਕੇ, ਉਹੀ ਮਨੁੱਖ ਜਿਹੜਾ ਹੈ ਉਹ ਜਿਹੜਾ ਉਸ ਪ੍ਰਾਪਤ ਕਰ ਸਕਦਾ ਹੈ। ਆਪਾਂ ਇਸ ਡਿਸਕਸ਼ਨ ਨੂੰ ਕੱਲ ਫਿਰ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਵਿਚਾਰਾਂਗੇ। ਆਓ ਇਸ ਵਕਤ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘੰਟੇ ਸੱਤੇ ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਲਗਭਗ 3 ਦਿਨ ਤੋਂ ਗਿਆਨ ਦੀ ਗੱਲ ਕਰ ਰਹੇ ਹਾਂ ਕਿ ਆਪਣੇ ਆਪ ਨੂੰ ਸਮਝਣ ਦੀ, ਜਾਂ ਕੱਲ੍ਹ ਦੇ ਦਿਨ ਆਪਾਂ ਵਿਚਾਰ ਕਰ ਰਹੇ ਸੀ ਆਪਣੇ ਮਨ ਨੂੰ ਸਮਝਣ ਦੀ ਦਾ ਉਪਦੇਸ਼ ਦੇ ਰਹੇ ਨੇ ਗੁਰੂ ਸਾਹਿਬ। ਅੱਜ ਆਪਾਂ ਇਸੇ ਨਾਲ ਰਿਲੇਟਿਡ ਵਿਸ਼ਾ ਹੈ, ਦੁੱਖ ਦਾਰੂ ਸੁਖਰੋਗ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਆਸਾ ਦੀ ਵਾਰ ਦੇ ਵਿੱਚ ਇੱਕ ਸਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ। ਅਕਾਲ ਪੁਰਖ ਦੀ ਕੁਦਰਤ ਦਾ ਵਰਣਨ ਕਰਦੇ ਨੇ ਰਹਾਵ ਦੀ ਇਸ ਪੰਕਤੀ ਦੇ ਵਿੱਚ, ਤੇ ਨਾਲੇ ਉਸ ਤੋਂ ਕੁਰਬਾਨ ਜਾਣ ਦੀ ਗੱਲ ਕਰਦੇ ਨੇ ਕਿ ਉਹ ਕੁਦਰਤ ਦੇ ਵਿੱਚ ਵੱਸ ਰਿਹਾ ਹੈ। ਇਹ ਨਹੀਂ ਕਿ ਰੱਬ ਹੀ ਕੁਦਰਤ ਹੈ, ਬਲਕਿ ਰੱਬ ਦਾ ਨਿਵਾਸ ਜਿਹੜਾ ਹੈ ਉਹ ਕੁਦਰਤ ਹੈ। ਖੈਰ, ਇਸ ਵਿਸ਼ੇ 'ਚ ਆਪਾਂ ਨਹੀਂ ਜਾਂਦੇ, ਆਪਾਂ ਇੰਨੀ ਹੀ ਗੱਲ ਕਰਦੇ ਹਾਂ ਦੁੱਖ ਦਾਰੂ ਸੁਖ ਰੋਗ। ਜਿਹੜੀ ਐਡਵਰਸਿਟੀ ਇਜ ਕਿਉਰ ਆਰ ਏਲਮੈਂਟ ਫਾਰ ਦਾ ਲਿਵਿੰਗ ਬੀਂਗਸ ਐਂਡ ਕੰਫਰਟ ਕੈਨ ਬੀ ਡਿਸਕ੍ਰਾਈਬਡ ਐਜ ਆਲ ਟਾਈਪ ਆਫ ਡਿਜ਼ੀਜ਼ਸ, ਆਲ ਟਾਈਪ ਆਫ ਲੇਜ਼ੀਨੈਸ, all types of sufferings. ਕਈ ਵਾਰੀ ਇਸ ਗੱਲ ਨੂੰ ਵਿਚਾਰਨ ਲੱਗਿਆਂ ਕਈ ਵਿਅਕਤੀ ਇਸ ਨੂੰ ਵਿਰੋਧਾਭਾਸ ਦੇ ਵਿੱਚ ਵੀ ਲੈਂਦੇ ਆ ਕਿ ਕੰਟਰਾਡਿਕਸ਼ਨ ਹੈ ਬਾਣੀ ਵਿੱਚ। ਬਿਲਕੁਲ ਨਹੀਂ। ਕਬੀਰ ਸਾਹਿਬ ਕਹਿੰਦੇ ਆ, ਸੁਖ ਮੰਗਤ ਦੁੱਖ ਆਗੈ ਆਵੈ, ਐਸਾ ਸੁਖ ਨਾ ਹੂੰ ਪਾਵੈ। ਉਸ ਸ਼ਬਦ ਦੇ ਵਿੱਚ ਜਿਸ ਵਿੱਚ ਉਹ ਕਹਿੰਦੇ ਆ, ਇਸ ਮਨ ਕੋ ਕੋਈ ਖੋਜੋ ਪਾਈ, ਇੱਕ ਵਿਸ਼ਾ ਹੈ। ਤੇ ਇਸੇ ਕਰਕੇ, ਕਿਉਂਕਿ ਜਦੋਂ ਲਾਈਫ ਈਜ਼ੀ ਹੋ ਜਾਂਦੀ ਆ, ਜਦੋਂ ਜੀਵਨ ਦੇ ਵਿੱਚ ਸੰਘਰਸ਼ ਨਹੀਂ ਰਹਿੰਦਾ, ਤਾਂ ਫਿਰ ਸਾਡੀਆਂ ਜਿੰਨੀਆਂ ਵੀ ਸੰਭਾਵਨਾਵਾਂ ਨੇ, ਅੰਦਰੂਨੀ ਸ਼ਕਤੀਆਂ ਨੇ, ਇਹਨਾਂ ਦਾ ਇਜ਼ਹਾਰ ਕਰਨ ਦਾ, ਇਹਨਾਂ ਨੂੰ ਐਕਸੀਬਿਟ ਕਰਨ ਦਾ, ਇਹਨਾਂ ਦਾ ਇਸਤੇਮਾਲ ਕਰਨ ਦਾ ਅਵਸਰ ਨਹੀਂ ਹੁੰਦਾ। ਪਰ ਜਦੋਂ ਲਾਈਫ ਸਟਰਗਲ 'ਚ ਹੁੰਦੀ ਹੈ, ਇੱਥੇ ਦੁੱਖ ਤੋਂ ਭਾਵ ਸਟਰਗਲ ਹੈ, ਸੰਘਰਸ਼। ਜਿਸ ਤਰ੍ਹਾਂ ਆਪਾਂ ਰੋਗ ਦਾ ਅਰਥ ਕਈ ਵਾਰੀ ਬਿਮਾਰੀ, ਤੇ ਕਈ ਵਾਰੀ ਜਦੋਂ ਇਸ ਸ਼ਬਦ ਦੇ ਵਿੱਚ ਦੇਖਦੇ ਹਾਂ, ਹੋਮੈ ਰੋਗ ਮਾਨਕ ਕੋ ਦੀਨਾ, ਕਾਮ ਰੋਗ ਮੈਗਲ ਵਸਲੀਨਾ, ਦਿਸ਼ਟ ਰੋਗ ਪਚਮੂਆ ਪਤੰਗਾ। ਇਸ ਸ਼ਬਦ ਦੇ ਵਿੱਚ ਜਿੱਥੇ ਰੋਗਾਂ ਦਾ ਜ਼ਿਕਰ ਆਉਂਦਾ ਹੈ, ਚਸ਼ਕਿਆਂ ਦਾ ਜ਼ਿਕਰ, ਕਮਜ਼ੋਰੀਆਂ ਦਾ ਜ਼ਿਕਰ, ਕਿ ਮਨੁੱਖ ਦਾ ਦੀ ਕਮਜ਼ੋਰੀ ਹੋਮੈ ਦਾ ਰੋਗ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕਾਮ ਰੋਗ ਦਾ ਗ੍ਰਸਿਆ ਹੋਇਆ, ਕਮਜ਼ੋਰੀ ਦਾ, ਚਸ਼ਕੇ ਦਾ ਮਾਰਿਆ ਹਾਥੀ ਇਨਸਾਨ ਦੇ ਕਾਬੂ 'ਚ ਆ ਜਾਂਦਾ ਹੈ,
ਇਸੇ ਤਰ੍ਹਾਂ ਜੇਬਾ ਰੋਗ ਮੀਨ ਗਸਿਆਂ ਜੀਭ ਦਾ ਚਸ਼ਕਾ ਜਿਹੜੀ ਮੱਛੀ ਹੈ ਉਹ ਫਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਸ਼ਿਕਾਰ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਇੱਥੇ ਇੱਥੇ ਰੋਗ ਦਾ ਭਾਵ ਹੈ ਸੰਘਰਸ਼ ਦਾ ਜੀਵਨ। ਜਦੋਂ ਕੰਫਰਟਸ ਨਾ ਹੋਣ, ਆਰਾਮ ਤੋਂ ਬਗੈਰ ਦੀ ਜ਼ਿੰਦਗੀ, ਕੰਫਰਟਲੈਸ ਲਾਈਫ, ਪਰ ਇਹੀ ਜਿਹੜਾ ਸੰਘਰਸ਼ ਹੈ ਇਹ ਮਨੁੱਖ ਨੂੰ ਉਭਰਨ ਦਾ ਸਮਾਂ ਦਿੰਦਾ ਹੈ, ਆਫਰ ਦਿੰਦਾ ਹੈ। ਕਿਉਂਕਿ ਇਸੇ ਚਾਹ ਕਿ ਜਦੋਂ ਕਹਿੰਦਾ ਦੁੱਖ ਦਾਰੂ ਸੁੱਖ ਰੋ ਪਿਆਸ ਚਾਹ ਸੁੱਖ ਤਾਮ ਨਾ ਹੋਈ, ਪਰ ਜਿਹਨਾਂ ਨੂੰ ਅਧਿਆਤਮਕ ਸੁੱਖ ਪ੍ਰਾਪਤ ਹੋ ਜਾਂਦਾ ਹੈ, ਆਨੰਦ ਦੀ ਗੱਲ ਕਰਦੇ ਹੈ, ਉਹਨਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ। ਸੋ ਆਨੰਦ ਇੱਕ ਹੋਰ ਅਵਸਥਾ ਹੈ, ਪਰ ਜਿਹੜਾ ਸੰਘਰਸ਼ ਹੈ ਇਹ ਹੀ ਮਨੁੱਖ ਨੂੰ, ਜੇ ਮਨੁੱਖਤਾ ਨੂੰ ਸੰਘਰਸ਼ ਨਾ ਹੁੰਦਾ ਤੇ ਸੰਘਰਸ਼ ਦੇ ਨਾਲ ਨਾਲ ਮਨੁੱਖ ਆਪਣੀਆਂ ਯੋਗਤਾਵਾਂ ਦਾ ਇਸਤੇਮਾਲ ਨਾ ਕਰਦਾ, ਵਰਤੋਂ ਨਾ ਕਰਦਾ, ਜਿਸ ਤਰ੍ਹਾਂ ਕਿ ਆਪਾਂ 3 ਲੱਖ ਸਾਲ ਤੋਂ ਹੋਮੋ ਸੈਪੀਅਨ ਸੰਘਰਸ਼ ਕਰਦੇ ਕਰਦੇ, ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਪੂਰਵਜ ਨੇ, ਹੋਮੋ ਇਰੈਕਟਸ ਹੋ ਗਿਆ, ਉਸ ਤੋਂ ਪਹਿਲਾਂ ਜਿਹੜੇ ਹੋ ਗਏ ਹੋਮੋ ਹੈਬਿਲਿਸ, ਜਿਨ੍ਹਾਂ ਨੇ ਪੱਥਰ ਨੂੰ ਹਥਿਆਰ ਬਣਾਇਆ, ਸੰਘਰਸ਼ ਕੀਤਾ, ਉਹਨਾਂ ਨੂੰ ਲਾਈਫ ਬਚਾਉਣ ਵਾਸਤੇ ਸੰਘਰਸ਼ ਸੀ। ਉਸ ਜੰਗਲ ਦੇ ਵਿੱਚ, ਉਸ ਸੰਘਰਸ਼ ਦੇ ਵਿੱਚ ਜਿਉਂਦਾ ਕਿਵੇਂ ਰਹਿਣਾ ਹੈ, ਉਸ ਸੰਘਰਸ਼ ਨੇ ਹੀ ਮਨੁੱਖ ਨੂੰ ਅੱਜ ਲਗਭਗ ਜਿਹੜੀ ਜਿੰਨੀ ਵੀ ਜ਼ਮੀਨ ਦਾ ਤੇ ਆਪਾਂ ਧਰਤੀ ਦਾ ਤੇ ਕਹਿ ਹੀ ਸਕਦੇ ਹਾਂ ਕਿ ਬਈ ਇੱਥੇ ਤੇ ਸਰਦਾਰ ਹੀ ਮਾਲਕ ਹੈ, ਪਰ ਹੋ ਸਕਦਾ ਹੈ ਬ੍ਰਹਿਮੰਡ ਦੀ ਦੇ ਵਿੱਚ ਹੀ ਇਕੱਲਾ ਹੀ ਇਹ ਹੋਵੇ ਜਿਹੜਾ ਇਸ ਅਵਸਥਾ ਦੇ ਵਿੱਚ ਇੰਨਾ ਪਾਵਰਫੁੱਲ ਹੈ। ਉਹ ਪਾਵਰਫੁੱਲ ਕਿਵੇਂ ਬਣਿਆ? ਸੰਘਰਸ਼ ਨੇ ਬਣਿਆ। ਇਸੇ ਤਰ੍ਹਾਂ ਅੱਜ ਤੋਂ 75,000 ਸਾਲ ਤੱਕ ਇਹ ਮਨੁੱਖ ਹੀ ਅਫਰੀਕਾ ਦੇ ਜੰਗਲਾਂ ਦੇ ਵਿੱਚ ਪਸ਼ੂਆਂ ਵਾਂਗੂ ਹੀ ਵਿਚਰ ਰਿਹਾ ਸੀ। ਪਾਓ ਗ੍ਰੇਟ ਐਪਸ ਦੇ ਵਿੱਚ ਆਉਂਦਾ ਹੈ, ਜਿਵੇਂ ਚੰਪੈਂਜ਼ੀ, ਮੰਕੀ, ਗੁਰੇਲਾ, ਬੋਨੋਬੋਸ, ਇਹ ਸਾਰੇ ਵਿਚਰ ਰਹੇ ਸਨ, ਜਾਂ ਜਿਹੜੇ ਦੂਜੇ ਜਾਨਵਰ ਨੇ ਖੂੰਖਾਰ, ਜਿਵੇਂ ਸ਼ੇਰ ਹੋ ਗਿਆ, ਚੀਤਾ ਹੋ ਗਿਆ, ਬਗਿਆੜ ਹੋ ਗਿਆ, ਇਹ ਵੀ ਉਸ ਤਰ੍ਹਾਂ ਹੀ ਸੰਘਰਸ਼ ਕਰ ਰਿਹਾ ਸੀ। ਪਰ ਇਸ ਦੇ ਉਸ ਸੰਘਰਸ਼ ਨੂੰ ਜਦੋਂ ਇਸ ਨੇ, ਕਿਉਂਕਿ ਦੋ ਪੈਰਾਂ ਤੇ ਖੜਾ ਹੋਣ ਦੇ ਕਰਕੇ ਇਹਦੀ ਅਕਲ ਵਧਣੀ ਸ਼ੁਰੂ ਹੋ ਗਈ, ਦਿਮਾਗ ਵਧਣਾ ਸ਼ੁਰੂ ਹੋਇਆ, ਇਹਦੇ ਵਿੱਚ ਸੋਚਣ ਸ਼ਕਤੀ ਆ ਗਈ, ਤਾਂ ਅੱਜ ਇਹ ਕਿੱਥੇ ਪਹੁੰਚ ਗਿਆ ਹੈ। ਆਮ ਜ਼ਿੰਦਗੀ ਦੇ ਵਿੱਚ ਵੀ ਇਸੇ ਕਰਕੇ ਜਿਹੜੀ ਜ਼ਿੰਦਗੀ ਦੀ ਪਾਜ਼ਿਟਿਵਿਟੀ ਹੈ, ਜਿਹੜਾ ਜ਼ਿੰਦਗੀ ਦਾ ਸਕਾਰਾਤਮਕ ਪੱਖ ਹੈ, ਉਸ ਨੂੰ ਗੁਰਮਤ ਨੇ ਉਭਾਰਿਆ ਹੈ। ਜਿਸ ਤਰ੍ਹਾਂ ਪੁਰਾਤਨ ਭਾਰਤੀ ਧਰਮ ਜਾਂ ਪੁਰਾਤਨ ਭਾਰਤੀ ਜੀਵਨ ਜਾਂਚ ਜਿਹੜੀ ਹੈ ਸੀ, ਉਸ ਦੇ ਵਿੱਚ ਭਾਵੇਂ ਕੋਈ ਵੀ ਕਿਸੇ ਵੀ, ਭਾਵੇਂ ਉਹ ਬੌਧ ਧਰਮ ਸੀ, ਜੈਨ ਧਰਮ ਸੀ, ਹਿੰਦੂ ਸਨਾਤਨ ਮਤ ਸੀ, ਵਰਣ ਆਸ਼ਰਮ ਸੀ, ਉਹ ਸਾਰਿਆਂ ਦਾ ਇੱਕੋ ਨਿਸ਼ਾਨਾ ਇਹ ਸੀ ਕਿ ਦੁਨੀਆਂ ਦੁੱਖਾਂ ਦਾ ਹੀ ਘਰ ਹੈ, ਜਾਂ ਮਨੁੱਖ ਜਿਹੜਾ ਇੱਥੇ ਆਇਆ ਹੈ ਇਸ ਤੇ ਜੀਵਨ ਦਾ ਸੰਘਰਸ਼ ਕਿਹਾ, ਇਹ ਇਹਦੀ ਸਜ਼ਾ ਹੈ, ਤੇ ਇਸ ਨੇ ਇੱਥੇ ਸੰਘਰਸ਼ ਕਰਕੇ ਮੁਕਤ ਹੋਣਾ ਹੈ ਮਰਨ ਤੋਂ ਬਾਅਦ, ਯਾਨੀ ਆਵਾਗਾਉਣ ਤੋਂ ਬਚਣ ਦਾ ਸਾਧਨ ਹੀ ਇਹਦਾ, ਇੱਥੇ ਕਰਮਾਂ ਨੂੰ ਜੋੜਿਆ ਗਿਆ, ਪਰ ਉਹ ਕਰਮਾਂ ਦੇ ਨਾਲ ਨਾਲ ਤਿਆਗਵਾਦ ਦੀ ਗੱਲ ਕੀਤੀ ਗਈ, ਕਾਰੋਬਾਰ ਤਿਆਗ ਕੇ, ਕਰਮ ਨੂੰ ਵੀ ਤਿਆਗ ਕੇ, ਜੰਗਲਾਂ ਦੇ ਵਿੱਚ ਬੈਠ ਕੇ ਇਹੋ ਜਿਹੀ ਸਾਧਨਾ ਕਰਕੇ ਮੁਕਤ ਹੋਣ ਦੀ ਗੱਲ ਸੀ।
ਭਗਤੀ ਮੂਵਮੈਂਟ ਜਿਸ ਦੇ ਵਿੱਚ ਆਪਾਂ ਗੁਰਮਤਿ ਕਹਿੰਦੇ ਹਾਂ, ਸਾਰੇ ਹੀ ਭਗਤ ਸਾਹਿਬਾਨ ਭਾਵੇਂ ਉਹ ਰਾਮਾਨੰਦ ਜੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਜਿਹੜੇ ਵੀ ਉਹ ਭਗਤ ਸਾਹਿਬਾਨ ਜਿਹੜੇ ਕਿਰਤੀ ਸਨ, ਉਹਨਾਂ ਨੇ ਇਸ ਗੱਲ ਨੂੰ ਠੁਕਰਾ ਦਿੱਤਾ। ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਨੂੰ ਹੀ, ਕਿਰਤ ਨੂੰ ਹੀ ਇੰਪੋਰਟੈਂਸ ਦਿੱਤੀ ਤੇ ਕਿਰਤ ਕਰਦਿਆਂ ਹੀ ਇਸ ਜੀਵਨ ਦੇ ਵਿੱਚ ਜੀਵਨ ਮੁਕਤ ਹੋਣ ਦੇ ਕੰਸੈਪਟ ਨੂੰ, ਜੀਵਨ ਜਾਚ ਨੂੰ ਉਭਾਰਿਆ। ਇਸੇ ਕਰਕੇ ਭਗਤ ਬੈਣੀ ਜੀ ਕਹਿੰਦੇ ਆ, ਬੈਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਜਾਂ ਭਗਤ ਨਾਮਦੇਵ ਜੀ, ਉਹ ਕਹਿੰਦੇ ਨੇ, ਮੋਏ ਹੋਏ ਜੇ ਮੁਕਤ ਦਿਓਗਾ, ਮੁਕਤ ਨਾ ਜਾਣੇ ਕੋਈ। ਸੋ ਇੱਕ ਸੰਘਰਸ਼ ਦੇ ਜੀਵਨ ਨੂੰ ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਆਪਣੇ ਇਸ ਮਾਰਗ ਦਾ ਜ਼ਿਕਰ ਹੀ ਕੀਤਾ ਹੈ। ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਜਿਹੜਾ ਹੈ ਉਹ ਸਿੱਖ ਦੇ ਜੀਵਨ ਦਾ ਲਕਸ਼ ਹੈ। ਸਿੱਖ ਨੇ ਆਪਣੇ ਜੀਵਨ ਨੂੰ ਉਦਮੀ ਹੋ ਕੇ ਕਿਰਤ ਕਰਕੇ ਸੰਘਰਸ਼ ਦੇ ਨਾਲ ਜੀਵਨ ਨੂੰ ਸਵਾਰ, ਤੇ ਇਸੇ ਕਰਕੇ ਜੇ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਉਹ ਸਮਾਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਇੱਕ ਦੂਜੇ ਦੇ ਨਾਲ, ਕਈ ਵਾਰੀ ਸਮਾਂ ਮਾੜਾ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਹਮੇਸ਼ਾ ਸਮੇਂ ਦੀ ਚਾਲ ਠੀਕ ਨਹੀਂ ਹੁੰਦੀ, ਪਰ ਉਹ ਮਾੜਾ ਸਮਾਂ ਕਈ ਵਾਰੀ ਇੱਕ ਵਰਦਾਨ ਹੁੰਦਾ ਹੈ, ਇੱਕ ਅਵਸਰ ਹੁੰਦਾ ਹੈ, ਇੱਕ ਇਮਤਿਹਾਨ ਹੁੰਦਾ ਹੈ, ਆਪਣੀਆਂ ਸੁੱਤੀਆਂ ਕਲਾਵਾਂ ਨੂੰ ਜਗਾ ਕੇ ਉਹਨਾਂ ਦੀ ਵਰਤੋਂ ਕਰਕੇ ਸੰਘਰਸ਼ ਕਰਨ ਦਾ, ਹਿੰਮਤ ਹਾਰਨ ਦਾ ਨਹੀਂ ਹੁੰਦਾ। ਕਿਉਂਕਿ ਇਸ ਜ਼ਿੰਦਗੀ ਦੀ ਦੌੜ ਚ ਕੋਈ ਪਹਿਲਾਂ ਤੇਜ਼ ਨਿਕਲ ਜਾਂਦਾ, ਕੋਈ ਬਾਅਦ ਵਿੱਚ ਨਿਕਲ ਜਾਂਦਾ, ਪਰ ਜ਼ਿੰਦਗੀ ਜਿਹੜੀ ਆ ਇਹ ਉਸੇ ਤਰ੍ਹਾਂ ਹੀ ਮੌਸਮ ਦੇ ਫੁੱਲਾਂ ਦੇ ਸਮਾਨ ਹੈ, ਸੀਜ਼ਨਲ ਫਲਾਵਰਸ ਜਾਂ ਸੀਜ਼ਨਲ ਫਰੂਟਸ, ਕਿ ਕੋਈ ਕਿਸ ਮੌਸਮ ਵਿੱਚ ਫੁੱਲ ਖਿੜਦਾ ਹੈ, ਫੁੱਲ ਰੰਗ ਬਿਰੰਗੇ ਕਈ ਤਰ੍ਹਾਂ ਦੇ ਨੇ, ਕੋਈ ਮੌਸਮ ਬਸੰਤ ਦੇ ਵਿੱਚ ਖਿਲਦੇ ਨੇ ਕੁਛ ਫੁੱਲ, ਕੁਛ ਗਰਮੀਆਂ ਚ, ਕੁਛ ਬਰਸਾਤਾਂ ਚ, ਇੱਥੋਂ ਤੱਕ ਕਿ ਕੁਛ ਪਤਝੜ ਚ, ਕੁਛ ਆਪਣਾ ਇੱਕ ਹੋਰ ਯਾਨੀ ਕਿ ਇੱਕ ਦ੍ਰਿਸ਼ਟੀਕੋਣ ਹੁੰਦਾ ਹੈ, ਇੱਕ ਰਮਣੀਕ ਨਜ਼ਾਰਾ ਹੁੰਦਾ ਹੈ ਸਰਦ ਰੁੱਤ ਦਾ। ਸੋ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਹਰ ਮੌਸਮ ਇੰਪੋਰਟੈਂਟ ਹੈ, ਇਸੇ ਤਰ੍ਹਾਂ ਹੀ ਹਰ ਰੁੱਤ ਇੰਪੋਰਟੈਂਟ ਹੈ, ਤੇ ਹਰ ਮਨੁੱਖ ਦਾ ਜਿਹੜਾ ਸੰਘਰਸ਼ ਹੈ, ਕਿਸੇ ਨੇ ਕਦੋਂ ਕਿਸੇ ਦੀ ਪਹਿਲਾਂ ਕਾਮਯਾਬੀ ਹੋ ਕੇ ਆਪਣੇ ਆਪ ਨੂੰ ਉਸ ਦੇ ਮੁਕਾਬਲੇ ਚ ਰੱਖ ਕੇ ਤੋਲਣ ਦੀ ਲੋੜ ਨਹੀਂ ਹੁੰਦੀ, ਆਪਣੀ ਚਾਲ ਚ ਆਪ, ਕਿਉਂਕਿ ਮਨੁੱਖ ਨੂੰ ਇੱਕ ਕਾਮਲ ਨਿਸ਼ਚਾ ਹੋਣਾ ਚਾਹੀਦਾ ਹੈ, ਇੱਕ ਯਕੀਨ ਹੋਣਾ ਚਾਹੀਦਾ ਹੈ ਆਪਣੇ ਆਪ ਤੇ, ਸੈਲਫ ਕੋਨਫੀਡੈਂਸ ਤੇ, ਕਿਉਂਕਿ ਉਸਨੇ ਜਿਹੜਾ ਜੀਵਨ ਜਿਉਣਾ ਹੈ ਉਹ ਉਦਮੀ ਜੀਵਨ ਹੈ, ਤੇ ਉਦਮ ਦੇ ਵਿੱਚ ਹੀ ਉਸਨੂੰ ਉਹ ਅਕਾਲ ਪੁਰਖ ਵੀ ਚੇਤੇ ਹੀ ਰਹੇਗਾ। ਕਿਉਂਕਿ ਮਨੁੱਖ ਦਾ ਕੰਮ ਕਰਮ ਕਰਨਾ ਹੈ, ਫਲ ਜਿਹੜੇ ਨੇ ਉਹ ਉਸ ਮਾਲਕ ਨੇ ਦੇਣੇ ਨੇ ਜਾਂ ਉਹਨਾਂ ਪਰਿਸਥਿਤੀਆਂ ਦੇ ਮੁਤਾਬਕ ਹੈ। ਆਪਾਂ ਕੱਲ ਵੀ ਇਹ ਗੱਲ ਕਰ ਰਹੇ ਸੀ ਕਿ ਕਈ ਵਾਰੀ ਅਸੀਂ ਇੱਕ ਕੰਮ ਆਰੰਭਦੇ ਹਾਂ ਉਹਦੇ ਚ ਨਹੀਂ ਕਾਮਯਾਬੀ ਹੁੰਦੀ, ਫਿਰ ਸਾਨੂੰ, ਕਿਉਂਕਿ ਬਾਬੇ ਨੇ ਸਾਨੂੰ, ਅਕਾਲ ਪੁਰਖ ਨੇ ਸਾਨੂੰ ਬੁੱਧ ਦਿੱਤੀ ਹੋਈ ਹੈ, ਅਕਲ ਦਿੱਤੀ ਹੋਈ ਹੈ,
ਸਾਨੂੰ ਵਿਚਾਰਨਾ ਹੈ ਜੇ ਇਸ ਫੀਲਡ ਦੇ ਵਿੱਚ ਜਾਂ ਇਸ ਰਸਤੇ ਦੇ ਵਿੱਚ ਜਾਂ ਇਸ ਸਟੇਜ ਤੇ ਸਾਡੀ ਨਾਕਾਮੀ ਦੇ ਕਾਰਨ ਕੀ ਸਨ, ਕਿਹੋ ਜਿਹੇ ਹਾਲਾਤ ਸਨ, ਕਿਹੋ ਜਿਹਾ ਦੇ ਸਟੈਪ ਸਨ, ਤੇ ਜੇ ਉਹਨਾਂ ਚੋਂ ਅਸੀਂ ਜਦੋਂ ਉਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਸਾਨੂੰ ਉਸਦਾ ਰਾਜ਼, ਉਹਦੇ ਕਾਰਨ ਜਿਹੜੇ ਆ ਪਤਾ ਲੱਗਣਗੇ। ਉਹਨਾਂ ਦਾ ਸਮਾਧਾਨ ਕਰਕੇ ਅਸੀਂ ਮੁੜ ਉਸਨੂੰ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕ ਸਾਲ ਤਾਂ ਨਹੀਂ ਹੈ, ਕਈ ਵਾਰੀ ਰਾਹਾਂ ਬਦਲ ਜਾਂਦੀਆਂ ਨੇ, ਕਈ ਵਾਰੀ ਮੰਜ਼ਿਲ ਬਦਲ ਜਾਂਦੀ ਹੈ, ਪਰ ਸੰਘਰਸ਼ੀ ਤੇ ਕਾਮਯਾਬ ਮਨੁੱਖ, ਜਿਸ ਨੂੰ ਗੁਰਬਾਣੀ ਚ ਇਹ ਵੀ ਕਿਹਾ ਨਾ ਪਾਉ ਸਾਗਰ ਤੋਂ ਪਾਰ ਉਤਰ, ਜਿਸ ਤਰ੍ਹਾਂ ਜਿਸ ਮਾਨੁਖ ਤੇ ਕਰੇ ਬੇਨਤੀ ਸੋ ਆਪਣੇ ਦੁੱਖ ਭਰਿਆ। ਇੱਥੇ ਦੁੱਖ ਸਮੱਸਿਆਵਾਂ ਨੇ, ਜਿਸ ਮਾਨੁਖ ਤੇ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ ਤਿੰਨ ਪਾਉ ਸਾਗਰ ਭਰਿਆ। ਹੁਣ ਇੱਥੇ ਪਾਰ ਬ੍ਰਹਮ ਦੇ ਆਰਾਧਨਾ ਦਾ ਮਤਲਬ ਇਹ ਆ ਕਿ ਇੱਥੇ ਗਿਆਨ ਨੂੰ ਚੇਤੇ ਕਰਨਾ ਹੈ, ਫੋਕਸ ਕਰਨਾ ਹੈ, ਉਸ ਅਕਾਲ ਪੁਰਖ ਤੇ ਨਿਸ਼ਚਾ ਵੀ ਰੱਖਣਾ ਹੈ ਤੇ ਆਪਣੇ ਜੀਵਨ ਨੂੰ ਸਵਾਰਨਾ ਵੀ ਹੈ। ਬਾਬਾ ਫਰੀਦ ਜੀ ਕਹਿੰਦੇ ਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲੂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਜਿਸ ਤਰ੍ਹਾਂ ਆਪਾਂ ਕੱਲ ਦੇ ਪ੍ਰੋਗਰਾਮ ਚ ਵਿਚਾਰ ਰਹੇ ਸੀ ਕਿ ਆਤਮ ਜਿਣੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ, ਆਤਮ ਜਿਣੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ। ਹੁਣ ਇੱਥੇ ਆਤਮ ਨੂੰ, ਆਪਣੇ ਆਪ ਨੂੰ ਜਿਣਨਾ, ਆਪਣੇ ਆਪ ਨੂੰ ਸਮਝਣਾ, ਇਹ ਵੀ ਗਿਆਨ, ਕਿਉਂਕਿ ਜੇ ਅਸੀਂ ਆਪੇ ਨੂੰ ਸਮਝਿਆ ਅਸੀਂ ਸਾਰੇ ਵੱਡੇ, ਸਭ ਤੋਂ ਵੱਡੇ ਗਿਆਨੀ ਹੋ ਗਏ। ਪਰ ਅਸੀਂ ਜ਼ਿੰਦਗੀ ਚ ਕਰਦੇ ਕੀ ਆ, ਅਸੀਂ ਆਪਣੇ ਵੱਲ ਨਹੀਂ ਦੇਖਦੇ, ਅਸੀਂ ਸੰਸਾਰ ਦੀਆਂ ਕਮਜ਼ੋਰੀਆਂ, ਦੂਜਿਆਂ ਦੀਆਂ ਕਮਜ਼ੋਰੀਆਂ ਲੱਭਣ ਤੁਰ ਪੈਂਦੇ ਹਾਂ, ਕਿਉਂਕਿ ਸਾਨੂੰ ਭੁੱਲ ਜਾਂਦਾ ਹੈ ਕਿ ਅਸੀਂ ਵੀ ਇਨਸਾਨ, ਇਹ ਭੁੱਲਣ ਅੰਦਰ ਸਭ ਕੁ ਭੁੱਲ ਗੁਰੂ ਕਰਤਾ, ਅਕਾਲ ਪੁਰਖ ਸੱਚਾ ਸਤਿਗੁਰੂ ਹੀ ਨਹੀਂ ਭੁੱਲਦੇ, ਮਨੁੱਖ ਨੇ ਤਾਂ ਭੁੱਲਣਾ ਹੈ ਤੇ ਮਨੁੱਖ ਨੇ ਆਪਣੀਆਂ ਭੁੱਲਾਂ ਤੋਂ ਹੀ ਸਬਕ ਲੈਣਾ ਹੈ। ਇਸ ਕਰਕੇ ਹਰ ਸਥਿਤੀ ਜਿਹੜੀ ਹੈ ਮਨੁੱਖ ਦੇ ਜੀਵਨ ਦੀ, ਜਦੋਂ ਸੰਘਰਸ਼ ਦਾ ਜੀਵਨ ਹੈ, ਉਹਦੇ ਚ ਹਰ ਸਥਿਤੀ ਮਾੜੀ ਚੰਗੀ ਸਮਝਣ ਦਾ, ਲਰਨ ਕਰਨ ਦਾ ਅਵਸਰ ਹੁੰਦਾ ਹੈ। ਦੁਨੀਆਂ ਦੇ ਵਿੱਚ ਕੋਈ ਵੀ ਸ਼ੈ ਜਿਹੜੀ ਹੈ, ਇਵਨ ਜਿਹੜਾ ਅਸੀਂ ਕਹਿੰਦੇ ਅਕਾਲ ਪੁਰਖ ਦੀ ਪ੍ਰਾਪਤੀ ਵੀ, ਇਹਦੇ ਵਾਸਤੇ ਵੀ ਕੁਛ ਦੇ ਕੇ ਕੁਛ ਪਾਉਣਾ ਪੈਂਦਾ। ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸੇ ਪਾਇਓ ਨਹੀਂ, ਪਾਇਓ ਨਹੀਂ ਤੋ, ਪਰ ਮਨ ਨੂੰ ਦੇ ਕੇ ਹੀ ਉਸਨੂੰ ਪਾਉਣਾ ਹੈ। ਇਸੇ ਤਰ੍ਹਾਂ ਸੰਘਰਸ਼ ਦੇ ਵਿੱਚ ਵੀ ਅਸੀਂ ਲਰਨ ਕਰਨਾ ਹੈ, ਤੇ ਜਿਹੜਾ ਲਰਨ ਕਰਨਾ ਹੈ ਨਾ, ਉਹ ਨਾਕਾਮੀਆਂ ਤੋਂ ਹੀ ਲਰਨ ਕਰਨਾ ਹੈ। ਕਹਿੰਦੇ ਨਾ ਕਿ ਗਿਰਤੇ ਹੈ ਮੈਦਾਨ ਅਮਲ ਹਮੇਸ਼ਾ ਸਵਾਰ, ਉੱਤੇ ਫੁਲਕਿਆ ਗਿਰੇ ਜੋ ਕੁਸ਼ਨੂ ਕੇ ਪਲ ਚਲਤੇ ਹੈ। ਹਰ ਨਾਕਾਮੀ ਕਿਸੇ ਵੱਡੀ ਕਾਮਯਾਬੀ ਦਾ ਸੰਕੇਤ ਹੁੰਦੀ ਹੈ। ਜਿਸ ਤਰ੍ਹਾਂ ਆਮ ਤੌਰ ਤੇ ਇੱਕ ਇੰਗਲਿਸ਼ ਦਾ ਮੁਹਾਵਰਾ ਹੈ, ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਅਸੀਂ ਜਦੋਂ ਪੜ੍ਹਦੇ ਹੁੰਦੇ ਸਾਂ ਸਕੂਲ ਦੇ ਲੈਵਲ ਤੇ ਜੇ ਕੋਈ ਸਾਥੀ ਫੇਲ ਹੋ ਜਾਣਾ

ਲਰਨ ਕਰਨ ਦਾ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਆ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇੱਥੇ ਬਿਆਨ ਕਰਨ ਦੀ ਗੱਲ ਹੈ, ਪਰ ਇੱਥੇ ਨਾਲ ਦੀ ਨਾਲ ਲਰਨ ਕਰਨ ਦੀ ਗੱਲ, ਜਿਸ ਨੂੰ ਆਪਾਂ ਆਮ ਬੋਲੀ ਚ ਕਹਿੰਦੇ ਹਾਂ, ਜਬ ਤੱਕ ਸਾਸ ਤਦ ਤੱਕ ਆਸ। ਉਮੀਦ ਰੱਖਣੀ ਹੁੰਦੀ ਹੈ ਤੇ ਉਮੀਦ ਹੀ ਸਾਨੂੰ ਸਹਾਰਾ ਸਿੱਖਣ ਦਾ ਮੌਕਾ ਦਿੰਦੀ ਹੈ। ਦੁਨੀਆਂ ਦੇ ਵਿੱਚ ਜਿੰਨਾ ਚਿਰ ਮਨੁੱਖ ਵਿਚਰਦਾ ਹੈ, ਸਿੱਖ ਸ਼ਬਦ ਜਿਹੜਾ ਹੈ ਇਹ ਸਿੱਖਿਆ ਨਾਲ ਹੈ, ਗਿਆਨ ਦਾ ਮਾਰਗ ਹੈ ਤੇ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਆਖਰੀ ਸਾਹਾਂ ਤੱਕ ਜਿਹੜੀ ਹੈ ਉਹ ਕਰਨੀ ਹੈ। ਇਸੇ ਨੂੰ ਪਾਜ਼ਿਟਿਵਿਟੀ ਆਫ ਲਾਈਫ ਕਹਿੰਦੇ। ਦੁਨੀਆਂ ਚ ਨਿਰਾਸ਼ ਹੋ ਕੇ ਕਈ ਬੰਦੇ, ਖਾਸ ਤੌਰ ਤੇ ਇੱਕ ਵਾਰ ਮੈਨੂੰ ਕਿਸੇ ਨੇ ਸਵਾਲ ਵੀ ਕੀਤਾ ਸੀ, ਇਸ ਤੇ ਆਪਾਂ ਪ੍ਰੋਗਰਾਮ ਪਹਿਲਾਂ ਵੀ ਕੀਤਾ ਹੋਇਆ, ਉਹ ਕਹਿੰਦੇ ਆ ਜੀ ਗੁਰਬਾਣੀ ਡਿਪਰੈਸ਼ਨ ਦਾ ਇਲਾਜ ਦੱਸਦੀ ਹੈ। ਮੇਰਾ ਜਵਾਬ ਸੀ ਕਿ ਗੁਰਬਾਣੀ ਡਿਪਰੈਸ਼ਨ ਦਾ ਹੀ ਇਲਾਜ ਹੈ। ਟਹਿੰਦੀਆਂ ਕਲਾਂ ਵਾਲੇ ਨੂੰ ਚੜ੍ਹਦੀਆਂ ਕਲਾਂ ਵਿੱਚ ਲੈ ਕੇ ਜਾਣ ਦਾ ਮਾਰਗ ਹੈ, ਪਰ ਜਿਹੜਾ ਕੋਈ ਗੁਰਸਿੱਖ ਹੈ ਨਾ, ਪਹਿਲੀ ਗੱਲ ਤੇ ਉਹਨੂੰ ਡਿਪਰੈਸ਼ਨ ਹੋਏਗਾ ਹੀ। ਫਿਰ ਵੀ ਜੇ ਕੋਈ ਹਾਲਾਤ ਦੇ ਅੰਤਰਗਤ ਨਾ ਸਮਝੀ ਦੇ ਕਾਰਨ ਕਿਸੇ ਸਟੇਜ ਤੇ ਡਿਪਰੈਸਡ ਹੋ ਜਾਂਦਾ ਹੈ, ਗੁਰਬਾਣੀ ਅਜਿਹਾ ਪਾਜ਼ਿਟਿਵ ਦਰਸ਼ਨ ਹੈ ਜੀਵਨ ਦੀ ਜਾਂਚ ਜਿਹੜੀ ਬਿਲਕੁਲ ਮੁਰਝਾਈ ਸੋਚ ਵਾਲੇ ਨੂੰ ਵੀ ਹਰਾ ਕਰ ਦਿੰਦੀ ਹੈ। ਕਹਿੰਦੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲੈ। ਇਸੇ ਸ਼ਬਦ ਦੇ ਵਿੱਚ ਆਉਂਦਾ ਹੈ ਗੁਰ ਕਿਰਪਾ ਤੇ ਸੁਖਾ ਹਰਿਆ, ਜਨਮ ਜਨਮ ਕਾ ਵਿਛੜਿਆ ਮਿਲਿਆ, ਗੁਰ ਕਿਰਪਾ ਤੇ ਸੁਖਾ ਹਰਿਆ। ਜਿਹੜੀ ਮੁਰਝਾਈ ਹੋਈ ਸੋਚ ਹੈ ਨਾ, ਜਦੋਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਅਕਾਲ ਪੁਰਖ ਮੇਰੇ ਅੰਦਰ ਹੈ, ਕਾਫੀ ਲੰਬੇ ਸਮੇਂ ਤੋਂ ਜਦੋਂ ਇੱਕ ਮਨੁੱਖ ਦੀ ਅਵਸਥਾ ਜਿਹੜੀ ਹੈ ਉਹ ਨਿਵਾਣ ਵੱਲ ਜਾ ਰਹੀ ਹੋਵੇ, ਟਹਿੰਦੀ ਕਲਾ ਵੱਲ ਜਾ ਰਹੀ ਹੋਵੇ ਜਾਂ ਨੈਗੇਟਿਵਿਟੀ ਸੋਚ ਹੋਵੇ, ਤੇ ਜਦੋਂ ਚੰਗੇ ਗੁਣਾਂ ਦਾ ਧਾਰਣੀ ਹੋ ਕੇ ਉਸਦੇ ਅੰਦਰ ਉਸ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਹੋ ਗਿਆ, ਉਹਨੂੰ ਦੂਜਿਆਂ ਸਰੀਰਾਂ ਦੇ ਵਿੱਚ ਵੀ, ਦੂਜਿਆਂ ਹਿਰਦਿਆਂ ਦੇ ਵਿੱਚ ਵੀ ਅਕਾਲ ਪੁਰਖ ਦੀ ਹੋਂਦ ਪ੍ਰਤੀਤ ਹੋਏਗੀ, ਤਾਂ ਇਸਦਾ ਮਤਲਬ ਹੈ ਕਿ ਮੁਰਝਾਈ ਹੋਈ ਸੋਚ ਵੀ ਜਿਹੜੀ ਉਹ ਹਰੀ ਹੋ ਗਈ, ਉਹ ਜੀਵਨ ਹਰਾ ਹੋ ਗਿਆ। ਜਿਸ ਤਰ੍ਹਾਂ ਸ਼ਬਦ ਆਉਂਦਾ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਜਾਂ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਸੇ ਜੰਤ ਪਏ ਹਰੇ ਅਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ, ਸੋ ਤਰਤ ਪਈ ਹਰੇ ਅਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਜਾਏ, ਸੇ ਜੰਤ ਪਏ ਹਰੇ ਅਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ। ਉਹ ਸਾਰੇ ਹੀ ਜੀਵ ਜਿਨ੍ਹਾਂ ਨੂੰ ਸਤਿਗੁਰੂ ਦੀ ਹੋਂਦ ਦਾ ਅਹਿਸਾਸ ਹੋ ਜਾਂਦਾ ਹੈ, ਜਿਹੜੇ ਉਹ ਆਪਣੇ ਆਪ ਹੀ ਇੱਕ ਪਾਜ਼ਿਟਿਵ ਥਿੰਕਿੰਗ ਨਾਲ ਜੁੜ ਜਾਂਦੇ ਨੇ, ਕਿਉਂਕਿ ਸੰਘਰਸ਼ ਦੇ ਵਿੱਚੋਂ ਜੀਵਨ ਨਿਕਲਦਾ ਹੈ। ਆਮ ਤੌਰ ਤੇ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਗਿਫਟਸ ਆਫ ਫਾਰਚੂਨ ਨਾਲੋਂ, ਯਾਨੀ ਕਿ ਦ ਫਰੂਟਸ ਆਫ ਲੇਬਰ ਆਰ ਸਵੀਟਰ ਦੈਨ ਦੀ ਗਿਫਟਸ ਆਫ ਫਾਰਚੂਨ। ਮਿਹਨਤ ਦਾ ਜਿਹੜਾ ਫਲ ਹੈ ਉਹ ਮੁਕੱਦਰ ਦੇ ਕਿਸੇ ਤੋਹਫੇ ਨਾਲੋਂ ਜ਼ਿਆਦਾ ਮਿੱਠਾ ਹੁੰਦਾ ਹੈ, ਜ਼ਿਆਦਾ ਚੰਗਾ ਹੁੰਦਾ ਹੈ, ਕਿਉਂਕਿ ਉਸ ਦੇ ਵਿੱਚ ਅਕਸਰ ਤਜਰਬਾ ਵੀ ਹੁੰਦਾ ਹੈ। ਇਸੇ ਕਰਕੇ ਕਈ ਵਾਰੀ ਆਪਾਂ ਦੇਖਦੇ ਹਾਂ ਮੋਸਟਲੀ ਉਹ ਲੋਕ ਜਿਨ੍ਹਾਂ ਨੂੰ ਦੌਲਤ ਕਈ ਵਾਰੀ ਪੁਰਖਿਆਂ ਤੋਂ ਮਿਲੀ ਉਹਨਾਂ ਨੇ ਉਜਾੜ ਦਿੱਤੀ, ਜਾਂ ਉਹ ਲੋਕ ਮੋਸਟਲੀ ਜਿਨ੍ਹਾਂ ਨੂੰ ਲਾਟਰੀ ਨਿਕਲੀ

पतत पावन भगत वत्सल कृपा निदान शब्द पार ब्रह्म साहिब सतगुरु श्री गुरु ग्रंथ साहिब महाराज जी की पावन मुकद्दस गोद विच बैठ के सतगुरां दी इलाही बाणी दे नाल सांझ पा रही गुरु की साजी निवाजी साध संगत आपां वड भागे हां। जिथे तुसी इस पवित्र मुकद्दस अस्थान ते गुरुद्वारा मंजी साहिब दीवान अस्थान विखे हाजरी भर रहे हो, सचखंड श्री दरबार साहिब विखे हाजरी लवा रहे हो, उथे मीडिया दे राही देशां विदेशां विच बैठ के गुरु की संगत बड़े ही प्यार सत्कार सहित गुरु शब्द नाल जुड़ के गुरबाणी नाल जुड़ के अपने जीवन नू सफल कर रही है। अरदास है गुरु गरीब नवाज सचे पातशाह जिथे जिथे भी असी जुड़ के बैठे हाँ साड़ी हाजरी अपने दर ते प्रवान करियो। इस अस्थान की मर्यादा के मुताबक आपां हर रोज श्री दरबार साहिब जी तो आए हुए मुख वाक की विचार सरवण करते हैं। मुख वाक की विचार आरंभ करन तो पहला कल नू धन गुरु हरगोबिंद साहब महाराज सचे पातशाह जी जिन्हां दा मीरी पीरी दिवस जिस दिन बाबा बुढ़ा साहब जी ने छेवें पातशाह जी नू दो तलवारां धारण करवाईयां सन और ढाडी नथा ते अब्दुल्ला जी जिहदे बारे लिखदे ने दो तलवारी बद्धियां एक मीरी दी एक पीर दी, एक अजमत दी एक राज दी एक राखी करे वजीर दी। उहदे संबंध च मैं कुछ क शब्द इस करके कहने ने, बहुता नहीं क्योंकि वह दिन कल नूं वह तां मैं सांझे करने ने भी कल नूं एक बहुत वड्डा समागम मीरी पीरी खालसा मार्च के रूप में श्री अकाल तख्त साहब तो एक बहुत वड्डा मार्च आरंभ हो रहा है जो श्री अकाल तख्त साहब जी की सरप्रस्ती हेठ कई दिन चलना। मैं उहदे बारे भी जानकारी देवांगा ते उस तो बाद फिर आपां सतगुरां की पवित्र बाणी की विचार बड़े प्यार सत्कार दे नाल सरवण करांगे। धन गुरु अर्जन देव महाराज सचे पातशाह जी जदों लाहौर की धरती ते शहीद होने वास्ते जाते ने ते महाराज सचे पातशाह कोठा साहब तो तुरते ने, कोठा साहब भाव जिथे सतगुरु गुरु ग्रंथ साहब महाराज रात नूं बराजदे ने ते अमृत वेले उस पवित्र अस्थान तो सतगुरां दा पावन स्वरूप दरबार साहब ली जांदा। श्री गुरप्रताप सूरज ग्रंथ का करता इस गल की गवाही भरदा है कि श्री अर्जन जिन सत कर जाना होनहार बिरतंत बखाना श्री गुर ग्रंथ थिरे जे रैन तें गुर बैठे जिन नह भै ना। भी जिथे महाराज रात नूं बराजदे आ सतगुरु गुरु अर्जन देव जी उथे बैठे आ जिन्हां दे मत्थे ते कोई डर नहीं कोई भै नहीं कि गिरफ्तारी दे वरंट जारी हो गए। सचे पातशाह बाबा बुढ़ा जी नूं बुलाउंदे ने, धन गुरु हरगोबिंद साहब महाराज नूं गुरियाई दे के दरबार साहब दे श्री रामसर साहब दे दर्शन दीदारे करके कुछ सिखां दे समेत लाहौर दी धरती नूं तुर जांदे ने। महाराज शहीद होए, सतगुरां दी शहीदी दे वेले गुरु हरगोबिंद साहब महाराज की उम्र महज 11 वरे है पर कदे भी गुरु नूं शरीर दे भाव के दुनियावी उम्र दे तकाजे च ढाल के नहीं वेख्या जा सकता। गुरु कला शरीर नहीं है, गुरु एक अगम्मी हस्ती है, गुरु एक वड्डी ताकत है, गुरु परमेश्वर है। गुर परमेश्वर एको जान असी बाणी च पढ़ते हजूर नूं जदों इस अमृतसर साहब की पवित्र धरती दे उत्ते सतगुरां की शहीदी का पता लगता है उहदे तों बाद महाराज कुछ समय बाद
ਅਕਾਲ ਦਾ ਤਖਤ ਬਣਾਉਂਦੇ ਨੇ। ਤੇ ਮੈਂ ਬੇਨਤੀ ਕਰਾਂਗਾ ਸਮੁੱਚੇ ਵਿਸ਼ਵ ਵਿੱਚ ਵਸਦੇ ਸਿੱਖਾਂ ਨੂੰ ਵੀ ਜੋ ਅਕਾਲ ਤਖਤ ਹੈ ਨਾ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿੱਖਾਂ ਦੇ ਉੱਤੇ ਇੱਕ ਵੱਡੀ ਬਖਸ਼ਿਸ਼ ਹੈ, ਬਹੁਤ ਵੱਡੀ ਬਖਸ਼ਿਸ਼। ਔਰ ਉੱਥੇ ਨਾਲ ਮੈਂ ਇਹ ਵੀ ਗੱਲ ਕਹਿਣ ਤੋਂ ਸੰਕੋਚ ਨਹੀਂ ਕਰਨਾ ਕਿ ਅਕਾਲ ਤਖਤ ਦੇ ਰੂਪ ਵਿੱਚ ਜੋ ਸਿੱਖਾਂ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਇਹ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਰੜਕਦੀ ਰਹੀ ਹੈ। ਇਹ ਜਹਾਂਗੀਰ ਨੂੰ ਵੀ ਰੜਕੀ, ਇਹ ਸ਼ਾਹਜਹਾਨ ਨੂੰ ਵੀ ਰੜਕੀ, ਇਹ ਔਰੰਗਜ਼ੇਬ ਨੂੰ ਵੀ ਰੜਕੀ, ਔਰ ਉਹਦੇ ਤੋਂ ਬਾਅਦ 17ਵੀਂ 18ਵੀਂ ਸਦੀ ਦੇ ਇਤਿਹਾਸ ਵਿੱਚ ਜਾਇਆ ਖਾਂ ਨੂੰ ਰੜਕੀ, ਅਬਦਾਲੀ ਨੂੰ ਰੜਕੀ, ਜਕਰੀਏ ਵਰਗਿਆਂ ਨੂੰ ਰੜਕੀ, ਤੇ ਆਜ਼ਾਦ ਭਾਰਤ ਦੇ ਵਿੱਚ ਨਹਿਰੂ ਵਰਗਿਆਂ ਨੂੰ ਰੜਕੀ, ਜਦੋਂ ਉਹਦੇ ਹੁਕਮ ਤੇ 4 ਜੁਲਾਈ 1955 ਨੂੰ ਇਸ ਦਰਬਾਰ ਸਾਹਿਬ 'ਚ ਫੌਜਾਂ ਚਾੜੀਆਂ, ਪੁਲਿਸ ਚਾੜੀ ਗਈ। ਤੇ ਉਹਦੇ ਤੋਂ ਬਾਅਦ 1984 ਦੇ ਵਿੱਚ ਹਿੰਦ ਹਕੂਮਤ ਨੂੰ ਫੇਰ ਰੜਕੀ ਤੇ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਕਿਉਂ ਰੜਕਦੀ ਹੈ? ਕਿਉਂਕਿ ਜਿੰਨੀਆਂ ਵੀ ਸਮੇਂ ਦੀਆਂ ਹਕੂਮਤਾਂ ਨੇ ਇਹ ਕਾਲ ਦੇ ਅਧੀਨ ਨੇ ਤੇ ਕੇਵਲ ਦੁਨੀਆਂ ਦੇ ਉੱਤੇ ਇੱਕੋ ਹੀ ਸੱਚਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਹੈ, ਜਿਹੜਾ ਕਾਲ ਦੇ ਅਧੀਨ ਨਹੀਂ, ਜਿਹੜਾ ਅਕਾਲ ਹੈ। ਤੇ ਜਿੰਨਾ ਚਿਰ ਇਹ ਸੰਸਾਰ ਰਹੇਗਾ, ਸੂਰਜ ਧਰਤੀ ਚੰਦਰਮਾ ਤਾਰੇ ਰਹਿਣਗੇ, ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦਾ ਸਿਧਾਂਤ ਦੁਨੀਆਂ ਤੇ ਬਰਕਰਾਰ ਰਹੇਗਾ, ਜੁਗੋ ਜੁਗ ਅਟਲ ਰਹੇਗਾ। ਸਾਧ ਸੰਗਤ, ਔਰ ਇਸ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਲੋਕਾਂ ਦੇ ਮਨਾਂ 'ਚ ਨਫ਼ਰਤ ਭਰ ਕੇ ਇੱਥੇ ਬੈਠੀਆਂ ਸਨਮਾਨਯੋਗ ਸ਼ਖਸੀਅਤਾਂ ਨੂੰ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਭਰ ਕੇ ਸਾਧ ਸੰਗਤ ਜੀ ਨੇਸਤੋ ਨਾਬੂਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਪਹਿਲਾਂ ਵੀ ਤੇ ਅੱਜ ਮੌਕੇ ਦੀਆਂ ਸਰਕਾਰਾਂ ਵੱਲੋਂ। ਇਸ ਕਰਕੇ ਸਿੱਖ ਨੂੰ ਬੜਾ ਸੁਚੇਤ ਹੋਣ ਦੀ ਜ਼ਰੂਰਤ ਹੈ। ਅਕਾਲ ਤਖਤ ਕਿਸੇ ਸਮੇਂ ਸੀਮਾ ਦੇ ਅਧੀਨ ਨਹੀਂ ਹੈ, ਇਹ ਅਕਾਲ ਦਾ ਤਖਤ ਹੈ। ਸ਼ਬਦ ਕਿੱਡਾ ਚੋਣਵਾਂ ਦਿੱਤਾ ਮਹਾਰਾਜ ਨੇ। ਫਿਰ ਦੂਜੀ ਗੱਲ ਵੇਖੋ ਕਿੱਡੀ ਕਮਾਲ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਸੇ ਮਿਸਤਰੀ ਨੂੰ ਨਹੀਂ ਕਿਹਾ ਵੀ ਤੁਸੀਂ ਇਹਦੀ ਚਿਣਾਈ ਕਰੋ, ਇਹ ਥੜਾ ਬਣਾਓ। ਨਾ, ਉਹਨਾਂ ਨੇ ਡਿਊਟੀ ਲਾਈ ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀ। ਤੇ ਗੁਰਬਲਾਸ ਪਾਤਸ਼ਾਹੀ ਛੇਵੀਂ ਦੇ ਬੋਲ ਨੇ, ਕਿਸੇ ਰਾਜ ਨੇ ਹੱਥ ਲਗਾਇਓ, ਰਾਜ ਤੋਂ ਭਾਵ ਮਿਸਤਰੀ, ਵੀ ਇਹਨੂੰ ਕਿਸੇ ਮਿਸਤਰੀ ਨੇ ਹੱਥ ਨਹੀਂ ਲਾਇਆ। ਤੇ ਕਿੰਨੇ ਲਾਇਆ? ਬੁੱਢਾ ਔ ਗੁਰਦਾਸ ਬਣਾਇਓ, ਧੰਨ ਬਾਬਾ ਬੁੱਢਾ ਸਾਹਿਬ ਤੇ ਧੰਨ ਭਾਈ ਗੁਰਦਾਸ ਜੀ ਨੇ ਬਣਾਇਆ। ਸਾਧ ਸੰਗਤ, ਤੇ ਮੈਂ ਬੇਨਤੀ ਕਰਾਂਗਾ ਕਿ ਸਾਧ ਸੰਗਤ ਜੀ, ਨਾਂ ਕਿੱਡਾ ਪਿਆਰਾ ਰੱਖਿਆ ਅਕਾਲ। ਇਹ ਰੱਬ ਦਾ ਤਖਤ ਹੈ, ਸੱਚਾ ਤਖਤ ਹੈ, ਜਿਹਨੂੰ ਦੁਨੀਆਂ ਦੇ ਉੱਤੇ ਕਿਤੇ ਨਿਆਂ ਨਹੀਂ ਸੀ ਮਿਲਦਾ, ਉਹ ਅਕਾਲ ਤਖਤ ਦੀ ਸ਼ਰਨ ਵਿੱਚ ਆਉਂਦਾ ਸੀ। ਤੇ ਜੋ ਗੁਰਮਤ ਦਾ ਸਿਧਾਂਤ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਤੇ ਇਸ ਧਰਤੀ ਤੇ ਲੋਕਾਂ ਦੇ ਦੁੱਖੜੇ ਵੀ ਸੁਣੇ ਜਾਂਦੇ ਸੀ, ਅੱਜ ਵੀ ਸੁਣੇ ਜਾਂਦੇ ਨੇ, ਤੇ ਆਏ ਹੋਏ ਫਰਿਆਦੀ ਨੂੰ ਗੱਲ ਨਾ ਲਾਇਆ ਜਾਂਦਾ। ਗੁਰੂ ਹਰਗੋਬਿੰਦ ਸਾਹਿਬ, ਇਹ ਕੌਮ ਸਦਾ ਤੇਰੀ ਕਰਜ਼ਦਾਰ ਰਹੇਗੀ, ਸਦਾ ਰਿਣੀ ਰਹੇਗੀ। ਜਦੋਂ ਵੀ ਹਕੂਮਤਾਂ ਨੇ ਕੋਈ ਜਬਰੀ ਫੈਸਲੇ ਧਾਰਮਿਕ ਪੱਖ ਤੋਂ ਥੋਪਣ ਦਾ ਯਤਨ ਕੀਤਾ, ਇਹ ਤੇਰੇ ਸੱਚੇ ਤਖਤ ਨੇ ਅਗਵਾਈ ਕੀਤੀ ਤੇ ਪੂਰੀ ਦੁਨੀਆਂ ਨੂੰ ਦੱਸਿਆ ਵੀ ਸਿੱਖ ਕੌਮ ਦੇ ਉੱਤੇ ਤੁਸੀਂ ਜ਼ਬਰਦਸਤੀ ਕੋਈ ਧਾਰਮਿਕ ਫੈਸਲਾ ਥੋਪ ਨਹੀਂ ਸਕਦੇ। ਪਿਛਲੇ ਦਿਨਾਂ 'ਚ ਸਭ ਨੇ ਵੇਖਿਆ, ਜਦੋਂ ਮਾਨਯੋਗ ਸਿੰਘ ਸਾਹਿਬਾਨ ਜੀ ਨੇ ਇਸੇ ਤਖਤ ਤੇ ਸਮੇਂ ਦੀ ਸਰਕਾਰ ਦੇ ਜਿੰਨੇ ਵੀ ਅਹਿਲਕਾਰ ਵਜ਼ੀਰ ਸਨ ਸਭ ਨੂੰ ਬੁਲਾਇਆ ਤੇ ਉਹ ਪੂਰੀ ਦੁਨੀਆਂ ਦੇ ਵਿੱਚ ਲਾਈਵ ਦਿਖਾਇਆ ਗਿਆ। ਇਸ ਤਖਤ ਨੇ ਸਾਡੀ ਪੱਤ ਟੱਕੀ, ਅੱਜ ਹੀ ਨਹੀਂ, ਆਦ ਜਗਾਦ ਤੋਂ ਲੈ ਕੇ ਤੇ ਜਿੰਨਾ ਚਿਰ ਦੁਨੀਆਂ ਰਹੇਗੀ ਇਹ ਤਖਤ ਸਿੱਖਾਂ ਦੀ। ਤੇ ਜੇ ਕੋਈ ਗੈਰ ਸਿੱਖ ਵੀ ਇਸ ਤਖਤ ਤੇ ਚੱਲ ਕੇ ਆਵੇਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੀ ਪੱਤ ਢੱਕਦੇ ਰਹਿਣਗੇ। ਸਤਸੰਗਤ ਜੀ,
तो महाराज ने तख्त बनाया ते धन बाबा बुढ़ा साहब जी ने फिर दो तलवारां दो कृपाना गुरु हरगोबिंद साहब नूं धारण करवाईआं ते कृपान धारण वह करा सकता है जिहड़ा आप भी मीरी ते पीरी दे विच प्रचंड है। बाबा बुढ़ा साहब दोवां दे ही धारनी सी, पीरी ते कोई सानी नहीं भी जिन्नी बाबा बुढ़ा साहब दे कोल सी, किन्नी भगती किन्ना उन्हां दा अभ्यास किन्नी गुरु की बख्शिश सी बाबा बुढ़ा साहब ते। ते होवे भी क्यों ना, बारह वरिया की उम्र विच गुरु नानक देव महाराज दे कोलों सा संगत जी आप जी ने कीर्तन सुनिया बाणी सुनी, बूढ़े तो बाबा बुढ़ा जी बने। ते मीरी मीरी तो भाव हुंदा बादशाहत, आपां बाणी च एक बचन पढ़ते हैं जिहड़ा बादशाही वरत्या है ते उत्थे मीर शब्द वरत्या गुरु नानक देव महाराज ने, कोटी हूं पीर वर्ज रहाए जां मीर सुनिया ताया, कि जदों बादशाह जां बादशाह दियां फौजां आईयां सुनिया ना हिंदुस्तान नूं बर्बाद करन लई, ते उदों करोड़ां पीर जिहड़े सी हिंदुस्तान दे लोकां ने वरजे, पिछाए दे जिहड़े पीर ने ਇਹ ਸਾਨੂੰ ਬਾਦਸ਼ਾਹ ਭਾਵ ਕੇ ਮੀਰ ਦੀਆਂ ਫੌਜਾਂ ਤੋਂ ਬਚਾਉਣਗੇ, ਪਰ ਕਿਸੇ ਨਹੀਂ ਬਚਾਇਆ। ਕੌਣ ਬਚਾਉਂਦਾ ਹੈ? ਸਾਧ ਸੰਗਤ ਜੀ ਯਾਦ ਰੱਖਿਓ, ਆਪਣੇ ਆਪ ਚ ਸਮਰੱਥ ਹੋਣਾ ਪੈਂਦਾ ਹੈ। ਅੱਜ ਵੀ ਆ ਸਿੱਖਾਂ ਦੇ ਸਾਡੇ ਜਿੰਨੇ ਕੁ ਜਿੰਨੀਆਂ ਕੁ ਸਾਡੀਆਂ ਰਾਜਨੀਤਿਕ ਧਿਰਾਂ ਨੇ ਨਾ, ਜਿਹੜੇ ਆਪੋ ਆਪਣਾ ਦਾਅਵਾ ਪੇਸ਼ ਕਰ ਰਹੇ ਨੇ ਵੀ ਅਸੀਂ ਸਿੱਖੀ ਦੀ, ਅਸੀਂ ਗੁਰੂ ਗ੍ਰੰਥ ਦੀ, ਅਸੀਂ ਪੰਥ ਦੀ ਗੱਲ ਕਰਦੇ ਹਾਂ, ਅਸੀਂ ਆਡਾ ਢੋ ਕੇ ਕਰ ਰਹੇ ਹਾਂ। ਮਾਫ ਕਰਨਾ, ਇਹ ਸਟੇਜ ਸਿੱਖਾਂ ਦੀ ਸਭ ਤੋਂ ਵੱਡੀ ਸਟੇਜ ਹੈ ਮੰਜੀ ਸਾਹਿਬ। ਤੇ ਮੈਂ ਅੱਜ ਇਸ ਧਰਤੀ ਤੋਂ ਇੱਕ ਬੇਨਤੀ ਕਰਨੀ ਚਾਹੁੰਦਾ ਸਭ ਨੂੰ, ਸਾਡੇ ਵਰਗਾ ਸਮਰੱਥ ਗੁਰੂ ਨੇ ਕੋਈ ਦੁਨੀਆਂ ਦੇ ਉੱਤੇ ਵਿਅਕਤੀ ਨਹੀਂ ਪੈਦਾ ਕੀਤਾ, ਸਿੱਖ ਨੂੰ ਸਰਬ ਕਲਾ ਸਮਰੱਥ ਬਣਾਇਆ। ਸਿੱਖ ਪਾਤਸ਼ਾਹ ਹੈ, ਸਿੱਖ ਬਾਦਸ਼ਾਹ ਹੈ। ਬਾਬੇ ਨੇ ਤੇ ਇੱਥੋਂ ਤੱਕ ਕਿਹਾ ਸੀ, ਸਿੱਖਾ ਉਹ ਤੇਰਾ ਲੇਖਾ ਧਰਮਰਾਜ ਵੀ ਨਹੀਂ ਪੁੱਛ ਸਕਦਾ, ਤੂੰ ਆਪਣੇ ਆਪ ਚ ਸੁਤੰਤਰ ਹੈ, ਖੁਦਾ ਹੈ, ਖਾਲਸਾ ਖੁਦ ਖੁਦਾ। ਤੇ ਖਾਲਸਾ ਜੀ, ਜੇ ਅਸੀਂ ਆਪਣੇ ਆਪ ਚ ਸਮਰੱਥ ਹਾਂ ਤੇ ਸਾਨੂੰ ਅੱਜ ਦਿੱਲੀ ਵੱਲ ਵੇਖਣ ਦੀ ਕੀ ਜ਼ਰੂਰਤ ਹੈ? ਜੇ ਅਸੀਂ ਆਪਣੇ ਆਪ ਵਿੱਚ ਸਮਰੱਥ ਹਾਂ ਤੇ ਸਾਨੂੰ ਕਿਸੇ ਹੋਰ ਧਿਰ ਵੱਲ ਵੇਖਣ ਦੀ ਕੀ ਜ਼ਰੂਰਤ ਹੈ? ਇਕੱਠੇ ਹੋਵੋ ਤੇ ਇਕੱਠੇ ਹੋਵੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਆ ਕੇ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਤਾਬਿਆ ਆ ਕੇ। ਅਸੀਂ ਰਾਜ ਦੀ ਗੱਲ ਕਰਦੇ ਹਾਂ, ਅਸੀਂ ਕੇਵਲ ਪੰਜਾਬ ਚ ਰਾਜ ਕਰਨ ਦੀ ਗੱਲ ਕਰਦੇ ਹਾਂ। ਮੈਂ ਦਾਅਵੇ ਨਾਲ ਕਹਿਣਾ, ਜੇ ਆਪੋ ਆਪਣੇ ਮਨ ਦੀ ਹੰਗਤਾ ਮਨ ਦੇ ਹੰਕਾਰ ਨੂੰ ਛੱਡ ਕੇ ਅੱਜ ਵੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਰੇ ਇਕੱਠੇ ਹੋ ਜਾਈਏ ਤੇ ਤੁਸੀਂ ਇਕੱਲੇ ਪੰਜਾਬ ਦੀ ਗੱਲ ਕਰਦੇ ਹੋ, ਮੈਂ ਗੁਰੂ ਦੀ ਝੂਰੀ ਵਿੱਚ ਕਹਿੰਦਾ ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਸਕਦੇ ਹੋ। ਇਹ ਤਾਕਤ ਦਿੱਤੀ ਗੁਰੂ ਨੇ ਸਾਨੂੰ। ਤੋ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਨੂੰ ਦੋ ਤਲਵਾਰਾਂ ਧਾਰਨ ਕਰਾਈਆਂ ਬਾਬਾ ਬੁੱਢਾ ਸਾਹਿਬ ਨੇ, ਮੀਰ ਭਾਵ ਕੇ ਬਾਦਸ਼ਾਹਤ ਦੀ ਤੇ ਪੀਰ ਭਾਵ ਕੇ ਭਗਤੀ ਦੀ। ਭਗਤੀ ਤੇ ਸ਼ਕਤੀ ਧਰਮ ਤੇ ਰਾਜਨੀਤੀ ਦਾ ਸੁਮੇਲ ਹੈ ਮੀਰੀ ਤੇ ਪੀਰੀ। ਤੇ ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਕਿਉਂ ਰਹਿੰਦੇ ਸੀ? ਉਹਦਾ ਵੀ ਇੱਕ ਕਾਰਨ ਸੀ ਵੀ ਬੀੜ ਜੰਗਲ ਨੂੰ ਕਿਹਾ ਜਾਂਦਾ ਹੈ, ਤੇ ਉਸ ਜੰਗਲ ਦੇ ਇਲਾਕੇ ਵਿੱਚ ਬਾਬਾ ਬੁੱਢਾ ਸਾਹਿਬ ਜਿੱਥੇ ਸਿੱਖਾਂ ਨੂੰ ਗੁਰਬਾਣੀ ਪੜ੍ਹਾਉਂਦੇ ਨੇ ਉੱਥੇ ਗਤਕਾ, ਸ਼ਸਤਰ ਵਿਦਿਆ, ਘੋੜ ਸਵਾਰੀ, ਨੇਜੇਬਾਜ਼ੀ ਔਰ ਇਹ ਜਿੰਨੀ ਵੀ ਵਿਦਿਆ ਹੈ ਨਾ, ਇਹ ਜਿਹੜੀ ਵਿਦਿਆ ਮੀਰ ਵਿੱਚ ਆਉਂਦੀ ਹੈ, ਮੀਰੀ ਵਿੱਚ ਆਉਂਦੀ ਹੈ, ਤਾਕਤ ਵਿੱਚ ਸ਼ਕਤੀ ਵਿੱਚ ਆਉਂਦੀ ਹੈ, ਇਹ ਸਾਰੀ ਦਾ ਸਾਰੀ ਅਭਿਆਸ ਇਹ ਧੰਨ ਬਾਬਾ ਬੁੱਢਾ ਸਾਹਿਬ ਉਸ ਬੀੜ ਸਾਹਿਬ ਦੇ ਇਲਾਕੇ ਚ ਸਿੱਖਾਂ ਨੂੰ ਕਰਾਉਂਦੇ ਨੇ। ਤੇ ਜਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਪਾਈਆਂ ਦੋ ਤਲਵਾਰਾਂ ਤੇ ਸਾਧ ਸੰਗਤ ਮਹਾਰਾਜ ਫਿਰ ਫੱਬ ਕੇ ਬੈਠੇ ਤਖਤ ਦੇ ਉੱਤੇ, ਸਤਿਗੁਰੂ ਨੇ ਐਲਾਨ ਕੀਤਾ ਅੱਜ ਦਸਵੰਧ ਦੇ ਰੂਪ ਵਿੱਚ ਘੋੜਿਆਂ ਦੀ ਜ਼ਰੂਰਤ ਹੈ, ਅੱਜ ਦਸਵੰਧ ਦੇ ਰੂਪ ਵਿੱਚ ਸੋਹਣੀਆਂ ਜਵਾਨੀਆਂ ਦੀ ਜ਼ਰੂਰਤ ਹੈ, ਅੱਜ ਦਸਵੰਧ ਦੇ ਰੂਪ ਵਿੱਚ ਸ਼ਸਤਰਾਂ ਦੀ ਜ਼ਰੂਰਤ ਹੈ। ਤੇ ਸਿੱਖ ਲੈ ਕੇ ਆਏ ਤੇ ਜਦੋਂ ਫਿਰ ਆਏ ਤੇ ਦਰਬਾਰ ਲੱਗਣ ਲੱਗ ਪਿਆ, ਸੰਗਤਾਂ ਦੀ ਲੋਕਾਂ ਦੀ ਫਰਿਆਦ ਸੁਣਨ ਲੱਗ ਪਏ ਮਹਾਰਾਜ।
ਚਾਰ ਤਖਤ ਸੀ ਇਸ ਭਾਰਤ ਦੇ ਅੰਦਰ, ਕਲਾਨੌਰ ਦਾ, ਲਾਹੌਰ ਦਾ, ਆਗਰੇ ਦਾ, ਦਿੱਲੀ ਦਾ। ਚਾਰਾਂ ਤੋਂ ਉੱਚਾ ਥੜਾ ਕਾਇਮ ਕੀਤਾ, ਇਹ ਤਖਤ ਕਾਇਮ ਕੀਤਾ। ਤੇ ਜਦੋਂ ਫਿਰ ਸਿੱਖ ਰੋਜ਼ ਆਉਂਦੇ ਨੇ ਤੇ ਮਹਾਰਾਜ ਨੇ ਕਿਹਾ ਹੁਣ ਵੀਰ ਰਸ, ਹੁਣ ਭਗਤੀ ਦੇ ਨਾਲ ਸ਼ਕਤੀ ਦੀ ਗੱਲ ਕਰਨੀ, ਢਾਡੀਆਂ ਨੂੰ ਬੁਲਾਓ। ਢਾਡੀ ਬੁਲਾਏ ਭਾਈ ਨੱਥਾ ਤੇ ਅਬਦੁਲ, ਤੇ ਢਾਡੀ ਲਿਆਉਣ ਲਈ ਸਤਿਗੁਰਾਂ ਨੇ ਹਾਥੀ ਭੇਜੇ ਮਹਾਰਾਜ ਨੇ। ਵੇਖੋ ਪਾਤਸ਼ਾਹ ਦੀ ਸਾਡੇ ਤੇ ਬਖਸ਼ਿਸ਼, ਵੀ ਜਿਹਨੇ ਗੁਰੂ ਦਾ ਜਸ ਕਰਨਾ, ਇਹ ਨਹੀਂ ਵੀ ਉਹ ਕੰਗਾਲ ਜਿਹਾ ਹੋਵੇ, ਰੁਲਦਾ ਫਿਰੇ, ਮੰਗਤਾ ਜਿਹਾ ਬਣ ਕੇ ਤੁਰਿਆ ਫਿਰੇ, ਨਾ। ਗੁਰੂ ਆਪ ਵੱਡਾ ਹੈ, ਗੁਰੂ ਦਾ ਤਖਤ ਵੱਡਾ ਹੈ, ਤੇ ਜਿਹਨੇ ਗੁਰੂ ਦੀ ਗੱਲ ਕਰਨੀ ਮੇਰੇ ਪਾਤਸ਼ਾਹ ਨੇ ਉਹਨੂੰ ਵੀ ਵੱਡਾ ਕਰ ਦਿੱਤਾ। ਸਤਸੰਗਤ ਆਏ ਫਿਰ ਹਾਥੀਆਂ ਤੇ ਬੈਠ ਕੇ, ਤੇ ਜਦੋਂ ਇਸ ਤਖਤ ਦੇ ਉੱਤੋਂ ਗਾਇਆ, ਢਾਡੀ ਨੱਥਾ ਤੇ ਅਬਦੁਲ ਲਿਖਦੇ ਨੇ, ਉਹ ਕਹਿੰਦੇ ਦੋ ਤਲਵਾਰੀ ਵਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ, ਦਰਵਾਜ਼ਾ ਬਲਖ ਬਖੀਰ ਦੀ। ਇਹ ਬਲਖ ਤੇ ਬਖੀਰ, ਜਿਹਨੂੰ ਬੁਖਾਰਾ ਵੀ ਕਿਹਾ ਜਾਂਦਾ ਹੈ, ਅਫਗਾਨਿਸਤਾਨ ਉਸ ਇਲਾਕੇ ਦੇ ਅੰਦਰ ਅੱਜ ਇਹ ਸ਼ਹਿਰ ਨੇ। ਤੇ ਸਾਧ ਸੰਗਤ ਜੀ, ਇਹਦੀ ਉਦਾਹਰਣ ਤਾਂ ਦਿੱਤੀ ਢਾਡੀਆਂ ਨੇ, ਗੁਰੂ ਕੇ ਢਾਡੀਆਂ ਨੇ, ਵੀ ਬਲਖ ਤੇ ਬੁਖਾਰੇ ਦੇ ਦਰਵਾਜ਼ੇ ਜਿਹੜੇ ਸੀ, ਇਹ ਬੜੇ ਤਕੜੇ ਸਨ, ਬੜੇ ਮਜ਼ਬੂਤ ਸਨ। ਵੈਸੇ ਤੁਸੀਂ ਕਿਸੇ ਪੁਰਾਣੇ ਕਿਲਿਆਂ ਦੇ ਦਰਵਾਜ਼ੇ ਵੇਖਿਓ, ਉਹ ਦਰਵਾਜ਼ੇ ਵੀ ਬੜੇ ਮਜ਼ਬੂਤ ਹੁੰਦੇ ਨੇ, ਉਹਦੇ ਗਾੜੀ ਸੂਈਆਂ ਲੱਗੀਆਂ, ਸੂਏ ਲੱਗੇ ਹੁੰਦੇ ਨੇ, ਵੀ ਕੋਈ ਹਾਥੀ ਵੀ ਇਸ ਦਰਵਾਜ਼ੇ ਨੂੰ ਤੋੜ ਨਾ ਸਕੇ, ਜੇ ਤੋੜਨ ਲੱਗੇ ਤੇ ਇਹ ਸੂਏ ਉਹਦੇ ਮੱਥੇ ਤੇ ਵੱਜਣ। ਪਰ ਜਿਹੜਾ ਬਲਖ ਤੇ ਬੁਖਾਰੇ ਦਾ ਕਿਲਾ ਸੀ, ਉਹਦੇ ਦਰਵਾਜ਼ੇ, ਉਸ ਸ਼ਹਿਰ ਦੇ ਦਰਵਾਜ਼ੇ ਕਹਿੰਦੇ ਵੀ ਬੜੇ ਮਜ਼ਬੂਤ ਮੰਨੇ ਜਾਂਦੇ ਸਨ, ਕੋਈ ਹਮਲਾਵਰ ਛੇਤੀ ਹਮਲਾ ਨਹੀਂ ਸੀ ਕਰ ਸਕਦਾ। ਤੇ ਢਾਡੀਆਂ ਦੀ ਸੋਚ ਵੇਖੋ ਭਾਈ ਨੱਥਾ ਤੇ ਅਬਦੁਲ ਜੀ ਦੀ, ਉਹਨਾਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਤੇਰੇ ਘਰ ਦਾ ਸਿਧਾਂਤ ਏਡਾ ਤਕੜਾ ਹੈ, ਏਡਾ ਮਜ਼ਬੂਤ ਹੈ, ਇਹਨੂੰ ਅੰਦਰੋਂ ਤੇ ਬਾਹਰੋਂ ਕੋਈ ਵਰਤ ਨਹੀਂ ਸਕਦਾ, ਕੋਈ ਸੰਨ ਨਹੀਂ ਲਾ ਸਕਦਾ, ਤੇਰੇ ਘਰ ਦਾ ਸਿਧਾਂਤ ਏਡਾ ਤਕੜਾ ਹੈ, ਜਿਵੇਂ ਬਲਖ ਤੇ ਬੁਖਾਰੇ ਦੇ ਦਰਵਾਜ਼ੇ ਮਜ਼ਬੂਤ ਨੇ, ਉਹ ਤੇਰੇ ਘਰ ਵਿੱਚ ਸੱਚ ਹੈ, ਤੇਰੇ ਘਰ ਵਿੱਚ ਨਿਆਂ ਹੈ, ਤੇਰੇ ਘਰ ਵਿੱਚ ਦਇਆ ਹੈ। ਤੇ ਅੱਜ ਵੀ ਆਪਾਂ ਵੇਖ ਰਹੇ ਹਾਂ ਆ ਦਿੱਲੀ ਦੀ ਧਰਤੀ ਤੇ, ਬੱਚਿਆਂ ਦਾ ਜਿਹੜਾ ਪੇਪਰ ਲੀਕ ਹੋਇਆ ਨਾ ਨੀਟ ਦਾ, ਉਹਦੇ ਸੰਬੰਧ ਵਿੱਚ ਇੱਕ ਪ੍ਰਦਰਸ਼ਨ ਹੋਇਆ ਜੰਤਰ ਮੰਤਰ।

ਤੇ ਕਿੰਨੇ ਆਸਰਾ ਦਿੱਤਾ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਘਰ ਗੁਰਦੁਆਰਾ ਬੰਗਲਾ ਸਾਹਿਬ ਨੇ ਆਸਰਾ ਦਿੱਤਾ ਸਾਧ ਸੰਗਤ। ਤੇ ਕਿਹੜੀ ਹਕੂਮਤ ਵਿੱਚ ਤਾਕਤ ਹੈ ਵੀ ਉਹ ਤੁਹਾਡੇ ਗੁਰਦੁਆਰੇ ਚ ਪੁਲਿਸ ਵੜ ਸਕੇ? ਨਹੀਂ ਹੋ ਸਕਦਾ ਏਦਾਂ। ਕਿਉਂ? ਇਹਦੇ ਦਰਵਾਜ਼ੇ ਮਜ਼ਬੂਤ ਨੇ, ਇਹਦੇ ਸਿਧਾਂਤ ਮਜ਼ਬੂਤ ਨੇ, ਜਿਵੇਂ ਬਲਖ ਤੇ ਬੁਖਾਰੇ ਦੇ ਦਰਵਾਜ਼ੇ ਮਜ਼ਬੂਤ ਸਨ। ਫਿਰ ਅਗਲੀ ਗੱਲ ਬੜੀ ਕਮਾਲ ਦੀ, ਕਈ ਢਾਡੀਆਂ ਨੇ ਉਹ ਲਿਖਦੇ ਨੇ, ਕਹਿੰਦੇ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਹੁਣ ਨੀਲ ਤੇ ਨਲ ਕੌਣ ਸਨ? ਜਦੋਂ ਤੁਸੀਂ ਰਮਾਇਣ ਨੂੰ ਪੜੋਗੇ ਤੇ ਲੰਕਾ ਨੂੰ ਜਾਣ ਲਈ ਜਿਨ੍ਹਾਂ ਨੇ ਪੁਲ ਬਣਾਇਆ ਸੀ ਨਾ, ਕਹਿੰਦੇ ਉਹ ਕਾਰੀਗਰ ਬੜੇ ਤਕੜੇ ਸਨ, ਤੇ ਉਹਨਾਂ ਦਾ ਨਾਂ ਇਤਿਹਾਸ ਦੇ ਵਿੱਚ ਰਾਮ ਸੇਤੂ ਬਣਾਉਣ ਵਾਲਿਆਂ ਦਾ ਨੀਲ ਤੇ ਨਲ ਆਇਆ। ਭਾਵ ਕਿ ਜਿਨ੍ਹਾਂ ਨੇ ਰਾਮ ਚੰਦਰ ਜੀ ਨੂੰ ਮਜ਼ਬੂਤੀ ਦਿੱਤੀ, ਲਛਮਣ ਨੂੰ ਮਜ਼ਬੂਤੀ ਦਿੱਤੀ, ਤੇ ਉਹਨਾਂ ਦੀ ਉਦਾਹਰਣ ਦੇ ਕੇ ਕਿਹਾ ਗੁਰੂ ਹਰਗੋਬਿੰਦ ਸਾਹਿਬ, ਕੱਲਾ ਤੂੰ ਹੀ ਵੱਡਾ ਨਹੀਂ, ਕੱਲਾ ਤੇਰਾ ਤਖ਼ਤ ਹੀ ਵੱਡਾ ਨਹੀਂ, ਆ ਜਿਹੜੇ ਤੇਰੇ ਨਾਲ ਬਹਾਦਰ ਯੋਧੇ ਬੈਠੇ ਨੇ, ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਜੇਠਾ ਜੀ ਵਰਗੇ, ਭਾਈ ਲੰਗਾਹ ਜੀ ਵਰਗੇ, ਭਾਈ ਪ੍ਰਾਣਾ ਜੀ ਵਰਗੇ, ਮਹਾਰਾਜ ਸੱਚੇ ਪਾਤਸ਼ਾਹ, ਆ ਜਿਹੜੇ ਹਜ਼ਾਰਾਂ ਚ ਸਿੱਖ ਬੈਠੇ ਨੇ, ਉਹ ਨੀਲ ਤੇ ਨਲ ਵੀ ਇਹਨਾਂ ਤੇਰੇ ਸਿੱਖਾਂ ਦੀ ਬਰਾਬਰੀ ਨਹੀਂ ਕਰ ਸਕਦੇ। ਤੂੰ ਆਪ ਵੱਡਾ, ਤੇਰੇ ਸਿੱਖ ਵੱਡੇ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਤੋ ਸਾਧ ਸੰਗਤ, ਫਿਰ ਆਖਰੀ ਗੱਲ ਬੜੀ ਕਮਾਲ ਦੀ ਕਹੀ, ਕੀ ਕਿਹਾ? ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ। ਉਹ ਮਹਾਰਾਜ ਸੱਚੇ ਪਾਤਸ਼ਾਹ, ਤੇਰੀ ਪੱਗ ਏਡੀ ਵੱਡੀ, ਤੇਰਾ ਕਿਰਦਾਰ ਏਡਾ ਵੱਡਾ ਕਿ ਦਿੱਲੀ ਦਾ ਬਾਦਸ਼ਾਹ ਜਹਾਂਗੀਰ, ਇਹਦੀ ਪੱਗ ਤੇਰੀ ਪੱਗ ਦੇ ਸਾਹਮਣੇ ਫਿੱਕੀ ਹੈ, ਇਹਦਾ ਕਿਰਦਾਰ ਤੇਰੇ ਕਿਰਦਾਰ ਦੇ ਸਾਹਮਣੇ ਕੱਖ ਵੀ ਨਹੀਂ। ਕਿਉਂਕਿ ਜੇ ਦੁਨੀਆਂ ਤੇ ਕਿਸੇ ਦਾ ਕਿਰਦਾਰ ਹੈ, ਕਿਸੇ ਕੋਲ ਸੁਹੱਪਣ ਹੈ, ਕਿਸੇ ਕੋਲ ਨਿਆਂ ਦੇਣ ਦੀ ਤਾਕਤ ਹੈ, ਕੋਈ ਵੱਡਾ ਯੋਧਾ ਮਹਾਬਲੀ ਹੈ, ਕੋਈ ਗੁਰੂ ਨਾਨਕ ਦੇ ਘਰ ਦਾ ਵਾਰਸ ਬਣ ਕੇ ਜਿਨੇ ਇਸ ਪੂਰੀ ਕੌਮ ਦੀ ਬਲਕਿ ਹਿੰਦੁਸਤਾਨ ਦੀ ਬਾਂਹ ਫੜੀ, ਉਹ ਸੱਚਾ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ। ਤੋ ਸਾਧ ਸੰਗਤ ਜੀ, ਉਸ ਪਾਤਸ਼ਾਹ ਨੇ ਸਾਨੂੰ ਮਜ਼ਬੂਤੀ ਦਿੱਤੀ, ਮੀਰੀ ਤੇ ਪੀਰੀ ਦੋਵੇਂ ਚੀਜ਼ਾਂ ਦੇ ਕੇ। ਤੇ ਅੱਜ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਹਰੇਕ ਗੁਰਦੁਆਰੇ ਹਰੇਕ ਤਖਤ ਦੇ ਅੰਦਰ ਜਿੱਥੇ ਸਤਿਗੁਰੂ ਜੀ ਸੁਭਾਏਮਾਨ ਨੇ, ਉਹਦੇ ਸਾਹਮਣੇ ਸ਼ਸਤਰ ਸ਼ੋਭਾ ਪਾਉਂਦੇ ਨੇ, ਥੱਲੇ ਸ਼ਸਤਰ ਸ਼ੋਭਾ ਪਾਉਂਦੇ ਨੇ। ਤੇ ਕਲਗੀਆਂ ਵਾਲੇ ਐਵੇਂ ਨਹੀਂ ਲਿਖਿਆ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਜਹੀ ਹਮਾਰੇ ਪੀਰ। ਤੇ ਸਾਧ ਸੰਗਤ, ਇਹ ਥੱਲੇ ਤਾਂ ਰੱਖੇ ਜਾਂਦੇ ਮਹਾਰਾਜ ਦੇ ਸਾਹਮਣੇ, ਹਾਲਾਂਕਿ ਹਰਿਮੰਦਰ ਸਾਹਿਬ ਭਗਤੀ ਦਾ ਘਰ ਹੈ। ਇਸ ਕਰਕੇ ਹਰਿਮੰਦਰ ਸਾਹਿਬ ਦਾ ਜੋ ਮੁੱਖ ਗ੍ਰੰਥੀ ਹੁੰਦਾ ਹੈ ਨਾ, ਉਹਦਾ ਅਹੁਦਾ ਸਿੱਖ ਜਗਤ ਦੇ ਵਿੱਚ ਸਭ ਤੋਂ ਵੱਡਾ ਹੁੰਦਾ, ਸਭ ਤੋਂ ਵੱਡਾ। ਤੇ ਅਸੀਂ ਇੰਨਾ ਸਨਮਾਨ ਦਿੰਦੇ ਹਾਂ ਆਪਣੇ ਹੈੱਡ ਗ੍ਰੰਥੀ ਨੂੰ, ਵੱਡੇ ਵੱਡੇ ਜਦੋਂ ਵੀ ਸਮਾਗਮ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਮੁੱਖ ਗ੍ਰੰਥੀ ਸਾਹਿਬ ਹੀ ਆ ਕੇ ਬੈਠਦੇ ਨੇ। ਕੋਈ ਕਿੱਡਾ ਵੀ ਵੱਡਾ ਸਮਾਗਮ ਹੋਵੇ, ਸਤਿਗੁਰੂ ਦਾ ਪਾਵਨ ਹੁਕਮਨਾਮਾ, ਜੇ ਉੱਥੇ ਮੁੱਖ ਗ੍ਰੰਥੀ ਹਾਜ਼ਰ ਹੈ ਤੇ ਉਹ ਹੁਕਮਨਾਮਾ ਮੁੱਖ ਗ੍ਰੰਥੀ ਸਾਹਿਬ ਹੀ ਲੈਂਦੇ ਨੇ। ਕਿਉਂ? ਕਿਉਂਕਿ ਸਿੱਖ ਜਗਤ ਵਿੱਚ ਇਹ ਸਭ ਤੋਂ ਵੱਡੀ ਪਦਵੀ ਹੈ, ਵੱਡੀ ਪਦਵੀ। ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਵੀ ਹਰਿਮੰਦਰ ਸਾਹਿਬ ਬਣਾਇਆ ਨਾ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ, ਉਸ ਵੇਲੇ ਤੋਂ ਅੱਜ ਤੱਕ ਆਪਾਂ ਅੱਜ ਤੱਕ ਵੇਹਨੇ ਆ, ਇੱਕ ਮਰਿਆਦਾ ਕਾਇਮ ਹੈ ਵੀ ਦਰਬਾਰ ਸਾਹਿਬ ਭਾਵੇਂ ਭਗਤੀ ਦਾ ਘਰ ਹੈ, ਉੱਥੇ ਵੀ ਸਤਿਗੁਰਾਂ ਦੇ ਸਰੂਪ ਦੇ ਸਾਹਮਣੇ ਥੱਲੇ ਇੱਕ ਸ੍ਰੀ ਸਾਹਿਬ ਕਿਰਪਾਨ ਪਈ ਹੋਈ। ਤੇ ਕਿਰਪਾਨ ਦਾ ਮਤਲਬ ਕਿ ਇਹ ਸ਼ਸਤਰ ਸ਼ਾਸਤਰ ਦੇ ਅਧੀਨ ਹੈ, ਇਹ ਕਿਰਪਾਨ ਗਿਆਨ ਦੇ ਸ਼ਬਦ ਗੁਰੂ ਦੇ ਅਧੀਨ ਹੈ। ਤੇ ਜਿਨੇ ਬਾਣੀ ਪੜ੍ਹੀ ਹੋਵੇਗੀ, ਜਿਹੜਾ ਸ਼ਬਦ ਨੂੰ ਗੁਰੂ ਮੰਨਦਾ ਹੋਵੇਗਾ, ਜਿਨੇ ਆਪਣਾ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹਿਆ ਹੋਵੇਗਾ, ਉਹ ਕਦੇ ਵੀ ਇਸ ਕਿਰਪਾਨ ਦੀ ਦੁਰਵਰਤੋਂ ਨਹੀਂ ਕਰੇਗਾ। ਉਹ ਜਦੋਂ ਵੀ ਕਿਰਪਾਨ ਚੁੱਕੇਗਾ, ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਚੱਕੇ। ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਾਈਆਂ,

ਘੋੜੇ ਮਹਾਰਾਜ ਦੇ ਕੋਲ, ਸਿੰਘ ਕੋਲ, ਫੌਜ ਕੋਲ, ਸਿੱਖ ਕੋਲ, ਤੇ ਜਦੋਂ ਨਾਨਕ ਮੱਤਾ ਸਾਹਿਬ ਤੋਂ ਆ ਰਹੇ ਤੇ ਰਸਤੇ ਚ ਸਮਰੱਥ ਰਾਮਦਾਸ ਮਿਲਿਆ, ਸਮਰੱਥ ਰਾਮਦਾਸ, ਉਹਨੇ ਆਪਣੇ ਨਾਲਦਿਆਂ ਨੂੰ ਪੁੱਛਿਆ ਵੀ ਇਹ ਕੌਣ ਹੈ, ਬੜਾ ਵੱਡਾ ਲਾਮ ਲਸ਼ਕਰ ਆ ਰਿਹਾ। ਤੇ ਉਹਦੇ ਨਾਲ ਦੇ ਕਹਿਣ ਲੱਗੇ ਵੀ ਇਹ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੈ ਜਿਹੜਾ ਛੇਵੀਂ ਜਗ੍ਹਾ ਤੇ ਬੈਠਾ ਹੈ, ਤੇ ਇਹਦੇ ਸਿੱਖ ਇਹਨੂੰ ਸੱਚਾ ਪਾਤਸ਼ਾਹ ਕਹਿੰਦੇ। ਤੇ ਜਦੋਂ ਫਿਰ ਮੁਲਾਕਾਤ ਹੋਈ ਨਾ ਸਮਰੱਥ ਰਾਮਦਾਸ ਨਾਲ, ਤੇ ਉਹਨੇ ਮਹਾਰਾਜ ਦਾ ਸਾਰਾ ਰੰਗ ਢੰਗ ਵੇਖ ਕੇ ਇੱਕ ਸਵਾਲ ਕੀਤਾ, ਕਹਿੰਦੇ ਪਾਤਸ਼ਾਹ ਗੁਸਤਾਖੀ ਮਾਫ, ਜਿਸ ਗੱਦੀ ਤੇ ਤੁਸੀਂ ਬੈਠੇ ਹੋ ਇਹਨੂੰ ਸ਼ੁਰੂ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਮਾਇਆ ਦਾ ਤਿਆਗ ਕੀਤਾ, ਸੰਸਾਰ ਦਾ ਤਿਆਗ ਕੀਤਾ, ਤੇ ਤੁਸੀਂ ਦੋ ਦੋ ਕਿਰਪਾਨਾਂ ਪਾਈਆਂ ਨੇ, ਘੋੜੇ ਰੱਖੇ ਨੇ, ਫੌਜ ਰੱਖੀ ਹੈ। ਤੇ ਸਤਿਗੁਰੂ ਨੇ ਉੱਥੇ ਰੋਕ ਕੇ ਕਿਹਾ ਸੀ ਸਵਾਮੀ ਜੀ ਨਹੀਂ, ਗੁਰੂ ਨਾਨਕ ਦੇਵ ਨੇ ਸੰਸਾਰ ਨਹੀਂ ਤਿਆਗਿਆ, ਉਹਨਾਂ ਨੇ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦਾ ਤਿਆਗ ਕੀਤਾ, ਗੁਰਮੁਖ ਮਾਇਆ ਵਿੱਚ ਉਦਾਸੀ। ਤੇ ਦੂਜਾ ਸਵਾਲ ਕੀਤਾ ਸਮਰੱਥ ਰਾਮਦਾਸ ਨੇ, ਕਹਿੰਦਾ ਮਹਾਰਾਜ ਮੇਰੀ ਦੂਜੀ ਬੇਨਤੀ ਹੈ ਵੀ ਇਹ ਤੁਸੀਂ ਸ਼ਸਤਰ ਕਿਉਂ ਰੱਖੇ ਨੇ? ਤੇ ਗੁਰੂ ਸਾਹਿਬ ਦਾ ਬਚਨ ਸੀ ਸਵਾਮੀ ਜੀ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਵਾਸਤੇ ਰੱਖੇ। ਤੇ ਸਮਰੱਥ ਰਾਮਦਾਸ ਹੱਥ ਬੰਨ੍ਹ ਕੇ ਫਿਰ ਕਹਿੰਦਾ ਹੈ ਇਹਾਂ ਬਾਤ ਮੇਰੇ ਮਨ ਭਾਵਤੀ ਹੈ। ਇਹ ਭੱਖਰ ਸਵਾਮੀ ਰਾਮਦਾਸ ਇੱਕ ਕਿਤਾਬ ਹੈ, ਉਹਦੇ ਚ ਬਚਨ ਲਿਖੇ ਹੋਏ। ਤੇ ਤੁਸੀਂ ਹੈਰਾਨ ਹੋਵੋਗੇ ਜਿਹੜਾ ਸ਼ਿਵਾਜੀ ਮਰੱਟਾ ਸੀ ਉਹ ਇੱਥੇ ਸਮਰੱਥ ਰਾਮਦਾਸ ਦਾ ਚੇਲਾ ਸੀ, ਤੇ ਮਰੱਟਿਆਂ ਦੇ ਵਿੱਚ ਇੰਨੀ ਦਲੇਰੀ ਦਾ ਆਉਣਾ, ਤੇਗ ਚਲਾਉਣ ਦਾ ਹੁਨਰ, ਯੁੱਧ ਲੜਨ ਦਾ ਹੁਨਰ ਕਿੱਥੋਂ ਆਇਆ? ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਸ ਸ਼ਿਵਾਜੀ ਦਾ ਗੁਰੂ ਹੀ ਸਮਰੱਥ ਰਾਮਦਾਸ ਸੀ ਉਹ ਸਮਰੱਥ ਰਾਮਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲੋਂ ਸਾਰੀ ਤਾਕਤ ਲੈ ਰਿਹਾ ਹੈ। ਇਸ ਕਰਕੇ ਸਾਧ ਸੰਗਤ ਗੁਰੂ ਸੱਚਾ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਸਿਧਾਂਤ ਦਿੱਤੇ, ਤੇ ਢਾਡੀਆਂ ਨੇ ਫਿਰ ਗੁਰੂ ਦੀ ਸਿਫਤ ਕੀਤੀ। ਤੇ ਜਿਹੜੇ ਤਖਤ ਤੇ ਇਹ ਮਰਜ਼ਾਦਾ ਆਰੰਭ ਹੋਈ ਨਾ ਉਸ ਤਖਤ ਤੋਂ ਕੱਲ ਨੂੰ ਜਾਨੀ ਕਿ 24 ਤਰੀਕ ਨੂੰ ਜਿਸ ਦਿਨ ਮੀਰੀ ਪੀਰੀ ਦਿਵਸ ਹੈ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਵੱਡਾ ਮੀਰੀ ਪੀਰੀ ਖਾਲਸਾ ਮਾਰਚ ਕੱਢਿਆ ਜਾ ਰਿਹਾ ਜਿਹੜਾ ਅਕਾਲ ਤਖਤ ਸਾਹਿਬ ਤੋਂ ਚੱਲੇਗਾ 24 ਜੁਲਾਈ ਨੂੰ, ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇਗਾ 4 ਅਗਸਤ ਨੂੰ, ਜਿਹਦੇ ਵਿੱਚ ਪੜਾਅ ਹੋਣਗੇ ਪਹਿਲੇ ਦਿਨ ਬੀੜ ਬਾਬਾ ਬੁੱਢਾ ਸਾਹਿਬ, ਦੂਸਰੇ ਦਿਨ ਤਰਨ ਤਾਰਨ ਸਾਹਿਬ, ਤੀਸਰੇ ਦਿਨ ਗੋਇੰਦਵਾਲ ਸਾਹਿਬ, ਫਿਰ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਧਰਮਕੋਟ ਮੋਗਾ, ਫਿਰ ਗੁਰਦੁਆਰਾ ਤਖਤੂਪੁਰਾ ਸਾਹਿਬ, ਤਖਤੂਪੁਰਾ ਸਾਹਿਬ ਤੋਂ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ, ਵਜੀਦਪੁਰ ਤੋਂ ਚੱਲ ਕੇ ਫਰੀਦਕੋਟ, ਫਰੀਦਕੋਟ ਤੋਂ ਚੱਲ ਕੇ ਜੈਤੋਂ, ਜੈਤੋਂ ਤੋਂ ਚੱਲ ਕੇ ਮੁਕਤਸਰ ਸਾਹਿਬ, ਮੁਕਤਸਰ ਸਾਹਿਬ ਤੋਂ ਚੱਲ ਕੇ ਬਠਿੰਡਾ ਤੇ ਬਠਿੰਡੇ ਤੋਂ ਚੱਲ ਕੇ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਸੰਪੂਰਨਤਾ ਹੋਣੀ। ਮੈਂ ਕੌਮ ਦੀ ਜਵਾਨੀ ਨੂੰ ਬੇਨਤੀ ਕਰਾਂਗਾ, ਆਪਣੇ ਬੱਚੇ ਬੱਚੀਆਂ ਬਜ਼ੁਰਗਾਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਇਸ ਮਾਰਚ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸੱਤਾ ਨੂੰ ਬਹਾਲ ਰੱਖਣਾ, ਕੌਮ ਦੀ ਜਵਾਨੀ ਨੂੰ ਇਸ ਸੱਚੇ ਤਖਤ ਨਾਲ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਪਦੇਸ਼ਾਂ ਨਾਲ, ਮੀਰੀ ਪੀਰੀ ਦੇ ਸਿਧਾਂਤ ਨਾਲ ਜੋੜਨਾ, ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਨਾ, ਤੇ ਖਾਸ ਕਰਕੇ ਜਿਹੜਾ ਅੱਜ ਸਮਾਜ ਵਿੱਚ ਨਸ਼ੇ, ਪਤਤ ਪੁਣਾ ਤੇ ਹੋਰ ਭੈੜੀਆਂ ਕੁਰੀਤੀਆਂ ਸਾਡੇ ਵਿੱਚ ਜਨਮ ਲੈ ਰਹੀਆਂ ਨੇ, ਨਫ਼ਰਤ ਦੀ ਭਾਵਨਾ ਸਾਡੇ ਚ ਪ੍ਰਬਲ ਹੋ ਰਹੀ ਹੈ, ਇਹਨੂੰ ਦੂਰ ਕਰਕੇ ਏਕੇ ਦੇ ਸੂਤਰ ਵਿੱਚ ਪਰਾਉਣਾ, ਔਰ ਇਹਦੀ ਸਾਰੀ ਜਿਹੜੀ ਰਹਿਨਮਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਰਨੀ ਹੈ ਉੱਥੇ ਨਾਲ ਸ਼ਸਤਰ ਜਿਹੜੇ ਮਹਾਰਾਜ ਦੇ ਉਹਦੇ ਵੀ ਦਰਸ਼ਨ ਕਰਾਏ ਜਾਣੇ ਨੇ, ਇਹਦੇ ਨਾਲ ਨਾਲ ਪ੍ਰਦਰਸ਼ਨੀਆਂ ਚੱਲਣੀਆਂ ਨੇ ਵੀ ਸਾਡਾ ਇਤਿਹਾਸ ਕੀ ਹੈ, ਜਗ੍ਹਾ ਜਗ੍ਹਾ ਤੇ ਸਟੇਜਾਂ ਲੱਗਣੀਆਂ ਨੇ, ਰਸਤੇ ਵਿੱਚ ਸੰਗਤਾਂ ਨੇ ਵੱਡੇ ਪੱਧਰ ਤੇ ਸਵਾਗਤ ਕਰਨਾ, ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨਾਲ ਰਹਿਣਗੇ ਇੰਨੇ ਦਿਨ,
ਤੇ ਜਗ੍ਹਾ ਜਗ੍ਹਾ ਦੇ ਉੱਤੇ ਪ੍ਰਚਾਰ ਕਰਕੇ ਪ੍ਰਚਾਰਕ ਤੇ ਸਿੰਘ ਸਾਹਿਬਾਨ ਉਹ ਬੱਚਿਆਂ ਨੂੰ ਗੁਰੂ ਕੀ ਸਿੱਖੀ ਨਾਲ ਜੋੜਨਗੇ। ਇਹ ਮੇਰੀ ਸ਼ੁਰੂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਇਸ ਮੀਰੀ ਪੀਰੀ ਖਾਲਸਾ ਮਾਰਚ ਦਾ ਹਿੱਸਾ ਬਣੀਏ। ਕੋਈ ਰਹਿ ਨਾ ਜਾਵੇ ਜਿਹੜਾ ਇਸ ਮਾਰਚ ਦੇ ਦਰਸ਼ਨ ਨਾ ਕਰ ਸਕੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਜੀ, ਇੰਨੇ ਕੁ ਸ਼ਬਦ ਆਪ ਜੀ ਨੇ ਇਤਿਹਾਸਕ ਰੂਪ ਵਿੱਚ ਪ੍ਰਵਾਨ ਕਰਨੇ ਜ਼ਰੂਰੀ ਸੀ, ਇਹ ਸਾਰਾ ਵੇਰਵਾ ਦੇਣਾ। ਹੁਣ ਆਓ ਜੋ ਅਸਥਾਨ ਦੀ ਮਰਯਾਦਾ ਹੈ, ਆਪਾਂ ਰਹਿੰਦੇ ਸਮੇਂ ਦੇ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਬਚਨ ਸਤਿਗੁਰਾਂ ਨੇ ਹੁਕਮ ਦੇ ਰੂਪ ਵਿੱਚ ਸਰਵਣ ਕੀਤਾ ਹੈ, ਕਿਉਂਕਿ ਗੁਰਬਾਣੀ ਤੇ ਇਤਿਹਾਸ ਇਹ ਦੋ ਚੀਜ਼ਾਂ ਨੇ। ਜਿੱਥੇ ਥਿਊਰੀ ਸ਼ਬਦ ਰੂਪ ਵਿੱਚ ਹੈ, ਉੱਥੇ ਇਤਿਹਾਸ ਸਾਡੀ ਪ੍ਰੈਕਟੀਕਲ ਰੂਪ ਦੇ ਵਿੱਚ ਅਗਵਾਈ ਕਰਦਾ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਕਹਿਣੀ ਤੇ ਇੱਕ ਕਥਨੀ। ਭਾਰਤ ਦੀ ਧਰਤੀ ਤੇ ਬਹੁਤ ਵੱਡੇ ਵੱਡੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਲਿਖੇ ਗਏ, ਤੇ ਆਪਾਂ ਆਮ ਕਰਕੇ ਵੇਖਦੇ ਹਾਂ ਕਿ ਕਥਨੀ ਤਾਂ ਹੈ ਪਰ ਕਰਨੀ ਨਜ਼ਰ ਨਹੀਂ ਆਉਂਦੀ। ਦੁਨੀਆਂ ਦਾ ਇੱਕੋ ਇੱਕ ਗ੍ਰੰਥ ਜਿਹਦਾ ਨਾਮ ਹੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਆਦਿ ਦਾ ਭਾਵ ਹੈ ਮੁੱਢਲਾ, ਪਹਿਲਾ, ਕਿ ਇਹ ਦੁਨੀਆਂ ਦਾ ਪਹਿਲਾ ਗ੍ਰੰਥ ਹੈ ਜਿਹਨੇ ਇਨਸਾਨੀਅਤ ਦੀ ਗੱਲ ਕੀਤੀ, ਜਿਹਨੇ ਸਮੇਂ ਦੀ ਹਕੂਮਤ ਨੂੰ ਮੂੰਹ ਤੇ ਲਲਕਾਰ ਕੇ ਕਿਹਾ ਹੈ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓਂ ਚੱਟ ਜਾਓ। ਨਹੀਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੁਨੀਆਂ ਤੇ ਕੋਈ ਗ੍ਰੰਥ ਨਹੀਂ ਜਿਹਨੇ ਸਮੇਂ ਦੀ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੋਵੇ। ਪੜ੍ਹ ਕੇ ਵੇਖ ਲਓ ਸਾਰੀ ਦੁਨੀਆਂ ਦੇ ਗ੍ਰੰਥ, ਜਿਹੜੀ ਹਕੂਮਤ ਦੇ ਸਮੇਂ ਉਹ ਗ੍ਰੰਥ ਲਿਖਿਆ ਗਿਆ ਹੈ, ਤੁਹਾਨੂੰ ਕਿਤੇ ਨਹੀਂ ਮਿਲੇਗਾ ਵੀ ਉਸ ਹਕੂਮਤ ਦੇ ਖਿਲਾਫ ਕਿਤੇ ਇੱਕ ਵੀ ਸ਼ਬਦ ਹੋਵੇ। ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਹ ਦੁਨੀਆਂ ਦਾ ਮੁੱਢਲਾ ਤੇ ਪਹਿਲਾ ਗ੍ਰੰਥ ਹੈ ਜਿਹਨੇ ਸੱਚ ਦੀ ਗੱਲ ਕੀਤੀ। ਤਾਂ ਹੀ ਇਹਦੇ ਵਿੱਚ ਭਗਤਾਂ ਦੀ ਗੱਲ, ਭੱਟਾਂ ਦੀ ਗੱਲ, ਗੁਰੂ ਕੇ ਸਿੱਖਾਂ ਦੀ ਬਾਣੀ ਤੇ ਮਹਾਰਾਜ ਨੇ ਆਪਣੀ ਬਾਣੀ ਪਾ ਕੇ ਕਿੱਡਾ ਸੋਹਣਾ ਸੁਮੇਲ ਤਿਆਰ ਕੀਤਾ ਹੈ। ਇਹ ਆਦਿ ਜਗਾਦ ਦੀ ਜੋਤੀ ਏ ਜਿਸ ਦਾ ਅਜਬ ਨਜ਼ਾਰਾ ਏ, ਇੱਕ ਸਫੇ ਤੇ ਨਾਨਕ ਬੈਠਾ ਏ, ਦੂਜੇ ਰਵਿਦਾਸ ਪਿਆਰਾ ਏ, ਤੇ ਜਿਹੜਾ ਅੱਜ ਦਾ ਬਚਨ ਹੈ ਇਹ ਵੀ ਉਸ ਪਿਆਰੇ ਭਗਤ ਭਗਤ ਰਵਿਦਾਸ ਜੀ ਦਾ ਹੈ। ਸਾਧ ਸੰਗਤ, ਜਿਹੜੇ ਭਗਤ ਰਵਿਦਾਸ ਜੀ ਆਪਣੀ ਬਾਣੀ ਚ ਲਿਖਦੇ ਨੇ, ਪੰਡਿਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਭਗਤ ਰਵਿਦਾਸ ਜੀ ਕਹਿੰਦੇ ਵੀ ਇੱਕ ਬੰਨੇ ਕੋਈ ਵੱਡਾ ਵਿਦਵਾਨ ਹੋਵੇ, ਪੰਡਿਤ ਵਿਦਵਾਨ ਨੂੰ ਕਿਹਾ ਜਾਂਦਾ ਹੈ, ਸੂਰ ਭਾਵ ਕੇ ਸੂਰਮਾ ਹੋਵੇ, ਛਤਰਪਤੀ ਰਾਜਾ ਜੀ ਦੇ ਸਿਰ ਉੱਤੇ ਛਤਰ ਝੂਲਦੇ ਹੋਣ, ਵੱਡੇ ਵੱਡੇ ਸਿੰਘਾਸਣਾਂ ਦਾ ਮਾਲਕ ਹੋਵੇ, ਫੌਜਾਂ ਹੋਣ ਉਹਦੇ ਕੋਲ। ਪਰ ਜੇ ਦੂਜੇ ਬੰਨੇ ਵਾਹਿਗੁਰੂ ਤੇਰੀ ਭਗਤੀ ਕਰਨ ਵਾਲਾ ਕੋਈ ਫੱਕਰ ਬੈਠਾ ਹੈ, ਕੋਈ ਭਗਤ ਬੈਠਾ ਹੈ, ਇਹ ਵੱਡੇ ਵੱਡੇ ਵਿਦਵਾਨ ਸੂਰਮੇ ਤੇਰੇ ਭਗਤ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਭਗਤ ਦੇ ਕੋਲ ਆਨੰਦ ਹੈ, ਭਗਤ ਆਪਣੀ ਮੌਜ ਵਿੱਚ ਹੈ, ਤੇ ਫਕੀਰ ਨੂੰ ਕਦੇ ਕਿਸੇ ਦੀ ਪਰਵਾਹ ਨਹੀਂ ਹੁੰਦੀ। ਖਾਲਸਾ ਜੀ, ਅੱਜ ਮਾਫ ਕਰਨਾ, ਪੰਜਾਬ ਵਿੱਚ ਬਹੁਤ ਬਾਬੇ ਨੇ, ਚੰਗੀ ਗੱਲ ਹੈ, ਬਾਬੇ ਗੁਰੂ ਦੀ ਗੱਲ ਹੀ ਕਰਦੇ ਨੇ, ਪਰ ਜਦੋਂ ਕਿਤੇ ਗੱਲ ਪੰਥ ਦੀ ਆਵੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਫਿਰ ਖੁੱਲ੍ਹ ਕੇ ਗੱਲ ਪੰਥ ਦੀ ਕਰਨੀ ਚਾਹੀਦੀ, ਫਿਰ ਖੁੱਲ੍ਹ ਕੇ ਗੱਲ ਗੁਰੂ ਦੀ ਕਰਨੀ ਚਾਹੀਦੀ। ਤੇ ਸਾਧ ਸੰਗਤ, ਕਦੇ ਵੀ ਕਿਸੇ ਬਾਬੇ ਜਿਹੜਾ ਮੌਜ ਦੇ ਵਿੱਚ ਬੈਠਾ ਹੋਵੇ ਨਾ, ਉਹਨੂੰ ਕਿਸੇ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਸਰਕਾਰਾਂ ਦੀ ਪਰਵਾਹ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਕੋਈ ਨਿੱਜੀ ਮੁਫਾਦ ਲੈਣੇ ਹੁੰਦੇ ਨੇ, ਵੀ ਸਾਡੇ ਤੇ ਈਡੀ ਦੀ ਰੇਡ ਨਾ ਪੈ ਜਾਵੇ, ਸਾਡੇ ਤੇ ਏਜੰਸੀਆਂ ਨਾ ਚੜ ਕੇ ਆ ਜਾਣ, ਤੇ ਜਿਹੜਾ ਹੈ ਹੀ ਫੱਕਰ ਹੈ, ਜਿਹੜਾ ਹੈ ਹੀ ਫਕੀਰ ਹੈ, ਉਹਨੂੰ ਕਾਹਦਾ ਡਰ ਜੀ। ਇਸ ਕਰਕੇ ਅੱਜ ਇਸ ਡਰ ਤੋਂ ਬਾਹਰ ਆ ਕੇ ਖੁੱਲ੍ਹ ਕੇ ਕਾਲ ਤਖ਼ਤ ਸਾਹਿਬ ਨਾਲ ਜੁੜੋ, ਗੁਰੂ ਗ੍ਰੰਥ ਗੁਰੂ ਪੰਥ ਨਾਲ ਜੁੜੋ, ਸੱਚ ਦੀ ਗੱਲ ਕਰੋ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਭਗਤ ਰਵਿਦਾਸ ਜਿਨ੍ਹਾਂ ਦਾ ਅੱਜ ਪਵਿੱਤਰ ਬਚਨ ਹੈ, ਉਹ ਕਹਿੰਦੇ ਦੁਨੀਆਂ ਦੇ ਵੱਡੇ ਵੱਡੇ ਰਾਜੇ ਫਕੀਰ ਦੀ ਕੀ ਬਰਾਬਰੀ ਕਰ ਸਕਦੇ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਸੋ ਖਾਲਸਾ ਜੀ, ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅੱਜ ਦੇ ਪਾਵਨ ਪਵਿੱਤਰ ਬਚਨ ਨੂੰ

ਘਟਨਾ ਸ੍ਰੀ ਰਾਗ ਵਿੱਚ ਭਗਤ ਰਵਿਦਾਸ ਜੀ ਅੱਜ ਦਾ ਪਾਵਨ ਪਵਿੱਤਰ ਬਚਨ ਸਾਡੇ ਨਾਲ ਸਾਂਝਾ ਕਰ ਰਹੇ ਨੇ ਤੇ ਸਤਿਗੁਰਾਂ ਨੇ ਮੰਗਲ ਰੂਪ ਵਿੱਚ ਪਰਮਾਤਮਾ ਇੱਕ ਹੈ ਉਹ ਸਭ ਦੇ ਵਿੱਚ ਵਿਆਪਕ ਹੈ ਤੇ ਉਸ ਵਿਆਪਕ ਇੱਕ ਪਰਮਾਤਮਾ ਨੂੰ ਗੁਰੂ ਦੀ ਕਿਰਪਾ ਰਾਹੀਂ ਪਾਇਆ ਜਾ ਸਕਦਾ ਇਹ ਮੰਗਲ

ਭਗਤ ਰਵਿਦਾਸ ਜੀ ਕਹਿੰਦੇ ਹੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ, ਹਮ ਸਰ ਦੀਨ, ਮੇਰੇ ਵਰਗਾ ਕੋਈ ਦੁਨੀਆਂ ਦੇ ਉੱਤੇ ਕੰਗਾਲ ਨਹੀਂ ਹੈ, ਮੇਰੇ ਵਰਗਾ ਕੋਈ ਦੁਨੀਆਂ ਦੇ ਉੱਤੇ ਨਿਮਾਣਾ ਨਹੀਂ ਹੈ, ਮੈਂ ਤੇਰੇ ਚਰਨਾਂ ਦੇ ਵਿੱਚ ਦੀਨ ਹੋ ਕੇ ਇੱਕ ਬੇਨਤੀ ਕਰ ਰਿਹਾ। ਤੇ ਬੇਨਤੀ ਕੀ ਹੈ? ਦਿਆਲ ਨਾ ਤੁਮ ਸਰ, ਕਿ ਵਾਹਿਗੁਰੂ ਤੇਰੇ ਵਰਗਾ ਦੁਨੀਆਂ ਤੇ ਕੋਈ ਦਿਆਲੂ ਨਹੀਂ ਹੈ, ਕੋਈ ਕਿਰਪਾਲੂ ਨਹੀਂ। ਅਬ ਪਤਿਆਰ ਕਿਆ ਕੀਜੈ। ਤੇ ਭਗਤ ਜੀ ਕਹਿੰਦੇ ਨੇ ਹੇ ਰੱਬਾ, ਜਦੋਂ ਮੈਂ ਦੀਨ ਹੀ ਬਣ ਗਿਆ ਤੇਰੇ ਅੱਗੇ, ਸਰੰਡਰ ਹੀ ਕਰਤਾ, ਤੇ ਮੈਂ ਮੰਨ ਲਿਆ ਵੀ ਤੇਰੇ ਵਰਗਾ ਦੁਨੀਆਂ ਤੇ ਕੋਈ ਦਿਆਲੂ ਨਹੀਂ, ਤੇ ਫਿਰ ਮੇਰੀ ਪ੍ਰੀਖਿਆ ਕਿਉਂ ਲੈ ਰਿਹਾ, ਫਿਰ ਮੇਰੀ ਪ੍ਰਤੀਤ ਕਿਉਂ ਲੈ ਰਿਹਾ। ਅਬ ਪਤਿਆਰ ਕਿਆ ਕੀਜੈ, ਪਰਤਾਵਾ ਭਾਵ ਕੇ ਪ੍ਰੀਖਿਆ। ਕਿਹੜੇ ਕਮਾਲ ਦੇ ਬਚਨ, ਐ ਪਿਆਰ ਵਿੱਚ ਭਿੱਜ ਕੇ ਤੇ ਮੰਨ ਕੇ ਇਹ ਕਿਹਾ ਵੀ ਮੈਂ ਮੰਨਦਾ ਵੀ ਮੇਰੇ ਵਰਗਾ ਕੋਈ ਦੁਨੀਆਂ ਤੇ ਦੀਨ ਨਹੀਂ, ਕੰਗਾਲ ਨਹੀਂ। ਕੋਈ ਮੰਨਦਾ ਸਾਧ ਸੰਗਤ? ਸਾਨੂੰ ਜਿਹੜੇ ਮਕਸਦ ਲਈ ਅਕਾਲ ਪੁਰਖ ਨੇ ਦੁਨੀਆਂ ਤੇ ਭੇਜਿਆ ਨਾ, ਆਪਾਂ ਰੋਜ਼ ਹੀ ਸੋਦਰ ਦੇ ਵਿੱਚ ਪੜ੍ਹਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਦੀਨ ਹੋ ਕੇ ਹੀ ਬੇਨਤੀ ਕਰਦੇ ਨੇ। ਅੱਜ ਦੇ ਪ੍ਰਸੰਗ ਨਾਲ ਸੰਬੰਧਿਤ ਉਹ ਬਚਨ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ। ਕਿਤੇ ਮਹਿਸੂਸ ਕਰਕੇ ਵੇਖੀਏ ਇਹਨਾਂ ਪੰਕਤੀਆਂ ਨੂੰ, ਪਾਠ ਤਾਂ ਰੋਜ਼ ਕਰਦੇ ਸੋਦਰ ਦਾ, ਕਿ ਹੇ ਅਕਾਲ ਪੁਰਖ ਜਿਹੜੇ ਕਾਰਜ ਲਈ ਮੈਨੂੰ ਦੁਨੀਆਂ ਤੇ ਭੇਜਿਆ ਹੈ ਨਾ, ਮੈਂ ਜਪ ਕਰ ਹੀ ਨਹੀਂ ਸਕਿਆ। ਸਿੱਖਾਂ ਦਾ ਜਪ ਕੀ ਹੈ? ਬਾਣੀ, ਵਾਹਿਗੁਰੂ ਗੁਰਮੰਤਰ ਦਾ ਅਭਿਆਸ। ਸਾਡੀ ਤੇ ਸ਼ੁਰੂਆਤ ਹੀ ਜਪ ਤੋਂ ਹੁੰਦੀ ਹੈ। ਜਪਜੀ ਸਾਹਿਬ ਦਾ ਪੂਰਾ ਨਾਮ ਜਪ ਹੈ, ਤੇ ਜੀ ਆਪਾਂ ਸਤਿਕਾਰ ਵਜੋਂ ਲਾਉਂਦੇ। ਮਹਾਰਾਜ ਕਹਿੰਦੇ ਵੀ ਨਾ ਤਾਂ ਅਸੀਂ ਕੋਈ ਜਪ ਕੀਤਾ, ਨਾ ਅਸੀਂ ਕੋਈ ਤਪ ਕਰ ਸਕੇ। ਤਪ ਕੀ ਹੈ ਸਾਡਾ? ਸਾਡਾ ਤਪ ਨਾ ਸਿੱਧਾਂ ਵਰਗਾ ਹੈ, ਨਾ ਜੋਗੀਆਂ ਵਰਗਾ ਹੈ, ਸਾਡਾ ਤਪ ਹੈ ਸੇਵਾ। ਆ ਲੋਹ ਦੇ ਉੱਤੇ ਗਰਮੀ ਦੇ ਦਿਨਾਂ ਚ ਬਹਿ ਕੇ ਲੰਗਰ ਤਿਆਰ ਕਰਨਾ, ਇਹ ਭੈਣਾਂ ਦਾ ਤਪ ਹੈ, ਇਹਨੂੰ ਸਿੱਖੀ ਚ ਤਪ ਕਿਹਾ ਜਾਂਦਾ ਹੈ। ਵਰਦੀ ਗਰਮੀ ਦੇ ਵਿੱਚ ਪ੍ਰਸ਼ਾਦੇ ਵਰਤਾਉਣੇ, ਗੁਰੂ ਕਾ ਲੰਗਰ ਵਰਤਾਉਣਾ, ਸੇਵਾ ਕਰਨੀ, ਪੈਦਲ ਚੱਲ ਕੇ ਦਰਬਾਰ ਸਾਹਿਬ ਆਉਣਾ, ਗੁਰੂ ਘਰ ਜਾਣਾ, ਕਿਤੇ ਵੀ, ਇਹ ਸਿੱਖਾਂ ਦਾ ਤਪ ਹੈ। ਆਪਣਾ ਦਸਵੰਧ ਕੱਢ ਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ, ਸਮੇਂ ਦਾ ਦਸਵੰਧ ਕੱਢਣਾ, ਇਹ ਸਿੱਖਾਂ ਦਾ ਤਪ ਹੈ। ਤੇ ਸਾਧ ਸੰਗਤ, ਮਹਾਰਾਜ ਕਹਿੰਦੇ ਪਾਤਸ਼ਾਹ ਨਾ ਅਸੀਂ ਕੋਈ ਜਪ ਕੀਤਾ, ਨਾ ਅਸੀਂ ਕੋਈ ਤਪ ਕੀਤਾ, ਤੇ ਸੰਜਮ ਸਾਡੇ ਚ ਹੈ ਕੋਈ ਨਹੀਂ। ਜੇ ਸੰਜਮ ਹੋਵੇ ਤੇ ਅੱਜ ਸਾਡੀ ਕੌਮ ਦੇ ਇਹੋ ਹਾਲਾਤ ਹੋਣ ਕਿੱਥੇ? ਸਾਰੀ ਗੱਲ ਈਗੋ ਤੇ ਖੜੀ, ਹੰਕਾਰ ਤੇ ਖੜੀ। ਤੇ ਜੇ ਕਿਤੇ ਇੱਦਾਂ ਕਹਿ ਦਈਏ ਨਾ, ਕੋਈ ਗੱਲ ਨਹੀਂ ਭਾਈ, ਮੈਂ ਦੀਨ ਬਣ ਜਾਂਦਾ ਤੇ ਤੇਰੇ ਚ ਗੁਣ ਮੇਰੇ ਤੋਂ ਜ਼ਿਆਦੇ ਨੇ, ਤੂੰ ਅੱਗੇ ਹੋ, ਮੈਂ ਤੇਰੀਆਂ ਬਾਹਾਂ ਬਣ ਕੇ ਕੰਮ ਕਰਾਂਗਾ, ਗੱਲ ਤੇ ਕੋਈ ਵੀ ਨਹੀਂ, ਸਭ ਹੰਕਾਰ ਦੇ ਸਿਰ ਤੇ ਗੱਲ ਖੜੀ। ਮੈਂ ਇਹ ਗੱਲ ਬੜੀ ਬੇਬਾਕੀ ਨਾ ਕਹਿਣੀ ਚਾਹੁੰਦਾ, ਸਾਡੇ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਿੰਨੇ ਮਸਲੇ ਨੇ, ਇਹ ਪਤਾ ਨਹੀਂ ਕਿੰਨੇ ਕੁ ਮਸਲੇ ਪੈਂਡਿੰਗ ਨੇ, ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਬਣਦੇ ਨੇ, ਮਾਫ ਕਰਨਾ, ਪ੍ਰਧਾਨ ਬਣਦੇ। ਹਰ ਕੋਈ ਕਹਿੰਦਾ ਵੀ ਮੈਂ ਪ੍ਰਧਾਨ ਬਣ, ਸੇਵਾਦਾਰ ਕੋਈ ਬਣਨ ਨਹੀਂ ਚਾਹੁੰਦਾ। ਗੱਲਾਂ ਅਸੀਂ ਨਵਾਬ ਕਪੂਰ ਸਿੰਘ ਦੀਆਂ ਕਰਦੇ ਹਾਂ ਵੀ ਉਹ ਪੱਖਾ ਚੱਲ ਰਿਹਾ ਸੀ, ਉਧਰੋਂ ਆ ਗਈ ਪੱਗ, ਕਿਹਾ ਜੀ ਕਿਹਨੂੰ ਦੇਣੀ ਹੈ? ਕਹਿੰਦੇ ਜੀ ਆ ਪੱਖਾ ਝੱਲਣ ਵਾਲੇ ਨੂੰ ਦੇ ਦਿਓ। ਪੰਥ ਨੇ ਕਿਹਾ ਵੀ ਇਹਨੂੰ ਦੇ ਦਿਓ ਸੇਵਾ। ਤੇ ਜੇ ਉਹਨੂੰ ਇਹ ਨਵਾਬੀ ਮਿਲੀ ਤੇ ਸੇਵਾ ਚੋਂ ਮਿਲੀ ਨਾ, ਤੇ ਸੇਵਾ ਅਸੀਂ ਕਰਦੇ ਕੋ ਨਹੀਂ, ਚੌਧਰਾਂ ਸਾਨੂੰ ਚਾਹੀਦੀਆਂ ਨੇ। ਮਹਿਸੂਸ ਕਰੀਏ ਇਸ ਗੱਲ ਨੂੰ ਵੀ ਈਗੋ ਛੱਡੀਏ, ਹੰਕਾਰ ਛੱਡੀਏ, ਕੱਖ ਨਹੀਂ, ਇਹ ਸਰੀਰ ਵੀ ਸਾਡਾ ਨਹੀਂ ਹੈ। ਭਗਤ ਕਬੀਰ ਜੀ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਰੱਬਾ ਇਹ ਸਰੀਰ ਵੀ ਤੇਰਾ ਦਿੱਤਾ ਹੈ, ਇਹਦੇ ਅੰਦਰ ਜੋਤ ਜੋ ਤੂੰ ਪਾਈ ਹੈ, ਤੇ ਜਿੱਦਣ ਤੂੰ ਜੋਤ ਖਿੱਚ ਲਈ ਨਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਉਹ ਜਿੱਦਣ ਆਪਣੀ ਜੋਤ ਹੀ ਤੂੰ ਵਾਪਸ ਲੈ ਲਈ, ਇਹ ਸਰੀਰ ਤੇ ਮੇਰਾ ਕਾਹਦਾ ਦਾਵਾ ਹੋਇਆ? ਤੇ ਜਦੋਂ ਸਰੀਰ ਤੇ ਦਾਵਾ ਨਹੀਂ ਤੇ ਫਿਰ ਕਾਹਦੇ ਦਾਵੇ ਨੇ ਸਾਡੇ? ਇਸ ਕਰਕੇ ਖਾਲਸਾ ਜੀ ਹੰਕਾਰ ਨੂੰ ਤਿਆਗੀ, ਸੰਜਮ ਹੈ ਨਹੀਂ ਸਾਡੇ। ਤੇ ਮਹਾਰਾਜ ਬਾਣੀ ਚ ਕਹਿੰਦੇ ਨਾ ਸਾਡੇ ਕੋ ਜਪ, ਨਾ ਸਾਡੇ ਕੋ ਤਪ, ਨਾ ਸਾਡੇ ਕੋ ਸੰਜਮ। ਜਪ ਤਪ ਸੰਜਮ ਧਰਮ ਨਾ ਕਮਾਇਆ। ਤੇ ਜਦੋਂ ਤਿੰਨੇ ਚੀਜ਼ਾਂ ਨਹੀਂ ਆਈਆਂ ਤੇ ਧਰਮ ਕਿੱਥੋਂ ਆਊਗਾ? ਧਰਮ ਤਾਂ ਉਹਦੇ ਕੋਲ ਹੀ ਆਉਣਾ ਨਾ ਜਿਹਦੇ ਕੋਲ ਜਪ ਤਪ ਤੇ ਸੰਜਮ ਹੈ।
ਤੇ ਪਾਤਸ਼ਾਹ ਕਹਿੰਦੇ ਧਰਮ ਵੀ ਹੈ ਨਹੀਂ ਸਾਡੇ ਕੋਲ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਨਾ ਅਸੀਂ ਕਦੇ ਕਿਸੇ ਸਾਧੂ ਦੀ ਸੇਵਾ ਕੀਤੀ, ਤੇ ਵਾਹਿਗੁਰੂ ਅਸੀਂ ਕੀ ਜਾਣਦੇ ਹਾਂ, ਰੱਬ ਨੂੰ ਤਾਂ ਜਾਣਿਆ ਹੀ ਨਹੀਂ ਨਾ, ਉਹਨੂੰ ਤੇ ਯਾਦ ਕੀਤਾ ਹੀ ਨਹੀਂ, ਤੇ ਇਸ ਕਰਕੇ ਫਿਰ ਅਸੀਂ ਕੀ ਹਾਂ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਮਹਾਰਾਜ ਅਸੀਂ ਨੀਚ ਕਰਮ ਕਰਦੇ, ਨੀਚ ਕਰਮ ਮੰਨਦਾ ਕੋਈ ਦੁਨੀਆਂ ਤੇ ਵੀ ਮੈਂ ਨੀਚ ਕਰਮ ਕਰਦਾ? ਖਾਲਸਾ ਜੀ ਕੌਣ ਹੈ ਜਿਹੜਾ ਕਵੇ ਵੀ ਮੈਂ ਨੀਚ ਕਰਮ ਕਰਦਾ? ਨਾ, ਕਰਦੇ ਸਾਰੇ ਹੀ ਆ, ਪਰ ਬਾਹਰੋਂ ਸਾਫ ਸੁਥਰੇ ਆ, ਅੰਦਰੋਂ ਕਰਮ ਸਾਡੇ ਨੀਚ ਵਾਲੇ ਹੀ ਹਨ ਜਿਹੜੇ ਮਹਾਰਾਜ ਨੇ ਮੰਨੇ ਨੇ, ਇਹ ਗੁਰੂ ਮੰਨ ਰਿਹਾ। ਤੇ ਵੇਖੋ ਕਿੱਡੀ ਕਮਾਲ ਦੀ ਗੱਲ ਵੀ ਨੀਚ ਕਰਮ ਅਸੀਂ ਕਰਦੇ ਹਾਂ ਤੇ ਮਹਾਰਾਜ ਆਪਣੇ ਆਪ ਤੇ ਸਾਰੀ ਗੱਲ ਲੈ ਕੇ ਸਾਨੂੰ ਬੱਚਿਆਂ ਵਾਂਗੂ ਸਮਝਾ ਰਹੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਮਹਾਰਾਜ ਤੇਰੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰਕੇ ਗੱਲ ਨਾ ਲਾ। ਆਪਾਂ ਤੇ ਇਸ ਘਰ ਚ ਰੋਜ਼ ਪੜ੍ਹਦੇ ਹਾਂ, ਕੀ ਪੜ੍ਹਦੇ ਹਾਂ? ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ, ਰਾਖੋ ਸ਼ਰਨਾਈ। ਤੇ ਅੱਜ ਭਗਤ ਰਵਿਦਾਸ ਨੇ ਇਹੋ ਬਚਨ ਕੀਤਾ ਕਿ ਪਾਤਸ਼ਾਹ ਵਾਰ ਵਾਰ ਮੇਰੀ ਪ੍ਰੀਖਿਆ ਨਾ ਲਓ, ਮੈਂ ਦੀਨ ਹਾਂ ਤੇ ਤੇਰੇ ਵਰਗਾ ਦੁਨੀਆਂ ਤੇ

0: ਮੰਨੇਗਾ ਜੇ ਤੇਰੇ ਬਚਨ ਮੇਰੇ ਹਿਰਦੇ ਚ ਵਸ ਜਾਣਗੇ। ਇਸ ਕਰਕੇ ਵਾਹਿਗੁਰੂ ਅਕਾਲ ਕਿਰਪਾ ਅਕਾਲ ਪੁਰਖ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਬਖਸ਼ਿਸ਼ ਕਰੋ, ਇਹ ਮਤ ਮੈਨੂੰ ਦੇ ਦਿਓ ਵੀ ਮੈਂ ਤੇਰਾ ਨਾਮ ਜਪਾਂ।
1: ਬਲ ਬਲ ਜਾਓ ਰਮਈਆ ਕਾਰਨੇ।
0: ਭਗਤ ਰਵਿਦਾਸ ਜੀ ਕਹਿੰਦੇ ਹੇ ਮੇਰੇ ਪਰਮਾਤਮਾ ਵਾਹਿਗੁਰੂ ਮੈਂ ਤੇਰੇ ਤੋਂ ਵਾਰ ਨਹੀਂ ਜਾਣਾ ਹਾਂ। ਬਲ ਬਲ ਭਾਵ ਕੇ ਸਤ ਵਾਰ ਨਹੀਂ ਜਾਣਾ, ਬਲਿਹਾਰ ਨਹੀਂ ਜਾਣਾ। ਕਾਰਨ ਕਵਨ ਅਬੋਲ, ਅੱਗੇ ਤੁਸੀਂ ਬਚਨ ਸਰਵਣ ਕਰੋਗੇ ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਹਉ ਬਲ ਬਲ ਜਾਓ। ਭਗਤ ਰਵਿਦਾਸ ਜੀ ਕਹਿੰਦੇ ਪ੍ਰਮਾਤਮਾ ਮੈਂ ਵਾਰ ਵਾਰ ਤੇਰੇ ਤੋਂ ਸਦਕੇ ਜਾਣਾ, ਬਲਿਹਾਰ ਜਾਣਾ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ। ਤੇ ਜਿੱਥੇ ਪ੍ਰਮਾਤਮਾ ਤੋਂ ਬਲਿਹਾਰ ਜਾਂਦੇ ਨਾ ਭਗਤ ਜੀ, ਉੱਥੇ ਗੁਰੂ ਅਰਜਨ ਦੇਵ ਮਹਾਰਾਜ ਇਹ ਵੀ ਬਾਣੀ ਚ ਕਹਿੰਦੇ ਵੀ ਜਿਹੜਾ ਤੇਰਾ ਨਾਮ ਜਪਦੇ ਮੈਂ ਉਹਨਾਂ ਤੋਂ ਵੀ ਬਲਿਹਾਰ ਜਾਣਾ। ਰਮਈਆ ਕਾਰਨੇ ਹੇ ਰਮੇ ਹੋਏ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਮੈਂ ਤੇਰੇ ਤੋਂ ਵਾਰ ਵਾਰ ਬਲਿਹਾਰ ਜਾਂਦਾ
1: ਹਾਂ।
0: ਹੇ ਮਹਾਰਾਜ ਨੇ ਵਿਸ਼ਰਾਮ ਦਿੱਤਾ ਤੇ ਵਿਸ਼ਰਾਮ ਤੋਂ ਪਹਿਲਾਂ ਇਹ ਬਚਨ ਵੀ ਕੀਤਾ ਕਿ ਕਾਰਨ ਕਵਨ ਅਬੋਲ, ਕਿ ਹੇ ਪ੍ਰਮਾਤਮਾ ਕਾਲ ਪੁਰਖ ਜੀ ਤੂੰ ਮੇਰੇ ਨਾਲ ਬੋਲ।

ਪਾਤਸ਼ਾਹ ਮੈਂ ਕਿੰਨੇ ਜਨਮਾਂ ਦਾ ਤੇਰੇ ਤੋਂ ਵਿਛੜਿਆ ਹੋਇਆ। ਇਹ ਕੱਲਾ ਬਚਨ ਬਾਣੀ ਚ ਪੜਨ ਵਾਸਤੇ ਨਹੀਂ ਕਿ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਕਿੰਨੇ ਜਨਮਾਂ ਦੇ ਵਿੱਚ ਹੋ ਕੇ ਆਏ ਹਾਂ ਤੇ ਕਿੰਨਾ ਦੂਰ ਦਾ ਪੈਂਡਾ ਤੈਅ ਕਰਕੇ ਆਏ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਤੋ ਸਾਧ ਸੰਗਤ ਜੀ, ਜਦੋਂ ਆਏ ਭਟਕਦੇ ਭਟਕਦੇ ਇਸ ਮਨੁੱਖਾ ਜਾਮੇ ਦੇ ਵਿੱਚ ਆ, ਤੇ ਭਗਤ ਰਵਿਦਾਸ ਜੀ ਕਹਿੰਦੇ ਫਿਰ ਇਹ ਸਮਾਂ ਕਿਉਂ ਖੁੰਝਾਉਣਾ ਹੈ। ਬਹੁਤ ਜਨਮ ਵਿਛਰੇ ਥੇ ਮਾਧੋ, ਹੇ ਮੇਰੇ ਮਾਧੋ ਕਾਲ ਪੁਰਖ ਪਰਮਾਤਮਾ, ਮੈਂ ਕਿੰਨੇ ਜਨਮਾਂ ਦਾ, ਕਿੰਨੇ ਸਮੇਂ ਦਾ ਵਿਛੜਿਆ ਹੋਇਆ। ਇਹ ਜਨਮ ਤੁਮਾਰੇ ਲੇਖੇ ਤੇ ਇਹ ਜਨਮ ਹੈ ਹੁਣ ਮੈਂ ਤੇਰੇ ਲੇਖੇ ਚ ਲਾ ਦਿੱਤਾ ਹੈ। ਇਹ ਕੇਵਲ ਮਨੁੱਖਾ ਜੂਨ ਲਾ ਸਕਦੀ ਹੈ ਜਿਹੜਾ ਜਨਮ ਅਕਾਲ ਪੁਰਖ ਦੇ ਲੇਖੇ ਲੱਗਣਾ, ਕਿਉਂਕਿ ਅਕਾਲ ਪੁਰਖ ਨੇ ਮਨੁੱਖ ਨੂੰ ਸੋਝੀ ਦਿੱਤੀ। ਸ਼ਬਦ ਤੇ ਸੁਰਤ ਦਾ ਮਿਲਾਪ ਗੁਰਬਾਣੀ ਵਾਰ ਵਾਰ ਸਾਨੂੰ ਕਹਿੰਦੀ ਹੈ ਕਰਨ ਵਾਸਤੇ, ਤੇ ਇਹ ਤਾਕਤ ਕੇਵਲ ਤੇ ਕੇਵਲ ਮਨੁੱਖ ਦੇ ਕੋਲ ਹੈ, ਹੋਰ ਕਿਸੇ ਕੋਲ ਨਹੀਂ ਵੀ ਉਹ ਆਪਣੀ ਸੁਰਤੀ ਜਿਹੜੀ ਸ਼ਬਦ ਨਾਲ ਜੋੜ ਸਕੇ। ਆਪਾਂ ਰੋਜ਼ ਬਾਣੀ ਚ ਪੜ੍ਹਦੇ ਹਾਂ, ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਏ ਜੀਓ। ਇੱਥੇ ਦੂਰੋਂ ਚੱਲਣ ਦਾ ਮਤਲਬ ਇਹ ਨਹੀਂ ਵੀ ਕੋਈ ਉੱਤਰਾਖੰਡ ਤੋਂ ਆ ਰਿਹਾ, ਕੋਈ ਯੂਪੀ ਤੋਂ ਆ ਰਿਹਾ, ਕੋਈ ਰਾਜਸਥਾਨ ਤੋਂ ਆ ਰਿਹਾ, ਕੋਈ ਬਠਿੰਡਿਓਂ ਆ ਰਿਹਾ, ਨਾ। ਇਹਦਾ ਮਤਲਬ ਇਹ ਹੈ ਵੀ ਮਹਾਰਾਜ ਅਸੀਂ ਕਿੰਨੇ ਜਨਮਾਂ ਚ ਭਟਕਦੇ ਰਹੇ, ਕਿੰਨੇ ਦੂਰੋਂ ਚੱਲ ਕੇ ਆਏ ਹਾਂ, ਜਿਹੜੀ ਗੱਲ ਅੱਜ ਭਗਤ ਰਵਿਦਾਸ ਜੀ ਕਰ ਰਹੇ, ਤੇ ਮੈਂ ਤੇਰੀ ਸ਼ਰਨ ਤੱਕ ਲਈ। ਮੈਂ ਆਸਾ ਰੱਖੀ ਚਿੱਤ ਮੈਂ, ਮੇਰੀ ਸਾਰੀ ਆਸਾ ਹੁਣ ਤੇਰੇ ਵਿੱਚ ਹੈ। ਮੈਂ ਤੇਰੇ ਨਾਮ ਨੂੰ ਆਪਣੀ ਚਿੱਤ ਚ ਵਸਾਵਾਂ ਤੇ ਕੀ ਹੋਵੇਗਾ, ਮੇਰਾ ਸਭੋ ਦੁੱਖ ਗਵਾਏ ਜੀਓ। ਪਾਤਸ਼ਾਹ ਕਿਰਪਾ ਕਰੀ, ਮੇਰਾ ਵੱਡਾ ਦੁੱਖ ਕੱਟ ਦੇ, ਸਾਰੇ ਹੀ ਦੁੱਖ ਕੱਟ ਦੇ, ਤੇ ਵੱਡਾ ਦੁੱਖ ਜੰਮਣ ਮਰਨ ਦਾ। ਤੋ ਭਗਤ ਰਵਿਦਾਸ ਜੀ ਕਹਿੰਦੇ ਹੇ ਕਾਲ ਪੁਰਖ, ਇਹ ਜੀਵਨ ਸੋਹਣਾ ਹੈ, ਇਹ ਜੀਵਨ ਕਮਾਲ ਦਾ ਹੈ, ਇਹ ਜੀਵਨ ਤੈਨੂੰ ਮਿਲਣ ਲਈ ਮਿਲਿਆ ਹੈ, ਚੰਗੇ ਕਰਮ ਕਰਨ ਲਈ ਮਿਲਿਆ ਹੈ। ਤੇ ਜਿਹੜਾ ਬੰਦਾ ਚੰਗੇ ਕਰਮ ਕਰਕੇ ਦੁਨੀਆਂ ਤੋਂ ਜਾਵੇ ਉਹ ਕਦੇ ਮਰਦਾ ਨਹੀਂ ਖਾਲਸਾ ਜੀ, ਉਹਦੀਆਂ ਯਾਦਾਂ ਤਾਜ਼ਾ ਰਹਿੰਦੀਆਂ। ਇਸ ਕਰਕੇ ਵਾਹਿਗੁਰੂ ਇਹ ਜਿਹੜਾ ਜੀਵਨ ਹੈ ਇਹ ਮੈਂ ਤੇਰੇ ਲੇਖੇ

0: ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਇਹ ਆਸ ਲਾ ਕੇ ਬੈਠਾ ਹੋਇਆ ਹਾਂ ਕਿ ਪਾਤਸ਼ਾਹ ਕਿੰਨਾ ਲੰਮਾ ਸਮਾਂ ਹੋ ਗਿਆ ਤੇਰੇ ਦੀਦਾਰ ਨਹੀਂ ਕੀਤੇ, ਤੇਰੇ ਦਰਸ਼ਨ ਨਹੀਂ ਕੀਤੇ, ਹੁਣ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਦਰਸ਼ਨ ਦੇ। ਦਰਸ਼ਨ ਦੀਜੈ ਖੋਲ ਕਿਵਾੜ, ਕਿਵਾੜ ਖੋਲੋ ਤੇ ਕਿਰਪਾ ਕਰੋ ਆਪਣੇ ਦੀਦਾਰ ਬਖਸ਼ ਦਿਓ। ਇਹ ਦੀਦਾਰ ਉਹਨੂੰ ਹੁੰਦੇ ਨੇ ਜਿਹੜਾ ਆਪਣਾ ਜੀਵਨ ਸੇਵਾ ਵਿੱਚ, ਸਿਮਰਨ ਵਿੱਚ, ਨਾਮ ਵਿੱਚ, ਬੰਦਗੀ ਵਿੱਚ, ਚੰਗੇ ਕਰਮ ਕਰਨ ਦੇ ਵਿੱਚ ਲਾ ਦਿੰਦਾ। ਇਸ ਕਰਕੇ ਮਹਾਰਾਜ ਭਗਤ ਰਵਿਦਾਸ ਜੀ ਨੇ ਅੱਜ ਦਾ ਇਹ ਬਚਨ ਕੀਤਾ। ਆਓ ਜੋ ਲੜੀਵਾਰ ਚੱਲ ਰਹੀ ਵਿਚਾਰ ਹੈ ਉਹ ਸ਼ਬਦ ਆਪਾਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨ ਦਾ ਯਤਨ ਕਰਨਾ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਡੇ ਤੇ ਬਖਸ਼ਿਸ਼ ਕੀਤੀ। ਉਹ ਬਖਸ਼ਿਸ਼ ਕੀ ਹੈ? ਉਹ ਬਖਸ਼ਿਸ਼ ਸਭ ਤੋਂ ਵੱਡੀ ਬਾਣੀ ਦੀ। ਤੇ ਮੈਂ ਸ਼ੁਰੂ ਵਿੱਚ ਕਿਹਾ ਸੀ ਨਾ ਕਿ ਜਿੱਥੇ ਸਾਨੂੰ ਬਖਸ਼ਿਸ਼ ਰੂਪ ਵਿੱਚ ਅਕਾਲ ਤਖਤ ਦਿੱਤਾ ਹੈ, ਉੱਥੇ ਬਖਸ਼ਿਸ਼ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਇੱਕ ਹੋਰ ਵੱਡੀ ਕਿਰਪਾ ਕੀਤੀ ਕਿ ਇਹ ਸਾਨੂੰ ਬਾਣੀ ਵੀ ਦਿੱਤੀ। ਔਰ ਇਸ ਅਸਥਾਨ ਦੀ ਜਿਹੜੀ ਮਰਿਆਦਾ ਹੈ ਉਸ ਮਰਿਆਦਾ ਦੇ ਮੁਤਾਬਕ ਆਪਾਂ ਹਰ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਜੋ ਪਵਿੱਤਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਉਹਨੂੰ ਆਪਾਂ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦੇ ਹਾਂ। ਤੋ ਅੱਜ ਦਾ ਜਿਹੜਾ ਲੜੀਵਾਰ ਸ਼ਬਦ ਹੈ ਆਓ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ।
1: ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ।
0: ਮਹਾਰਾਜ ਤੁਖਾਰੀ ਰਾਗ ਦੇ ਵਿੱਚ ਸਾਡੇ ਤੇ ਬਖਸ਼ਿਸ਼ ਕਰਕੇ ਕਹਿ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਕੀ ਬਚਨ ਕੀਤਾ? ਕਿਉਂਕਿ ਇਹ 12 ਮਾਂ ਦੋ ਨੇ ਆਪਣੇ ਧਰਮ ਦੇ ਅੰਦਰ, ਇੱਕ ਮਾਂਝ ਰਾਗ ਵਿੱਚ ਹੈ ਤੇ ਇੱਕ ਤੁਖਾਰੀ ਰਾਗ ਵਿੱਚ। ਚਲੋ ਜਿਹੜਾ ਪ੍ਰਚਲਿਤ ਹੈ ਬਹੁਤਾ ਆਪਾਂ ਸੰਗਰਾਂਦ ਵਾਲੇ ਦਿਨ ਭਾਈ ਸਾਹਿਬ ਤੋਂ ਸਰਵਣ ਕਰਦੇ ਹੋ ਮਾਂਝ ਰਾਗ ਵਾਲਾ ਹੈ, ਪਰ ਇੱਥੇ ਹੁਣ ਤੁਖਾਰੀ ਰਾਗ ਜਿਹੜਾ ਹੈ ਇਹਦੇ ਵਿੱਚ ਸਤਿਗੁਰੂ ਨੇ ਜਿਹੜੇ ਦੇਸੀ ਮਹੀਨਿਆਂ ਨੂੰ ਆਧਾਰ ਬਣਾ ਕੇ ਸਾਡੇ ਨਾਲ ਬਚਨ ਕੀਤੇ ਉਹਦੇ ਤੋਂ ਪਹਿਲਾਂ ਕੁਝ ਸ਼ਬਦ ਅਧਿਆਤਮਿਕ ਰੂਪ ਵਿੱਚ ਸਾਡੇ ਨਾਲ ਸਾਂਝੇ ਕੀਤੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ? ਕਹਿੰਦੇ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ। ਇਹ ਜੀਵ ਰੂਪੀ ਇਸਤਰੀ ਉਸ ਅਕਾਲ ਪੁਰਖ ਅੱਗੇ ਇੱਕ ਵੇਦਨਾ ਕਰ ਰਹੀ ਹੈ, ਬੇਨਤੀ ਕਰ ਰਹੀ ਹੈ ਕਿ ਮਾਲਕ ਜੀ ਸੁਣੋ, ਹੇ ਮੇਰੇ ਪ੍ਰੀਤਮ ਜੀ, ਮੇਰੇ ਦਿਲ ਦੀ ਜਿਹੜੀ ਫਰਿਆਦ ਉਹ ਕਿਰਪਾ ਕਰਕੇ ਸਰਵਣ ਕਰੋ ਜੀ।
1: ਮਨ ਤਨ ਰਵਤ ਰਵੰਨੇ ਘੜੀ ਨਾ ਬੀਸਰੇ।
0: ਤੇਰਾ ਉਪਦੇਸ਼ ਹੈ ਵਾਹਿਗੁਰੂ ਮੇਰੇ ਮਨ ਤੇ ਤਨ ਵਿੱਚ, ਮੇਰੇ ਰੋਮ ਰੋਮ ਵਿੱਚ ਵਸ ਜਾਵੇ। ਤੇ ਉਹ ਵਸਣ ਦੇ ਨਾਲ ਹੋਵੇਗਾ ਕੀ ਕਿ ਘੜੀ ਨਾ ਬੀਸਰੇ, ਮੈਂ ਇੱਕ ਘੜੀ ਵਾਸਤੇ ਵੀ ਤੈਨੂੰ ਵਿਸਰਾਂ ਨਾ। ਕਿਉਂਕਿ ਜਦੋਂ ਉਹ ਰੱਬ ਵਿਸਰ ਗਿਆ ਨਾ, ਭਾਵੇਂ ਖੇਨਲੀ ਵੀ ਵਿਸਰ ਗਿਆ, ਤੇ ਮਹਾਰਾਜ ਕਹਿੰਦੇ ਉਦੋਂ ਫਿਰ ਮੌਤ ਹੈ, ਆਤਮਿਕ ਮੌਤ ਹੈ। ਤੇ ਆਪਾਂ ਰੋਜ਼ ਹੀ ਪੜ੍ਹਦੇ ਹਾਂ ਬਾਣੀ ਵਿੱਚ ਆਖਾਂ ਜੀਵਾਂ ਵਿਸਰੇ ਮਰ ਜਾਓ, ਕਿ ਮਹਾਰਾਜ ਜੇ ਤੇ ਕਹਿਣਾ ਤੇ ਜਿਉਣਾ ਵਾ, ਜਦੋਂ ਮੈਂ ਤੈਨੂੰ ਵਿਸਾਰ ਦਿੱਤਾ, ਤੂੰ ਮੈਨੂੰ ਵਿਸਾਰ ਦਿੱਤਾ, ਉਦੋਂ ਮੇਰੀ ਮੌਤ ਹੈ। ਤੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੀ। ਗੁਰੂ ਨਾਨਕ ਦੇਵ ਮਹਾਰਾਜ ਬੇਨਤੀ ਰੂਪ ਚ ਕਹਿ ਰਹੇ ਨੇ ਇੱਕ ਘੜੀ ਵਾਸਤੇ ਵੀ ਕਿਰਪਾ ਕਰਕੇ ਮੈਨੂੰ ਨਾ।

ਬੇਨਤੀ ਰੂਪ ਵਿੱਚ ਅਕਾਲ ਪੁਰਖ ਅੱਗੇ ਜੋਦੜੀ ਕਰ ਰਹੇ ਗੁਰੂ ਨਾਨਕ ਦੇਵ ਮਹਾਰਾਜ, ਕਹਿੰਦੇ ਨਾ ਕੋਈ ਮੇਰਾ, ਇਹ ਦੁਨੀਆਂ ਦੇ ਉੱਤੇ ਮੇਰਾ ਕੋਈ ਨਹੀਂ। ਚਲੋ ਆਪਾਂ ਕਹਿ ਦਿੰਦੇ ਹਾਂ ਮੇਰੇ ਗੀਆਂ ਧੀਆਂ, ਮੇਰੇ ਪੁੱਤਰ, ਮੇਰੀ ਘਰਵਾਲੀ, ਨਾ। ਬਾਣੀ ਕਹਿੰਦੀ ਇਹ ਸਮੇਂ ਵਾਸਤੇ ਹੈ, ਕੁਝ ਸਮੇਂ ਲਈ, ਕਿੰਨੇ ਸਮੇਂ ਲਈ ਇਹ ਵੀ ਨਹੀਂ ਪਤਾ। ਤੋ ਪਾਤਸ਼ਾਹ ਕਹਿੰਦੇ ਮੇਰਾ ਦੁਨੀਆਂ ਤੇ ਕੋਈ ਨਹੀਂ, ਨਾ ਕੋਈ ਮੇਰਾ, ਹੋ ਕਿਸ ਕੇਰਾ, ਨਾ ਮੈਂ ਕਿਸੇ ਦਾ ਹਾਂ, ਮੈਂ ਵੀ ਇੱਕ ਦਿਨ ਦੁਨੀਆਂ ਤੋਂ ਚਲੇ ਜਾਣਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਹਰ ਬਿਨ ਰਹਿਣ ਨਾ ਜਾਏ, ਫਿਰ ਮੈਂ ਤੇਰੇ ਨਾਮ ਤੋਂ ਬਿਨਾਂ ਕਿਵੇਂ ਰਹਿ ਸਕਦਾ, ਜਦੋਂ ਮੇਰਾ ਆਸਰਾ ਹੀ ਤੂੰ ਹੈ, ਮੇਰਾ ਸਭ ਕੁਝ ਤੂੰ ਹੈ, ਫਿਰ ਮੈਂ ਤੇਰੇ ਤੋਂ ਬਿਨਾਂ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 West Winds Drive, Northeast Calgary।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: 561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ
1: ਧੰਨ ਓ ਮਸਤਕ ਧੰਨ ਓ

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue North East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣਹਾਰ।

गोचर सतगुरु। अगम गोचर सतगुरु।

जोग जोग सतगुर धरे अवतारी। जोग जोग सतगुर धरे अवतारी। पंज प्यार

পাতশায় ডুলা নহি তুদ যে হ্যা।

ਰੱਖਹੁ ਸਰਣਾਈ। ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ, ਇੱਕ ਪੜ੍ਹੈ ਸੁਣੈ ਗਾਵੈ, ਪ੍ਰਭਾਤ ਹੈ ਕਰੈ ਇਸਨਾਨ ਕਰੈ ਪ੍ਰਭਾਤ ਸੁਧ ਮਨ, ਗੁਰ ਪੂਜਾ ਵਿਦ ਸਹਿਤ ਕਰੰ, ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਧਰੰ, ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹਿਆ ਪੂਰ ਬਹੁ ਵਿਦ ਵਰਣੰ, ਸਤ ਗੁਰ ਗੁਰ ਸੇਵ ਅਲਖ ਗਤਿ ਜਾਕੀ, ਸ੍ਰੀ ਰਾਮਦਾਸ ਤਾਰਨ ਤਰਣੰ ਆਨੰਦ ਗੁਣ ਨਿਧਾਨ, ਗੁਰੂ ਗਰੀਬ ਨਿਵਾਜ ਗੁਰਸਿੱਖ ਭਲਕੇ ਉਠ ਕਰ, ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰਸਿੱਖ ਭਲਕੇ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ ਹਰ ਅੰਗਤ ਭਿੰਨ।

0: ਡਿੱਠੋ ਜਾਓ, ਡਿੱਠੋ ਜਾਓ, ਡਿੱਠੋ ਜਾਓ।
1: ਆਪਣੇ ਆਪ ਸਾਜਾ ਆਪਣੇ ਰਚਨਾਓ, ਦੋਈ ਕੁਦਰਤ ਸਾਜੀ ਕਰਿਆ ਸੁਣ, ਡਿੱਠੋ ਜਾਓ। ਦਾਤਾ ਕਰਤਾ ਤੂੰ ਤੁਸਦੇ ਕਰੇ ਪਸਾਓ, ਤੂੰ ਜਾਣੋ ਇਸ ਸਭ ਸੇ ਦਿਲ ਐਸੇ ਜਿੰਦ ਕਵਾਓ, ਕਰਿਆ ਸੁਣ, ਡਿੱਠੋ ਜਾਓ, ਕਰਿਆ।

0: ਪਹਿਲਾ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸਾਨ, ਸੱਚੇ ਤੁਦਿਆ ਕਹੇ ਲੱਖ ਕਰੋੜ, ਸੱਚੇ ਸਰਤਾਨ, ਸੱਚੇ ਸਬਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰਜੰਮੇ ਸੋ ਕੱਚਨ ਕੱਚ, ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਂ, ਵੱਡੀ ਵਡਿਆਈ ਜਾ ਸੱਚ ਨਿਆਂ, ਵੱਡੀ ਵਡਿਆਈ ਜਾ ਨਿਹਚਲ ਥਾਉ, ਵੱਡੀ ਵਡਿਆਈ ਜਾਣ ਆਲਾਉ, ਵੱਡੀ ਵਡਿਆਈ ਬੂਝੇ ਸਭ ਭਾਉ, ਵੱਡੀ ਵਡਿਆਈ ਜਾ ਪੁੱਛ ਨਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਣ ਕਥਨੀ ਜਾਏ, ਕੀਤਾ ਕਰਣਾ ਸਰਵ ਰਜਾਏ, ਮਹੱਲਾ ਦੂਜਾ।
0: ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੇ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੇ ਘੱਟ ਲੇ ਇੱਕ ਨਾ ਮਾਇਆ ਵਿੱਚ ਨਿਵਾਸ, ਏ ਪੇ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀ ਹੈ,
1: ਜਾ ਕੋ ਆਪ ਕਰੇ ਪ੍ਰਗਾਸ, ਕੌੜੀ ਨਾਨਕ ਜੀ ਉਪਾਏ ਕੈ, ਲਿਖਣਾ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵਾਕ ਕਢੇ ਜਜਮਾਲਿਆ ਥਾਉਣਾ ਪਾਇਨ ਕੂੜਿਆਰ, ਮੋਹ ਕਾਲੈ ਦੋ ਜਗ ਚੱਲ ਤੇਰੇ ਨਾਇਰ ਤੇ ਸਿਜਣ ਗਏ, ਹਾਰ ਗਏ ਸਿਠਗਣ ਵਾਲਿਆ, ਲਿਖਣਾ ਵੈ ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲ,
2: ਲਿਖਣਾ ਮੈਂ ਧਰਮ ਬਹਾਲਿਆ, ਲਿਖਣਾ ਮੈਂ ਧਰਮ ਬਹਾਲਿਆ।

0: ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨੰਗੇ ਫਰੇਹੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡਾਂ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲ ਆਹਾ, ਵਿਸਮਾਦ ਉੱਜੜ, ਵਿਸਮਾਦ ਰਾਹਾ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਪਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣਿਆ, ਕੁਦਰਤ ਪਾਓ ਸੁਖਸਾਰ, ਕੁਦਰਤ ਪਾਤਾਲੇ ਆਕਾਸੀ, ਕੁਦਰਤ ਸਰਵ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨ, ਕੁਦਰਤ ਸਿਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆ, ਕੁਦਰਤਵਾਨ ਅਭਿਮਾਨ, ਕੁਦਰਤ ਪੌਣ ਪਾਣੀ ਵੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤ ਤਕ ਤਕ ਪੌੜੀ ਆਪਿਨੈ, ਭੋਗ ਭੋਗ ਕੈ ਹੋਏ ਭਸਮੜ, ਔਰ ਸਿਧਾਇਆ ਵੱਡਾ ਹੋਆ ਦੁਨੀ ਦਾ, ਗੱਲ ਸੰਗਲ ਕੱਦ ਚਲਾਇਆ ਅੱਗੇ ਕਰਨ।

ਆਇਆ, ਵੱਡਾ ਹੋ ਵੱਡਾ ਹੋਆ ਦੁਨੀਆਂ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਬਹਿਲੇ ਖਾ ਘਰ ਸਮਝਾਇਆ।

0: ਮਹੱਲਾ ਪਹਿਲਾ। ਪੈਵਿਚ ਪਾਉਣ ਹੈ ਸਦਵਾਉ, ਪੈਵਿਚ ਚੱਲ ਹੈ ਲਖ ਦਰਿਆਓ, ਪੈਵਿਚ ਅਗਨ ਕੱਢ ਹੈ ਵੇਗਾਰ, ਪੈਵਿਚ ਤੱਤੀ ਦੱਬੀ ਪਾਰ, ਪੈਵਿਚ ਇੰਦ ਫਿਰੈ ਸਿਰ ਪਾਰ, ਪੈਵਿਚ ਰਾਜਾ ਧਰਮ ਦੁਆਰ, ਪੈਵਿਚ ਸੂਰਜ ਪੈਵਿਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਪੈਵਿਚ ਸਿੱਧ ਬੁੱਧ ਸੁਰਨਾਥ, ਪੈਵਿਚ ਆਡਾਣੇ ਆਕਾਸ, ਪੈਵਿਚ ਜੋਧ ਮਹਾਬਲ ਸੂਰ, ਪੈਵਿਚ ਆਵਹਿ ਜਾਵਹਿ ਪੂਰ, ਸਗਲਿਆਂ ਪਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇ ਤੇਰਾ ਮਰਵਾ, ਕੇਤੀਆਂ ਕਨ ਕਹਾਣੀਆਂ ਕੇਤੇ ਬੇ ਵਿਚਾਰ, ਕੇਤੇ ਨੱਚ ਹੈ ਮੰਗਤੇ ਗਿੜ ਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਤਾਲ, ਲਟਕਿਆਂ ਕੇ ਮੁੰਦੜੇ ਲਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਚਾਰ, ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ, ਪੌੜੀ ਨਦਰ ਕਰੀਜੇ ਆਪਣੀ ਤਾਂ ਨਦਰੀ, ਸਤਿਗੁਰ ਪਾਹੇ ਜੀ ਉਹ ਬਹੁਤੇ ਦਿਨ ਪਰਮਿਆ, ਤਾਂ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ।

ਕਰੇ ਜੇ ਆਪਣੀ ਤਨਦਰੀ ਸਤਿਗੁਰੂ ਪਾਇਆ। ਇਹੋ ਜਿਹੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੀਏ ਸੱਚ ਪਾਇਆ ਦਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

0: ਆਈਏ ਹੋ ਰਹਿਣਾ ਭਰੀਏ ਪਾਈਏ ਭਰੀਏ ਪਾਈਏ ਭਰੀਏ ਪਾਈਏ
1: ਨਾਮ ਤਾਂ ਨਿਰੰਕਾਰ ਹੈ ਨਾਲੀ ਨਰਕ ਨਾ ਜਾਈਏ ਜਿਉ ਪਿੰਡ ਸਾਹਿਬ ਜਿੱਦਾਂ ਦੇਖਾ ਜੇ ਅੱਗ ਬਾਈਏ ਜੇ ਲੋੜੇ ਚੰਗਾ ਆਪਣਾ ਕਿਰਪ ਨੂੰ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰੇ ਦੀ ਆਈਏ ਹੋ ਰਹਿਣਾ ਭਰੀਏ ਪਾਈਏ ਹੋ ਰਹਿਣਾ ਭਰੀਏ ਪਾਈਏ
0: ਪੰਥ ਨਿਹਾਰੇ ਕਾਮਨੀ ਲੋਚਨ ਪਰਿਲੇ ਉਸਾਸਾ

ਮੁਸਲਮਾਨਾਂ ਸਿਰਫ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇਜ ਪਵਹਿ ਵਿੱਚ ਬੰਦੀ ਵੇਖਣ ਕੋ ਦੀ ਤਾਰ, ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪਿਆ ਪਾਰ, ਤੀਰਥ ਨਹਾਵਹਿ ਅਰਚਾ ਪੂਜਾ ਗਰਵਾਸ ਬਹਕਾਰ, ਜੋਗੀ ਸੁਨ ਧਿਆਵਨ ਜੇਤੇ ਲਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ, ਸਤੀਆਂ ਮਨ ਸੰਤੋਖ।

0: ਖਾਰਾ ਬਵੇਕਾਰ, ਇੱਕ ਹੁੰਦਾ ਖਾ ਚਲੇ ਥਾ ਉਤਨਾ ਪੇਕਾਈ ਕਾਰ, ਜਲਥਲ ਜੀਆਂ ਪੁਰੀਆਂ ਲੋ ਆਕਾਰ ਆਕਾਰ, ਓਏ ਜੇ ਅੱਖ ਹੈ ਸੋ ਤੂੰ ਤੂੰ ਹੈ ਜਾਣੈ ਤੇਨਾ ਪੇ ਤੇਰੀ ਸਾਰ, ਨਾਨਕ ਭਗਤਾ ਭੁਖਸਲਾ ਹਨ ਸਚਨਾਮੇ ਆਧਾਰ, ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਕੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਚੜ ਚੜ ਪਵੇ ਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣਾ ਕਰਤਾਰ ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਇਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ।

ਸਲੋਕ ਮਹੱਲਾ ਪਹਿਲਾ। ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਵਿੱਚ ਜੰਮਿਆ, ਹੋ ਵਿੱਚ ਮੋਆ, ਹੋ ਵਿੱਚ ਦਿੱਤਾ, ਹੋ ਵਿੱਚ ਲਿਆ, ਹੋ ਵਿੱਚ ਖੱਟਿਆ, ਹੋ ਵਿੱਚ ਗਿਆ,

0: ਹੋ ਵਿੱਚ ਜਾਤੀ ਜਿਨਸੀ ਖੋਵੈ, ਹੋ ਵਿੱਚ ਮੂਰਖ ਹੋਵੇ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ। ਹੋ ਵਿੱਚ ਮਾਇਆ ਹੋਮ ਰਛਾਇਆ, ਹੋ ਮੈਂ ਕਰ ਕਰ ਜੰਤੂ ਪਾਇਆ, ਹੋ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਦ ਕਦ ਲੂਝੈ। ਨਾਨਕ ਹੁਕਮੀ ਲਿਖਿਆ ਲੇ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।
1: ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹੇ, ਹਉ ਮੈਂ ਇਹ ਬੰਦਨਾ ਫਿਰ ਫਿਰ ਜੋਨੀ ਪਾਹੇ, ਹਉ ਮੈਂ ਕਿੱਥੋਂ ਬਜਾਇ ਕਿਥ ਸੰਜਮੇ ਜਾਏ, ਹਉ ਮੈਂ ਇਹੋ ਹੁਕਮ ਹੈ ਪਾਇਆ ਕਿੱਥੇ ਰਾਹੇ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਏ ਪੌੜੀ ਸੇਵਕ ਕੀ ਸੰਤੋਖਈ, ਜਿਨ ਸੱਚੋ ਸੱਚ ਧਿਆਇਆ ਓਨੀ ਮਨ ਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ।

0: ਧਿਆਇਆ, ਓਨੀ ਮੰਦੇ ਪੈਰਾਂ ਰੱਖਣ ਕੱਟ ਕੇ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਦਨਾਂ ਨੂੰ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾਂ ਨੇ ਦੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।
1: ਗੁਰ ਅੰਮ

ਦੇਖੋ ਜਿਸ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਕੈ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੇ।

ਫੜਫੜ ਗੱਡੀ ਲੱਦੀ ਹੈ, ਫੜਫੜ ਭਰੀ ਹੈ ਸਾਥ, ਫੜਫੜ ਬੇੜੀ ਪਾਈ ਹੈ, ਫੜਫੜ ਗੱਡੀ ਹੈ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨ ਲਿਖੈ ਇੱਕ ਗੱਲ ਹੋਰ ਹੋ ਮੈਂ ਚੱਖਣਾ ਚਾਕ ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇ ਤਾ ਕੜਿਆ ਬੋ ਤੀਰਥ ਪਵਿਆ, ਤੇ ਤੋ ਲਵਿਆ ਬੋ ਪੇਕਿਆ, ਦੇਹੀ ਦੁੱਖ ਦੀ ਸੋਹਵੇ ਜੀਆ, ਆਪਣਾ ਕੀਆ ਆਨਣਾ ਖਾਇਆ, ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ, ਬਸਰ ਨਾ ਪਹਿਰੇ ਅਹਿਨਸ ਕਹਿਰੇ, ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਅਗੁ ਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਛਾਈ ਪਾਈ, ਮੂਰਖੰਦੈ ਪਤ ਗਵਾਈ, ਬਿਨ ਨਾਵੇ ਕਿਥਾਏ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣਾ ਫਿਰ ਪਛਤਾਣੀ, ਸਤਿਗੁਰ ਭੇਟੇ ਸੋ

ਦਰ ਸੋਹਣ ਕੀਰਤ ਗਾਉਂਦੇ, ਨਾਨਕ ਕਰਮਾਂ ਪਾਰੇ ਦਾ ਢੋ ਨਾ ਲੈਣੀ ਧਾਮਦੇ, ਇੱਕ ਮੂਲਾ ਬੁੱਝਣੇ ਆਪਣਾ ਹੁੰਦਾ ਗਿਣਾਏਂਦੇ, ਆਉ ਢਾਡੀ ਕਾਨੀ ਜਤ ਰੁਤਮ ਜਾ ਸਦਾਏਂਦੇ, ਤਿੰਨ ਮੰਗਾਂ ਜੇ ਤੁਜੇ ਧਿਆਏਂਦੇ, ਤਿੰਨ ਮੰਗਾਂ ਜੇ ਤੁਜੇ ਧਿਆਏਂਦੇ।

0: ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜਾ ਨੇ ਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜੀ ਚਲਣਹਾਰ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਵਖਾਣੈ ਬੇਨਤੀ, ਦਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣਿਆ ਜਰ ਦੇ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰਜਾਣਿਐ ਜਾਂ ਸੱਚ ਹੈ ਪਿਆਰ, ਨਾਉ ਸੁਨ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰਜਾਣਿਐ ਜਾਂ ਜੁਗਤ ਜਾਣੈ ਜੀਉ, ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰਜਾਣਿਐ ਜਾਂ ਸਿੱਖ ਸੱਚੀ ਲੇ, ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰਜਾਣਿਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ, ਸਭਨਾ ਹੋਏ ਦਾਰੂ ਪਾਪ ਕੱਢੈ ਹੋਏ, ਨਾਨਕ ਵਖਾਣੈ ਬੇਨਤੀ, ਜਿਨ ਸੱਚ ਭਲੈ ਹੋਏ ਪੌੜੀ ਦਾਨ ਮਹਿੰਡਾ ਤਲੀਕਾ, ਜੇ ਮਿਲੈ ਤਾਂ ਮਸਤਕ ਲਾਈਏ।

0: ਫਲ ਤੇ ਵੇਹੋ ਪਾਈਏ ਜੇ ਵੇਹੀ ਕਾਲ ਕਮਾਈ ਹੈ। ਜੇ ਹੋਵੇ ਗੁਰੂ ਲਿਖਿਆ ਤਾਂ ਧੂੜਤਨਾ ਦੀ ਪਾਈ ਹੈ। ਮਤ ਥੋੜੀ ਸੇਵ ਗਵਾਈਏ, ਮਤ ਥੋੜੀ ਸੇਵ ਗਵਾਈਏ।
1: ਹਮ ਕਿਆ ਗੁਣ ਤੇਰੇ ਵਿਥਰੇ ਸਾਮੀ।

ਮਹੱਲਾ ਪਹਿਲਾ ਸਚਕਾਲ ਕੂੜ ਵਰਤਿਆ ਕਲਕਾਲ ਕਬੇਤਾਲ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤ ਹੋਏ ਨਾਨਕ ਪਾਹੈ ਬਾਹਰ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਹੀ ਹੈ ਸਰਮ।

0: ਬੁਝਾਇਆ ਸਹਜੇ ਹੀ ਸਤ ਸਮਾਇਆ ਸਤ ਸਮਾਇਆ ਸਤ ਸਮਾਇਆ
1: ਸਹਿਜੇ ਹੀ ਸਤ ਸਮਾਇਆ ਸਹਿਜੇ।

0: ਦੁੱਖ ਦਾਰੂ ਸੁਖ ਰੋਗ ਭਇਆ ਜਸ ਤਮ ਨ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਿਖਿਆ, ਰਹਾਓ ਜਾਤ ਮਹਿ ਜੋਤ, ਜੋਤ ਮਹਿ ਜਾਤ ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਵਾਲੇ ਦਿਨ ਕੀਤੀ ਸੋ ਪਾਰ ਪਿਆ, ਕਹੋ ਨਾਨ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ।
1: ਜੋਗ ਸਬਦੰਗ, ਗਿਆਨ ਸਬਦੰਗ, ਵੇਦ ਸਬਦੰਗ, ਬ੍ਰਾਹਮਣ ਕਤਰੀ ਸਬਦੰਗ, ਸੂਰ ਸਬਦੰਗ, ਸੂਦਰ ਸਬਦੰਗ ਪਰਾਕਿਰਤ ਹੈ, ਸਰਵ ਸਬਦੰਗ ਏਕ ਸਬਦੰਗ, ਜੇ ਕੋ ਜਾਣੈ ਪਿਓ ਨਾਨਕ ਤਾਕਾ ਦਾਸ ਹੈ। ਸੋਈ ਨਿਰੰਜਨ ਦਿਓ ਮਹੱਲਾ ਦੂਜਾ, ਏਕ ਕ੍ਰਿਸ਼ਨ ਸਰਵ ਦੇਵਾ, ਦੇਵ ਦੇਵਾ ਤਾ ਆਤਮਾ, ਆਤਮਾ ਵਾਸ ਦੇਵਸ, ਜੇ ਕੋ ਜਾਣੈ ਪਿਓ ਨਾਨਕ ਤਾਕਾ ਦਾਸ ਹੈ। ਸੋਈ ਨਿਰੰਜਨ ਦਿਓ ਮਹੱਲਾ ਪਹਿਲਾ,
0: ਕੁੰਭੇ ਬੱਧਾ ਚੱਲ ਰਹਾ ਹੈ,

0: ਗੁਰਬਿਣ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣੇਗਾ ਤਾਂ ਉਮੀ ਸਾਧਨ ਮਾਰੀਏ ਜਿਹਾ ਕੱਲ ਕਾਲਣਾ ਦੇਵੇ ਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰ ਗਿਆ ਹਾਰੀਏ ਪੜਿਆ ਅੱਧੇ ਉਮੀਆ ਵਿਚਾਰ ਅੱਗੇ ਵਿਚਾਰੀਏ
1: ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

खाते सरैये महले चौथे के एक ओंकार सत गुर परसा।

ਹੱਥ ਗੁਰ ਸੇਵ ਪਰਮ ਪਦ ਪਾਇਆ ਅਬਿਨਾਸੀ ਅਬਿਗਤ ਤੇ ਆਇਓ।

छोटत परवाह अमे अमरा पादे अमृत थरोवर साध परया ते पीवे संत करह।

ਸ਼ਬਦ ਮਾਤਰ ਤੇ ਉਤਾਰ ਧਰੇ। ਕਵੀ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਹਰ ਅਪਾਰ ਭਰੇ ਸਤਿਗੁਰ।

ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵਿ ਕਲ ਠਕੁਰ ਹਰ ਦਾਸ ਤਨੇ ਗੁਰ ਰਾਮਦਾਸ ਸਾਰ

0: ਸੱਚ ਸਦ ਭਨ ਤੈਂ ਦਰ ਜਿੱਤੋ ਇਮ ਜੁਦ ਕਰੇ।
1: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਬਲ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ, ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ, ਰਾਮ ਰਵਣ ਦੁਰਤ ਦਵਨ ਸਕਲ ਭਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਦ ਦੇਵ, ਸਹਿਸ ਮੁਖ ਫਨਿੰਦ ਜੀਓ, ਜਰਮ ਕਰਮ ਮੱਛ ਕੱਛ ਹੋਬ ਰਹਾ ਜਮੁਨਾ ਕੈ ਕੂਲ, ਖੇਲ ਖੇਲਿਓ ਜਿਨ ਗਿੰਦ ਜੀਓ, ਨਾਮ ਸਾਰ ਹੀਏ ਤਾਰ ਤਜ ਵਿਕਾਰ ਮਨ ਗਏ ਅੰਦ, ਸਤਿਗੁਰੂ

अज्ञानी अंधकमाए

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ, ਜਿਚਰ ਵਿੱਚ ਦਮ ਹੈ, ਤਿਚਰ ਨਾ ਚੇਤਈ, ਕੇ ਕਰੇਗ ਅੱਗੇ ਜਾਏ। ਰਾਗ ਬਿਹਾਗੜਾ ਕੀ ਵਾਰ, ਪੌੜੀ 19। ਸਲੋਕਾਂ ਨਾਲ
1: ਆਪਣੇ ਪਿਆਰੇ ਬਿਨ

ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਸਵਾਹ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾਹੇ ਸਾਜੋ।

ਖੰਦਰ ਪਾਏ ਪੌੜੀ ਸਤਿਗੁਰ ਵਿੱਟੋ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਦੀਸ ਗਨ ਅੰਜਣ ਦੀ ਆ ਇੰਨੀ ਨੇ ਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੁੱਬੇ ਸੇਵਣ ਜਾ ਰਿਹਾ।

0: ਗਾਂਝੇ ਦੇ ਵਿੱਚ ਜੁਗਤ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਕੋਈ ਤਾਂ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।
1: ਜਿਨੀ ਐਸਾ ਹਰ ਨਾ

0: ਸਿਮਲ ਰੁਕਸਰਾ ਏਰਾ ਅਤ ਦੀਰਘ ਆਤਮ ਚੋਏ ਦੀ ਆਵੇ ਆਸ ਕਰਾਏ ਕਰ ਜਹਿੰਦਰਾ ਸਿੱਖਿਤ ਫਲ ਫਿੱਕੇ ਫੁੱਲ ਬੱਕ ਬੱਕੇ ਕਾਮਨਾ ਆਵੇ ਪੱਤ ਮਿਟਤ ਨੀਵੀ ਨਾਨਕ ਗੁਣ ਜਗਿਆਈਆਂ ਤੱਤ ਸਭ ਕੁਨੇ ਵੇ ਆਪ ਕੋ ਪਰ ਕੁਨੇ ਵੇ ਨਾ ਕੋਏ ਤਾਰ ਤਾਰ ਅੱਜ ਤੋਲੀਏ ਨਵੇਂ ਸੁਗਾਰਾ ਹੋਏ ਅਪਰਾਧੀ ਦੂਣਾ ਨੇ ਵੈਰ ਹੰਤਾ ਵਰਗਾਏ ਸੀਸ ਨਵਾਇਆ ਕਿਆ ਥੀਏ ਯਾਰ ਦੇ ਕੁਛ ਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਵਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ

ਫਿਰ ਸਤਿਗੁਰੂ ਵਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੇ ਮਨ ਪਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ

0: ਪਾਏ,
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ,
0: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਇਆ, ਕਰ
1: ਸਾਧ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਇਆ,
0: ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਏ ਵਡਿਆਇਆ,
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ,
0: ਸਾਚਾ ਨਾਮ ਮੇਰਾ ਆਧਾਰੋ, ਵਾਜੇ
1: ਪੰਚ ਸ਼ਬਦ ਤਿਤ ਘਰ ਸੁਭਾਗੈ,
0: ਘਰ ਸੁਭਾਗੈ ਸ਼ਬਦ ਵਾਜੇ, ਕਾਲਾ ਜਿਤ ਕਰਤਾਰਿਆ,
1: ਤੁਧ ਵਾਸੀ ਕੀਤੇ ਕਾਲ ਘੰਟ ਕੁਮਾਰਿਆ,
0: ਪਾਇਆ ਤੁਧ ਜਿਨ

0: ਤੂੰ ਖਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ
1: ਅੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
0: ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ
2: ਬੋਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੇ ਪਾਤਸ਼ਾਹੀ ਦਸਵੇ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਏ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਰੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਵਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਗ੍ਰਹਿ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿੰਨਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਚੱਲੀ ਪੀਓ।

ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹੋ ਜਿਹੇ ਉਹ ਜੀ ਕਾਹੀ ਤਾਂ ਪਾਂਡੇ ਘੱਟ ਨਾ ਟੁੱਟੇ ਨਾ ਮਲ ਲੱਗੇ ਨਾ ਜਲੇ ਨਾ ਜਾਏ ਤਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜ ਮੁੱਲ ਅੜਾਇਆ ਬਹਿ ਚੌਕੇ ਪਾਇਆ ਸਿਖਾ ਕੰਨ ਚੜਾਈਆਂ ਗੁਰੂ ਬ੍ਰਹਮਣ ਥੇ।

ਲੱਖ ਚਾਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾ ਦਿਨ ਜੀ ਨਾਲ ਧੱਗ ਕਪਾਹ ਕੱਤੀਐ ਬਾਮਨ ਵੱਟਿਆ, ਇੱਕ ਹੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਇ, ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ, ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ, ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ।

ਇਹੋ ਵਿਡਾ, ਸੁਣ ਵੇਖੋ ਲੋਕਾਂ ਇਹੋ ਵਿਡਾ। ਮਨ ਅੰਧਾ ਨਾ ਸੁਝਾਨ ਪੌੜੀ ਸਾਹਿਬ ਹੋਈ ਦਇਆ, ਕਿਰਪਾ ਕਰੇ ਤਾਂ ਸਹੀ ਕਰ ਕਰਾਈ ਸੀ ਸੇਵਾ ਕਰੇ। ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਹ, ਤਾਂ ਖਸਮੈ ਕਾ ਮਹਿਲ ਪਾਈ ਸੀ ਖਸਮੈ ਭਾਵੈ ਸੋ ਕਰੇ। ਮਹੋ ਚਿੰਦਿਆ ਸੋ

0: ਸੀ ਉਸ ਸੇਵਕ ਸੇਵਾ ਕਰੀ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਿਰ ਮਨੁ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ ਪੈਦਾ ਜਾਏ ਸੀ।
1: ਕੋਈ ਨਾ ਰਾਗੀ ਨਾ ਦੀਪੇ ਦੀ ਬਹਾਤ ਕਾ

0: ਜੀਵ ਗਾਇਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਤ ਉਹਨਾਂ ਫੇ ਆਵੈ ਹੋਈ ਸਾ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕੂੜ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈ ਰਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜੈ ਪ੍ਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਨਾ ਸਾਡਾ ਫਿੱਟੇ ਧਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇਵੜਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡੇ ਦਨੀ ਸਿਰੈ ਸਿਰੀ ਧੰਦੇ ਲਾਇਂਦਾ ਨਦਰ ਪੱਟੀ ਦੇ ਕਰੇ ਸੁਲਤਾਨਾ ਕਾਹ ਕਰਾਇਂਦਾ ਦਰ ਮੰਗਲ ਇੱਕ ਨਾ ਪਾਇਂਦਾ ਇੱਕ ਨਾ ਪਾਇਂਦਾ ਇੱਕ ਨਾ ਪਾਇਂਦਾ
1: ਧਰ ਮੰਗਣ ਭਿੱਖ ਨਾ ਪਾਏ ਦਾ ਧਰ ਮੰਗਣ ਭਿੱਖ ਨਾ ਪਾਏ।

ਕਰਮ ਹੈ ਪਿਤਰੀ ਦੇ, ਅੱਗੇ ਵਸਤੀਆਂ ਨੀ ਹੈ ਪਿਤਰੀ ਚੋਰ ਕਰੇ, ਵੱਡੀ ਹੈ ਹਰਜ ਲਾਲ ਕੇ ਮੁਸਬੀਏ ਕਰੇ, ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ, ਜੋ ਜੋਰੂ ਸਿਰਨਾਮ ਨੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ, ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾਂ।

ਬੱਦੇ ਜੰਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਹਾੜੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੂਝਿਆ ਤਿਨਾ ਸੂਤਕ ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਤ ਨਦਰੀ ਆਈਆਂ ਜਾ ਤਿਸ ਪਾਣਾ ਤਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ।

ਵਸਾਈ ਤਿਸ ਚੁੜੀਆਂ ਵੜਿਆਈਆਂ, ਤੈ ਮਿਲੇ ਤਨਦਰੀਆਂ ਆਈਆਂ, ਜਾ ਤਿਸ ਪਹਾੜਾਂ ਤਾਂ ਮਨ ਵਸਾਈਆਂ, ਕਰ ਹੁਕਮ ਮਸਤ ਖਤ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਤੈ ਤੁੱਠੇ ਨਾਨਕ ਪਾਈਆਂ।

ਪੰਡ ਜਮੀਆ ਪੰਡ ਨਿਮੀਆ ਪੰਡ ਮੰਗਣ ਵੀ ਆਹੋ ਪੰਡ ਹੋਵੇ ਦੋਸਤੀ ਪੰਡ ਹੋ ਚੱਲੇ ਰਾਹੋ ਪੰਡ ਮੁਆ ਪੰਡ ਭਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜੱਜਾ ਮੈਂ ਰਾਜਾ ਪੰਡ ਹੋਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਕਸਰਾ ਸਲਾਹੀਏ ਭਾਗਾ ਰਤੀ ਚਾਰ ਨਾਨਕ ਤੇ ਮੁਖੀ ਉਜਲੇ ਤੇ ਸੱਜੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ।

0: ਸਾਹਿਬ ਨੂੰ ਵਿਸਾਰੀਏ, ਆਪਣਾ ਹੱਥੀ ਆਪਣਾ ਆਪੇ ਹੀ ਕਾਲ ਸਵਾਰੀਏ।
1: ਪੂਤਾ ਮਾਤਾ ਕੀ ਆਸੀ,

भोजन कीर्तन नीत, भोजन कीर्तन नीत, भोजन कीर्तन नीत।

ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁਥਾ ਜਾਏ ਨਾਨਕ ਦੋਵੇ ਕੂੜੀਆ ਥਾਇ ਨਕਾਈ ਪਾਏ ਪੌੜੀ ਜਿਸੇ ਵੇ ਸੁਪਾਈ ਹੈ ਸੋ ਸਾਹਿਬ ਸਦਾ ਸੰਭਾਲੇ ਜਿੱਤ।

0: ढालिए ऊपर कालिए।
1: ਜ਼ਿੰਦਗੀ ਤਾਂ ਪਈ ਆਪਣਾ ਸਾ ਘਾਲਪੁਰੀ ਕਿਉਂ ਘਾਲੀਏ, ਮੰਦਾ ਮੁੱਲਾ ਕੀਤੀ ਦੇ ਲੰਮੀ ਨਜ਼ਰ ਨਿਹਾਲੀਏ, ਜੋ ਸਾਹਿਬ ਨਾਲ ਲਹਾਰੀਏ ਤੇ ਵਿਆਹ ਪਾਸਾ ਢਾਲੀਏ, ਪਿਛਲਾ ਹੀ ਉੱਪਰ ਘਾਲੀਏ, ਪਿਛਲਾ ਹੀ
0: ਜਿਨ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਵਿਘਨ ਨਾ ਹੋਈ।

0: ਮਿਲੈ ਲਗਾ ਸੋ ਪ੍ਰਵਾਨ ਮਹੱਲਾ ਦੂਜਾ। ਉਹ ਜੀ ਹੋਏ ਸੋ ਗਵੈ ਮੋਕਾ ਕਿਆ ਵਾ ਉਹ ਬੀਜੇ ਬਿਖ ਮੰਗੇ ਅੰਮ੍ਰਿਤ ਵੇਖਿਆ ਹੋਏ ਉਹਨੇ ਉਹ ਮਹੱਲਾ ਦੂਜਾ।
1: ਨਾਲ ਆਣੈ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੈ ਅਰਦਾਸ, ਕੂੜ ਕਮਾਣੈ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
0: ਹੋਏ ਆਣਾ ਕਰੇ ਕੰਮ
1: ਆਣੈ ਦੋਸਤੀ ਵਡਾਰੂ ਸਿਓ ਨੇ ਹੋ, ਪਾਣੀ ਅੰਦਰ ਲੀਕ ਜੋ ਤਿਸਦਾ ਥਾਂ ਨਾ ਥੇ ਹੋ ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ, ਜੇ ਚੱਲੇ ਖਸਮੈ ਪਾਏ ਹੁਰਮਤ ਸੁਣ ਅਗਲੀ, ਉਹ ਵਜੋ ਭੇਡੂ ਨਾ ਖਾਏ ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ, ਮੋਹੇ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਨਾ, ਇਸ ਕਹੀਏ ਸਾਬਾਸ ਨਾਨਕ ਚਲੇ ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ।

जब हम शरण प्रभु की आए, राख प्रभु पावे मां। जब हम शरण

ਆ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨੀ ਗੁਰ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ।

ਜਾਈ ਪੇ ਰੱਖਿਆ ਇਸ ਵਿੱਚ ਜੰਤੀ ਉਪਾਏ ਕੈ ਦੇਖ ਥਾ ਪਿਉ ਥਾ ਕਿਸ ਨੂੰ ਕਹੀਆ ਨਾਨਕਾ ਸਭ ਪਿੱਛੇ ਆਪੇ ਆ ਪੌੜੀ ਵੱਡੇ ਕਿਆਂ ਵੱਡੇ ਆਈ ਆ ਕਿਛ ਕਹਿਣਾ ਕਹਿਣ ਨਾ ਜਾਏ ਸੁੱਖ ਤਾਂ ਕਦੋਂ ਜੀਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਖੈਣ ਨਾ ਜਾਏ। ਸੋਕਰਤਾ ਕਾਦਰ ਕਰੀਮ ਦੇ ਜੀਆਂ ਰਿਜ ਸਮਾਏ, ਸਾਈ ਕਾਰ ਕਮਾਉਣੀ ਦ੍ਰਿਸ਼ਟੀ ਤਿਨੇ ਪਾਏ। ਨਾਨਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ। ਸੋ ਕਰੇ ਜੇ ਤਿਸੈ ਰਜਾਏ ਸੁਧ
0: ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸਾਹਾ ਪਾਤ ਸਾਹੂ ਨਿਹਚਲ ਚੌਰ ਛੱਤ। ਪੌੜੀ ਵੱਡੀਓ ਵੱਡਾ ਪਹਾੜ ਤੇਰਾ ਮਰਤਬਾ, ਰੰਗ ਰੰਗ ਅਨੇਕ ਨ ਜਪਨ ਕਰਤਵਾ। ਜੀਆ ਇੰਦਰ ਜੀਓ ਸਭ ਕੀ ਜਾਲਾ, ਸਭ ਕੀ ਤੇਰੇ ਵਸ ਤੇਰਾ ਤਰਪਲਾ। ਤੇਰੇ ਕਾ ਆਨੰਦ ਦਾਈ ਤੁਧ ਕਰ, ਮਾਨ ਮਹੱਤਵ ਤੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਪਤਾ,

0: ਨਾਮ ਸਤ ਹੈ, ਤੇਰਾ ਨਾਮ ਸਤ ਹੈ।
1: ਪੌੜੀ ਵੱਡੀ ਹੂੰ ਵੱਡਾ ਅਪਾਰ, ਤੇਰਾ ਮਰਤਬਾ ਰੰਗ ਪਰੰਗ ਅਨੇਕ, ਨਾ ਜਾਪਨ ਕਰਤਬਾ ਜੀ ਅੰਦਰ ਜੀਉ, ਸਭ ਕੁਛ ਜਾਣਦਾ, ਸਭ ਕੁਛ ਤੇਰੇ ਵਾਸ, ਤੇਰਾ ਘਰ ਪਲਾ, ਤੇਰਾ ਘਰ ਆਨੰਦ, ਵਧਾਈ ਤੁਧ ਕਰ ਮਾਣ ਮਹੱਤਾ, ਤੇਰੇ ਆਪਣੇ ਆਪ ਜਾ
0: ਸਰਵ ਕਲਾ ਭਰਪੂਰ ਦਿਸੈ, ਜਤ ਕਥਾ ਨਾਨਕ ਦਾ ਸੰਦਾਸ, ਤੁਧ ਆਗੈ ਬਿਨਵਤਾ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਇਆ ਬੁਰਿਆਇਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੇ ਨਾਮ ਤੇ ਆਇਆ, ਗਏ ਮਸਕਤ ਖਾਰ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਖਾਰ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ, ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ, ਸਿਮਰੋ ਸ੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ।

ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਧਰਮ ਹੇਤ ਸੀਸ ਦਿੱਤੇ। ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ, ਤਿਨਾਂ ਦੀ ਕਮਾਈ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਚਿਤ ਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਏ ਤਾ। ਦੇਗ ਤੇਗ ਫਤਿਹ ਬਿਰਧ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਧਨ ਨਿਓਟਿਆਂ ਦੀ ਓਟ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਉੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰ ਆਉ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰ ਆਉ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ ਜਹ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਣ ਤੋਂ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁ ਪਰ ਉਪਕਾਰੀ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੁੱਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਅਡੁੱਲਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹ ਚਲ ਚੌਰ ਛਤ ਲਿਖ ਕਥੇ ਨਾ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ਼੍ਰੀ ਸਾਹਿਬ ਜੀ ਸਲੋਕ ਮਹੱਲਾ ਤੀਜਾ ਹਉ ਮੈਂ ਵਿੱਚ ਜਗਤ ਮੁਆ ਮਰਦ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਾਈ ਕੇ ਕਰੇਗ ਅੱਗੇ ਜਾਏ ਜਗਤ ਮੁਆ ਮਰਦ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਾਈ ਕੇ ਕਰੇਗਾ ਅੱਗੇ ਜਾਏ ਗਿਆਨੀ ਹੋਏ ਸੋਚ ਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੇ ਸੋ ਮਿਲੈ ਅੱਗੇ ਪਾਏ ਜਾਏ ਮਹੱਲਾ ਤੀਜਾ ਤੁਰ ਖਸਮੈ ਕਾ ਹੁਕਮ ਪਾਇਆ ਵੇਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬੀਨਿਆ ਆਪੇ ਪਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ ਕੌੜਾ ਕਿਸੈ ਨਾ ਲੱਗੈ ਸਭ ਨਾਹੀ ਭਾਨਾ ਉਸ ਤਤ ਵਰਨ ਨਾ ਸਕੀਆ ਸਾਧ ਸਾਧ ਕੁਰਬਾਨਾ ਉਸ ਤਤ ਵਰਨ ਨਾ ਸਕੀਆ ਸਾਧ ਸਾਧ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ।

बलिहारी गोरे अपने।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਗੁਰਬਾਣੀ ਨਾਲ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਯਤਨ ਕਰੀਏ ਜੋ ਸਤਿਗੁਰੂ ਜੀ ਦੀ ਬਾਣੀ ਅਸਾਂ ਪੜ੍ਹੀ ਹੈ, ਗਾਈ ਹੈ, ਸੁਣੀ ਹੈ, ਇਹ ਪਾਵਨ ਬਾਣੀ ਦਾ ਭਾਵ, ਇਹ ਗੁਰਬਾਣੀ ਦੀ ਮੱਤ ਸਮਝ ਸਾਡੇ ਹਿਰਦੇ ਅੰਦਰ ਮਨ ਅੰਦਰ ਬੈਠ ਜਾਏ, ਤਾਂ ਕਿ ਜਦੋਂ ਵੀ ਅਸੀਂ ਬਾਣੀ ਨੂੰ ਸੁਣੀਏ ਪੜ੍ਹੀਏ ਸਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਭੁਲੇਖਾ ਨਾ ਲੱਗੇ। ਔਰ ਸਤਿਗੁਰੂ ਗਰੀਬ ਨਿਵਾਸ ਜੀ ਦੀ ਦਿੱਤੀ ਹੋਈ ਮੱਤ ਨੂੰ ਲੈ ਕੇ ਅਸੀਂ ਇਸ ਸੱਚੇ ਮਾਰਗ ਤੇ ਚੱਲਦਿਆਂ ਹੋਇਆ ਇਸ ਜੀਵਨ ਨੂੰ ਸਫਲ ਕਰ ਸਕੀਏ। ਸਤਿਗੁਰੂ ਗਰੀਬ ਨਿਵਾਸ ਜੀ ਦਾ ਅੱਜ ਦਾ ਇਹ ਪਾਵਨ ਪਵਿੱਤਰ ਵਿਚਾਰ ਜੋ ਗੁਰੂ ਅਮਰਦਾਸ ਜੀ ਦਾ ਉਚਾਰਣ ਕੀਤਾ ਹੋਇਆ ਹੈ, ਆਨੰਦ ਬਾਣੀ ਦੀ ਇਹ 17ਵੀਂ ਪੌੜੀ ਹੈ ਜਿਸ ਵਿੱਚ ਸਤਿਗੁਰੂ ਜੀ ਨੇ ਅੱਜ ਸਾਨੂੰ ਪਵਿੱਤਰ ਹੋਣ ਦੀ ਗੱਲ ਸਮਝਾਈ ਹੈ। ਪਵਿੱਤਰ ਕੌਣ ਹੈ, ਪਵਿੱਤਰ ਕਿਵੇਂ ਹੋਇਆ ਜਾ ਸਕਦਾ, ਜਾਂ ਅਸੀਂ ਦੂਜੇ ਸ਼ਬਦਾਂ ਵਿੱਚ ਜਿਹੜਾ ਸਾਡਾ ਆਮ ਤੌਰ ਤੇ ਇੱਕ ਸ਼ਬਦ ਪ੍ਰਚਲਿਤ ਹੈ, ਸੁੱਚਾ ਕੌਣ ਹੈ, ਸੁੱਚੇ ਅਸੀਂ ਕਿਵੇਂ ਹੋ ਸਕਦੇ ਹਾਂ, ਸੁੱਚਾ ਕਿਸ ਨੂੰ ਆਖਿਆ ਜਾ ਸਕਦਾ ਹੈ, ਸਤਿਗੁਰੂ ਗਰੀਬ ਨਿਵਾਸ ਜੀ ਨੇ ਅੱਜ ਇਸ ਪੌੜੀ ਅੰਦਰ ਸਾਨੂੰ ਇਹ ਸਮਝ ਦਿੱਤੀ ਹੈ। ਜਦੋਂ ਅਸੀਂ ਆਪਣੇ ਇਸ ਸਮਾਜ ਵਿੱਚ ਲਗਾਤਾਰ ਕਾਰੋਬਾਰ ਕਰਦੇ ਹਾਂ, ਕੰਮ ਧੰਦੇ ਕਰਦੇ ਹਾਂ, ਤਾਂ ਅਕਸਰ ਹੀ ਕਿਉਂਕਿ ਗ੍ਰਿਸਤੀ ਹਾਂ, ਕੰਮ ਕਾਰ ਕਰਨੇ ਸਾਡੇ ਲਈ ਜ਼ਰੂਰੀ ਹਨ। ਕੰਮ ਕਾਰ ਕਰਦਿਆਂ ਸਾਡੇ ਸਰੀਰ ਨੂੰ ਵੀ ਮੈਲ ਲੱਗਦੀ ਹੈ, ਕੱਪੜਿਆਂ ਨੂੰ ਵੀ ਮੈਲ ਲੱਗਦੀ ਹੈ, ਔਰ ਜਿੱਥੇ ਸਾਡੇ ਲਈ ਕੰਮ ਕਾਰ ਅਤ ਜ਼ਰੂਰੀ ਹਨ ਉੱਥੇ ਸਾਡੇ ਲਈ ਨਾਲ ਦੀ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਕੱਪੜਿਆਂ ਦੀ ਸਫਾਈ ਵੀ ਰੱਖੀਏ, ਆਪਣੇ ਸਰੀਰ ਦੀ ਸਫਾਈ ਦਾ ਵੀ ਧਿਆਨ ਰੱਖੀਏ। ਹੁਣ ਸਤਿਗੁਰੂ ਗਰੀਬ ਨਿਵਾਸ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਦੇਖੋ, ਜਦੋਂ ਅਸੀਂ ਇਸ ਸੰਸਾਰ ਵਿੱਚ ਕਾਰੋਬਾਰ ਕਰਨ ਲਈ ਥਾਂ ਥਾਂ ਤੇ ਆਸੇ ਪਾਸੇ ਬਾਹਰ ਅੰਦਰ ਵਿਚਰਦੇ ਹਾਂ ਤਾਂ ਮੈਲ ਲੱਗਣੀ ਅਵਸ਼ ਹੈ, ਯਕੀਨਨ ਕੋਈ ਬਹੁਤੀ ਵੱਡੀ ਗੱਲ ਨਹੀਂ, ਲੱਗ ਜਾਂਦੀ ਹੈ। ਪਰ ਹੁਣ ਉਸ ਮੈਲ ਨੂੰ ਧੋਣ ਦਾ ਖਿਆਲ ਵੀ ਸਾਡੇ ਲਗਾਤਾਰ ਬਣਿਆ ਰਹਿੰਦਾ ਹੈ ਕਿ ਮੇਰੇ ਕੱਪੜੇ ਗੰਦੇ ਹਨ, ਮੈਂ ਸਰੀਰਕ ਤੌਰ ਤੇ ਇਸ਼ਨਾਨ ਕਰਨ ਵਾਲਾ ਹਾਂ, ਇਸ਼ਨਾਨ ਕਰਨਾ ਹੈ, ਲਗਾਤਾਰ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ। ਹੁਣ ਜਿੱਥੇ ਅਸੀਂ ਸਮਾਜਿਕ ਤੌਰ ਤੇ ਇਹ ਰਹਿਣੀ ਸਹਿਣੀ ਅਪਣਾਈ ਹੈ ਉੱਥੇ ਸਾਨੂੰ ਧਾਰਮਿਕ ਪੱਖ ਤੋਂ ਵੀ ਸਤਿਗੁਰੂ ਗਰੀਬ ਨਿਵਾਸ ਨੇ ਇਹ ਮੱਤ ਦਿੱਤੀ ਹੈ ਕਿ ਇਹ ਜੀਵਨ ਚੱਲ ਰਿਹਾ ਹੈ, ਇਸ ਜੀਵਨ ਨੇ ਚੱਲਦੇ ਹੋਏ ਨੇ ਲਗਾਤਾਰ ਚੰਗੇ ਮਨੁੱਖਾਂ ਦੇ ਕੋਲ ਵੀ ਬੈਠਣਾ ਹੈ ਔਰ ਕਦੀ ਕਦਾਈ ਮੰਦਿਆਂ ਦੇ ਨਾਲ ਵੀ ਬੈਠਣ ਦਾ ਸਮਾਂ ਮਿਲ ਜਾਂਦਾ ਹੈ, ਮੰਦੇ ਲੋਕ ਵੀ ਬੈਠ ਜਾਂਦੇ ਹਨ, ਉਹਨਾਂ ਦੇ ਵਿਚਾਰ ਵੀ ਸੁਣਨ ਨੂੰ ਮਿਲਦੇ ਹਨ, ਪੜ੍ਹਨ ਨੂੰ ਮਿਲ ਜਾਂਦੇ ਹਨ। ਹੁਣ ਜਦੋਂ ਅਸੀਂ ਸੰਸਾਰਿਕ ਤੌਰ ਤੇ ਕੋਈ ਕਾਰੋਬਾਰ ਕਰਦੇ ਹਾਂ, ਸਰੀਰ ਨੂੰ ਕੱਪੜਿਆਂ ਨੂੰ ਮੈਲ ਲੱਗਦੀ ਹੈ, ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਚੰਗੇ ਮੰਦੇ ਇਤਿਹਾਸਿਕ ਬੁਰੇ ਵਿਚਾਰਾਂ ਦੀ ਮੈਲ ਲਗਾਤਾਰ ਲੱਗਦੀ ਹੈ। ਜੇ ਸਰੀਰਕ ਤੌਰ ਤੇ ਇਸ਼ਨਾਨ ਕਰਨਾ, ਕੱਪੜਿਆਂ ਦੀ ਸਫਾਈ ਰੱਖਣੀ ਅਤ ਜ਼ਰੂਰੀ ਹੈ, ਤਾਂ ਸਾਨੂੰ ਮਾਨਸਿਕ ਤੌਰ ਤੇ ਵੀ ਸਫਾਈ ਰੱਖਣੀ, ਲਗਾਤਾਰ ਪਵਿੱਤਰਤਾ ਵਾਲੇ ਜੀਵਨ ਵਿੱਚ ਬਣੇ ਰਹਿਣਾ ਇਹ ਅਤ ਜ਼ਰੂਰੀ ਹੈ। ਪਰ ਕਿਵੇਂ ਕਰਨਾ, ਕਈ ਵਾਰੀ ਸਮਾਜਿਕ ਤੌਰ ਤੇ ਤਾਂ ਅਸੀਂ ਆਪਣੇ ਬਾਹਰੀ ਪਹਿਰਾਵੇ ਨੂੰ, ਸਰੀਰ ਨੂੰ ਧੋਣ ਦਾ, ਇਸ ਨੂੰ ਪਵਿੱਤਰ ਰੱਖਣ ਦਾ, ਇਸ ਨੂੰ ਸੋਹਣਾ ਬਣਾਉਣ ਦਾ ਬਹੁਤ ਯਤਨ ਕਰਦੇ ਹਾਂ, ਪਰ ਸਾਡੇ ਅੰਦਰੂਨੀ ਪੱਖ ਤੇ ਸਾਡੀ ਸੋਚ, ਸਾਡਾ ਮਨ, ਸਾਡੀ ਬਿਰਦੀ ਇਹ ਵੀ ਪਵਿੱਤਰ ਹੋ ਸਕੀ ਹੈ ਕਿ ਨਹੀਂ, ਇਸ ਬਾਰੇ ਕਦੇ ਧਿਆਨ ਨਹੀਂ ਦਿੰਦੇ। ਕਿਵੇਂ ਕਰਨਾ, ਗੁਰਦੁਆਰਾ ਸਾਹਿਬ ਅਸੀਂ ਆਉਂਦੇ ਹਾਂ, ਗੁਰਦੁਆਰਾ ਸਾਹਿਬ ਆਉਂਦੇ ਵਕਤ ਸਾਨੂੰ ਆਪਣੇ ਸਰੀਰ ਦੇ ਹੱਥਾਂ ਪੈਰਾਂ ਦੀ ਸਫਾਈ ਰੱਖਣੀ ਅਤ ਜ਼ਰੂਰੀ ਹੈ। ਜੇ ਅਸੀਂ ਆਪਣੇ ਇਸ ਬਾਹਰੀ ਪਹਿਰਾਵੇ ਦੀ ਸਰੀਰ ਦੀ ਸਫਾਈ ਗੁਰਦੁਆਰਾ ਸਾਹਿਬ ਆਉਣ ਵੇਲੇ ਧਿਆਨ ਰੱਖਦੇ ਹਾਂ ਜੀ, ਹੱਥ ਸੁੱਚੇ ਕਰਨੇ ਹਨ, ਪਾਣੀ ਨਾਲ ਧੋਣੇ ਹਨ, ਪੈਰ ਧੋਣੇ ਹਨ, ਅਸੀਂ ਸਫਾਈ ਰੱਖ ਕੇ ਗੁਰਦੁਆਰਾ ਸਾਹਿਬ ਜਾਣਾ ਕਿਉਂਕਿ ਗੁਰੂ ਦੇ ਦਰ ਤੇ ਚੱਲੇ ਹਾਂ ਤੇ ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਸਾਨੂੰ ਬਾਣੀ ਦੇ ਰਾਹੀਂ ਇਹ ਵੀ ਮਤ ਦਿੰਦੇ ਹਨ ਕਿ ਭਾਈ ਇਸ ਗੱਲ ਦਾ ਵੀ ਧਿਆਨ ਰੱਖਣਾ। ਜੇ ਕੱਪੜੇ ਗੰਦੇ ਹੋਣ, ਹੱਥ ਪੈਰ ਗੰਦੇ ਹੋਣ ਤੇ ਅਸੀਂ ਆਖਦੇ ਹਾਂ ਭਾਈ ਗੁਰਦੁਆਰੇ ਨਹੀਂ ਜਾਣਾ, ਅਸੀਂ ਗੁਰਦੁਆਰੇ ਅੰਦਰ ਨਹੀਂ ਬੈਠ ਸਕਦੇ, ਗੁਰਦੁਆਰੇ ਨਹੀਂ ਜਾ ਸਕਦੇ, ਸਾਡਾ ਆਪਣਾ ਵਿਚਾਰ ਹੈ, ਅਸੀਂ ਨਹੀਂ ਪਸੰਦ ਕਰਦੇ ਇਸ ਗੱਲ ਨੂੰ। ਪਰ ਸਤਿਗੁਰੂ ਆਖਦੇ ਦੇਖੋ ਜੇ ਹੱਥ ਧੋ ਲੈ, ਪੈਰ ਧੋ ਲੈ, ਬਾਹਰੀ ਸਫਾਈ ਦਾ ਧਿਆਨ ਦੇ ਲਿਆ, ਪਰ ਜੇ ਮਨ ਮੈਲਾ ਹੈ, ਮਨ ਮੈਲਾ ਲੈ ਕੇ ਗੁਰੂ ਦੇ ਦਰ ਤੇ ਆਵਾਂਗੇ ਤਾਂ ਗੱਲ ਤਾਂ ਫੇਰ ਓਨੀ ਹੀ ਬਰਾਬਰ ਦੀ ਹੀ ਰਹਿ ਗਈ। ਜੇ ਬਾਹਰੋਂ ਸਫਾਈ ਦਾ ਧਿਆਨ ਦੇ ਲਿਆ, ਮਨ ਦੀ ਸਫਾਈ ਦਾ ਧਿਆਨ ਨਾ ਦਿੱਤਾ, ਮਨ ਪਵਿੱਤਰ ਕਰਨ ਵੱਲ ਖਿਆਲ ਨਾ ਗਿਆ, ਤਾਂ ਫਿਰ ਗੁਰੂ ਦੀ ਗੱਲ ਦੀ ਸਮਝ ਨਹੀਂ ਲੱਗੇਗੀ। ਸਤਿਗੁਰੂ ਗਰੀਬ ਨਿਵਾਜ ਨੇ ਬਾਣੀ ਚ ਕਹਿਤਾ, ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੇਤ। ਜੇ ਚਿੱਤ ਨਿਰਮਲ ਨਹੀਂ, ਚਿੱਤ ਹੀ ਮੈਲਾ ਹੈ, ਤਾਂ ਬਾਹਰੋਂ ਲਿਬਾਸ ਬਦਲ ਲੈਣ ਨਾਲ, ਬਾਹਰ ਦੀ ਸਫਾਈ ਦਾ ਧਿਆਨ ਖਾਸ ਤੌਰ ਤੇ ਰੱਖ ਲੈਣ ਨਾਲ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੋ ਸਕੇਗੀ। ਸਤਿਗੁਰੂ ਇਸੇ ਕਰਕੇ ਸਾਨੂੰ ਅੱਜ ਬਖਸ਼ਿਸ਼ ਕਰਕੇ ਇਹ ਬਾਤ ਸਮਝਾਉਂਦੇ ਹਨ ਕਿ ਭਾਈ ਪਵਿੱਤਰ ਉਹ ਆਖੇ ਜਾ ਸਕਦੇ ਹੈ, ਸੁੱਚੇ ਜੀਵਨ ਵਾਲੇ ਉਹ ਆਖੇ ਜਾ ਸਕਦੇ ਹੈ ਜਿਨ੍ਹੀ ਹਰ ਧਿਆਇਆ, ਜਿਨ੍ਹਾਂ ਨੇ ਰੱਬ ਨੂੰ ਧਿਆਇਆ। ਹੁਣ ਸਾਨੂੰ ਇੱਥੇ ਇਸ ਗੱਲ ਦਾ ਵਿਚਾਰ ਇਸੇ ਪੌੜੀ ਵਿੱਚੋਂ ਹੀ ਅੱਗੇ ਮਿਲ ਜਾਏਗਾ, ਰੱਬ ਨੂੰ ਧਿਆਇਆ। ਪਰ ਰੱਬ ਨੂੰ ਧਿਆਉਣ ਦਾ ਹੁਣ ਆਪੋ ਆਪਣਾ ਤਰੀਕਾ ਹੈ। ਰੱਬ ਨੂੰ ਕੋਈ ਕਿਸੇ ਤਰੀਕੇ ਨਾਲ ਧਿਆਉਣਾ ਚਾਹੁੰਦਾ ਹੈ, ਕੋਈ ਕਿਸੇ ਤਰੀਕੇ ਨਾਲ ਧਿਆਉਣਾ ਚਾਹੁੰਦਾ ਹੈ, ਰੱਬ ਨੂੰ ਕੋਈ ਕਿਸੇ ਤਰੀਕੇ ਮੰਨਦਾ ਹੈ, ਕੋਈ ਕਿਸੇ ਤਰੀਕੇ ਮੰਨਦਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਆਖਦੇ ਨਹੀਂ, ਰੱਬ ਨੂੰ ਧਿਆਉਣ ਵੇਲੇ ਆਪਣੀ ਮਤ ਦੀ ਵਰਤੋਂ ਨਹੀਂ ਕਰਨੀ, ਅਸੀਂ ਆਪਣੀ ਮਰਜ਼ੀ ਨਾਲ ਰੱਬ ਨੂੰ ਨਹੀਂ ਮੰਨ ਕੇ ਚੱਲਣਾ। ਮੈਂ ਰੱਬ ਨੂੰ ਇੰਜ ਮੰਨਦਾ ਹਾਂ, ਮੈਂ ਰੱਬ ਦਾ ਨਾਮ ਇੰਜ ਜਪਦਾ ਹਾਂ, ਮੈਂ ਰੱਬ ਦਾ ਨਾਮ ਇੰਜ ਜਪਦਾ ਹਾਂ, ਆਪਣੀ ਮਰਜ਼ੀ ਨਹੀਂ। ਗਰੀਬ ਨਿਵਾਜ ਸਤਿਗੁਰੂ ਆਖਦੇ ਹੈ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨ੍ਹੀ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਧਿਆਇਆ ਅਸਲ ਵਿੱਚ ਉਹ ਪਵਿੱਤਰ ਹਨ, ਗੁਰੂ ਦੇ ਰਾਹੀਂ ਗੁਰਮੁਖ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਧਿਆਇਆ। ਹੁਣ ਗੁਰੂ ਕਿਵੇਂ ਧਿਆਉਣਾ ਦੱਸਦੇ ਹਨ, ਸਤਿਗੁਰੂ ਨੇ ਤਾਂ ਸਾਰੀ ਬਾਣੀ ਅੰਦਰ ਸਾਨੂੰ ਸਮਝਾ ਦਿੱਤਾ। ਗਰੀਬ ਨਿਵਾਜ ਨੇ ਜਦੋਂ ਸਾਰੀ ਬਾਣੀ ਵਿੱਚ ਰੱਬ ਨੂੰ ਧਿਆਉਣ ਦਾ, ਰੱਬ ਨੂੰ ਯਾਦ ਕਰਨ ਦਾ, ਰੱਬ ਜੀ ਨੂੰ ਲਗਾਤਾਰ ਸਿਮਰਨ ਦਾ ਤਰੀਕਾ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੈ, ਤਾਂ ਫੇਰ ਸਾਨੂੰ ਆਪੋ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ, ਆਪੋ ਆਪਣਾ ਢੰਗ ਤਰੀਕਾ ਆਪਣੀ ਮਤ ਵਿਚਕਾਰ ਨਹੀਂ ਸਾਨੂੰ ਲਗਾਤਾਰ ਘਸੋੜਨੀ ਚਾਹੀਦੀ। ਸਾਨੂੰ ਤਾਂ ਗੁਰੂ ਦੀ ਮਤ ਅਨੁਸਾਰ ਪਤਾ ਹੋਣਾ ਚਾਹੀਦਾ ਕਿ ਰੱਬ ਜੀ ਨੂੰ ਧਿਆਉਣ ਦਾ, ਰੱਬ ਜੀ ਨੂੰ ਸਿਮਰਨ ਦਾ, ਰੱਬ ਜੀ ਨੂੰ ਯਾਦ ਕਰਨ ਦਾ ਅਸਲੀਅਤ ਵਿੱਚ ਗੁਰਬਾਣੀ ਨੇ ਕਿਹੜਾ ਤਰੀਕਾ ਦਰਸਾਇਆ। ਜੇ ਅਸੀਂ ਗੁਰਮੁਖ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਧਿਆਇਆ, ਉਹ ਪਵਿੱਤਰ ਹੋ ਸਕਦੇ। ਕਈ ਵਾਰੀ ਹੋ ਜਾਂਦਾ ਜਦੋਂ ਅਸੀਂ ਗੁਰੂ ਅਨੁਸਾਰ ਨਹੀਂ ਮੰਨਦੇ, ਗੁਰੂ ਅਨੁਸਾਰ ਨਹੀਂ ਸੋਚਦੇ, ਸਤਿਗੁਰੂ ਜੀ ਦੀ ਮਤ ਨੂੰ ਵਿਚਾਰ ਕੇ ਨਹੀਂ ਚੱਲਦੇ, ਤਾਂ ਫਿਰ ਸਾਡੇ ਇਹ ਭਰਮ ਭੁਲੇਖੇ ਬਣੇ ਰਹਿੰਦੇ ਹਨ ਕਿ ਮੈਂ ਤਾਂ ਇਸ਼ਨਾਨ ਕੀਤਾ ਹੈ, ਮੈਂ ਇਸ਼ਨਾਨ ਕਰਕੇ ਸੁੱਚਾ ਹੋ ਗਿਆ ਹਾਂ, ਹੱਥ ਧੋ ਲਏ ਹਨ, ਮੈਂ ਸੁੱਚਾ ਹੋ ਗਿਆ ਹਾਂ। ਖਿਮਾ ਕਰਨਾ, ਹੱਥ ਧੋਣੇ ਸਫਾਈ ਪੱਖੋਂ ਆਦਤ ਜ਼ਰੂਰੀ ਹਨ। ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ, ਸਰੀਰਕ ਤੌਰ ਤੇ ਇਸ਼ਨਾਨ ਕਰਨਾ ਅਤ ਜ਼ਰੂਰੀ ਹੈ, ਸਫਾਈ ਦੀ ਲੋੜ ਹੈ, ਅਤ ਜ਼ਰੂਰੀ ਧਿਆਨ ਰੱਖਣਾ ਪਏਗਾ। ਪਰ ਜੇ ਕੋਈ ਇਹ ਆਖੇ ਮੈਂ ਹੱਥ ਧੋ ਕੇ, ਮੈਂ ਸਰੀਰ ਦਾ ਇਸ਼ਨਾਨ ਕਰਕੇ ਸੁੱਚਾ ਹੋ ਗਿਆ ਹਾਂ, ਪਵਿੱਤਰ ਹੋ ਗਿਆ ਹਾਂ, ਮੈਂ ਧਰਮੀ ਹੋ ਗਿਆ ਹਾਂ, ਤੇ ਸਤਿਗੁਰੂ ਜੀ ਦੀ ਬਾਣੀ ਤੇ ਫਿਰ ਇਹ ਵਿਚਾਰ ਚੇਤੇ ਰੱਖ ਲੈਣੇ ਚਾਹੀਦੇ ਹਨ। ਸੁੱਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਆਸਾ ਕੀ ਬਾਹਰ ਚੋ ਹੀ ਇੱਕ ਸਾਡਾ ਹੋਰ ਵੀ ਭੁਲੇਖਾ ਹੈ। ਕਈ ਵਾਰੀ ਅਸੀਂ ਗੁਰਬਾਣੀ ਨੂੰ ਪੜ੍ਹਦੇ ਵਕਤ ਵਿਸ਼ਰਾਮ ਦਾ ਧਿਆਨ ਚੰਗੀ ਤਰ੍ਹਾਂ ਨਹੀਂ ਰੱਖਦੇ। ਵਿਸ਼ਰਾਮ ਨੂੰ ਧਿਆਨ ਵਿੱਚ ਰੱਖਣ ਲਈ ਸਾਡੇ ਸਾਹਮਣੇ ਸਿਧਾਂਤ ਹੋਣਾ ਵੀ ਪਹਿਲਾਂ ਅਤ ਜ਼ਰੂਰੀ ਹੈ ਕਿ ਗੁਰਬਾਣੀ ਦਾ ਕੀ ਸਿਧਾਂਤ ਹੈ। ਪਹਿਲਾਂ ਅਸੀਂ ਪੜ੍ਹ ਲਿਆ ਸੁੱਚੇ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਜਿਹੜੇ ਸਰੀਰ ਧੋ ਕੇ ਬੈਠ ਜਾਂਦੇ ਹਨ ਸੁੱਚੇ ਨਹੀਂ ਆਖੇ ਜਾ ਸਕਦੇ, ਕਿਉਂਕਿ ਸੁੱਚੇ ਸਾਨੂੰ ਪਹਿਲਾਂ ਮਨ ਕਰਕੇ ਆਉਣਾ ਪਏਗਾ, ਵਿਚਾਰ ਕਰਕੇ ਸੁਰਤ ਕਰਕੇ ਆਉਣਾ ਪਏਗਾ। ਇਸੇ ਕਰਕੇ ਸਤਿਗੁਰੂ ਨੇ ਫਿਰ ਆਖਿਆ ਸੁੱਚ ਹੋਵੇ ਤਾਂ ਸੱਚ ਪਾਈਐ। ਸੁੱਚ ਤਾਂ ਹੋ ਸਕਦੀ ਹੈ ਜੇ ਸੱਚ ਨੂੰ ਪਾ ਲਿਆ ਜਾਏ, ਜੇ ਸੱਚ ਪੱਲੇ ਨਹੀਂ ਤਾਂ ਸੁੱਚੇ ਵੀ ਨਹੀਂ ਹੋ ਸਕਦੇ। ਸਤਿਗੁਰੂ ਗਰੀਬ ਨਿਵਾਜ ਇਸੇ ਕਰਕੇ ਸਾਨੂੰ ਇਹ ਬਾਤ ਇਸ ਪੌੜੀ ਦੇ ਰਾਹੀਂ ਸਮਝਾਉਂਦੇ ਹਨ ਕਿ ਭਾਈ ਅਸਾਂ ਗੁਰੂ ਦੀ ਮੱਤ ਲੈ ਕੇ, ਸਤਿਗੁਰੂ ਜੀ ਦੇ ਦਰਸਾਏ ਹੋਏ ਗੁਣ ਲੈ ਕੇ, ਸਤਿਗੁਰੂ ਜੀ ਅਨੁਸਾਰ ਜੀਵਨ ਜਿਉਂ ਕੇ ਪਵਿੱਤਰ ਹੋਣਾ ਹੈ। ਜੇ ਅਸੀਂ ਅੰਦਰੋਂ ਪਵਿੱਤਰ ਹੋ ਜਾਵਾਂਗੇ ਤੇ ਬਾਹਰ ਦੀ ਪਵਿੱਤਰਤਾ ਦਾ ਸਾਨੂੰ ਜ਼ੋਰ ਨਹੀਂ ਲਾਉਣਾ ਪਏਗਾ, ਕਿਉਂਕਿ ਜੇ ਸਾਡੀ ਮੱਤ ਪਵਿੱਤਰ ਹੈ, ਜੇ ਸਾਡੀ ਸੋਚ ਪਵਿੱਤਰ ਹੈ ਤਾਂ ਹੱਥ ਭਾਵੇਂ ਅਸੀਂ ਕਿੰਨੇ ਵੀ ਮੈਲੇ ਹੋਣ, ਕਿਉਂਕਿ ਕਾਰੋਬਾਰੀ ਹਾਂ, ਅਸੀਂ ਕਾਰੋਬਾਰ ਕਰਦੇ ਵਕਤ ਹੱਥਾਂ ਨੂੰ ਮੈਲ ਲੱਗੇਗੀ ਲੱਗੇਗੀ, ਕਾਰੋਬਾਰ ਕਰਦੇ ਵਕਤ ਸਰੀਰ ਨੂੰ ਮੈਲ ਲੱਗੇਗੀ ਲੱਗੇਗੀ, ਪੈਰਾਂ ਨੂੰ, ਚਿਹਰੇ ਨੂੰ, ਕੱਪੜਿਆਂ ਨੂੰ ਮੈਲ ਲੱਗੇਗੀ ਹੀ ਲੱਗੇਗੀ, ਕਿਉਂਕਿ ਜੇ ਕਾਰੋਬਾਰ ਕਰਨਾ ਕੱਪੜੇ ਮੈਲੇ ਹੋਣਗੇ, ਸਰੀਰ ਮੈਲਾ ਹੋਏਗਾ। ਪਰ ਸਤਿਗੁਰੂ ਆਖਦੇ ਜੇ ਕਾਰੋਬਾਰ ਕਰਦਿਆਂ ਲਗਾਤਾਰ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਮੱਤ ਪਵਿੱਤਰ ਹੈ, ਹੱਥ ਮੈਲੇ ਹੋ ਜਾਣ ਕੋਈ ਬਾਤ ਨਹੀਂ, ਜੇ ਮੱਤ ਪਵਿੱਤਰ ਹੈ ਸਰੀਰ ਮੈਲਾ ਹੋ ਜਾਏ ਕੋਈ ਬਾਤ ਨਹੀਂ, ਸਰੀਰ ਪਾਣੀ ਨਾਲ ਧੋਤਾ ਜਾ ਸਕਦਾ ਹੈ, ਹੱਥ ਪਾਣੀ ਨਾਲ ਧੋਤੇ ਜਾ ਸਕਦੇ ਹੈ, ਸਰੀਰ ਦੇ ਉੱਤੇ ਪਾਏ ਹੋਏ ਕੱਪੜੇ ਇਹ ਦੁਬਾਰਾ ਸਾਫ਼ ਕੀਤੇ ਜਾ ਸਕਦੇ ਹੈ, ਪਰ ਸਭ ਤੋਂ ਅੱਤ ਲਾਜ਼ਮੀ ਜ਼ਰੂਰੀ ਹੈ ਕਿ ਅਸੀਂ ਆਪਣੀ ਮੱਤ ਨੂੰ ਪਵਿੱਤਰ ਰੱਖਣ ਦਾ ਲਗਾਤਾਰ ਧਿਆਨ ਰੱਖੀਏ। ਹੁਣ ਗੁਰਦੁਆਰੇ ਵਕਤ ਆਉਂਦੇ ਵਕਤ ਬਹੁਤ ਸਾਰੇ ਵੀਰ ਪੈਣਾ ਸ਼ਰਧਾ ਵਸ ਇਹ ਵੀ ਕਰਮ ਕਰ ਲੈਂਦੇ ਹਨ ਕਿ ਜਦੋਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣਾ ਹੈ ਹੱਥ ਧੋਤੇ, ਮੈਂ ਪਹਿਲਾਂ ਬੇਨਤੀ ਕਰ ਚੁੱਕਾ ਪੈਰ ਧੋਤੇ, ਔਰ ਕਈ ਵਾਰੀ ਸ਼ਰਧਾ ਇੱਥੋਂ ਤੱਕ ਚਲੇ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਆਉਂਦੇ ਵਕਤ ਜੋ ਅਸੀਂ ਭੇਟਾ ਦੇ ਤੌਰ ਤੇ ਮਾਇਆ ਗੋਲਕ ਵਿੱਚ ਪਾਉਣੀ ਹੈ ਉਹ ਸਿੱਕੇ ਇਤਿਆਦਿਕ ਵੀ ਟੂਟੀਆਂ ਤੋਂ ਧੋ ਲੈ ਜਾਂਦੇ ਹਨ, ਫੁੱਲ ਇਤਿਆਦਿਕ ਗੁਰਦੁਆਰਿਆਂ ਵਿੱਚ ਕਈ ਵਾਰੀ ਲੈ ਕੇ ਆਏ ਜਾਂਦੇ ਹਨ, ਉਹ ਫੁੱਲ ਇਤਿਆਦਿਕ ਵੀ ਟੂਟੀਆਂ ਤੋਂ ਧੋ ਲੈ ਜਾਂਦੇ ਹਨ, ਹਾਲਾਂਕਿ ਨੋਟ ਬਚ ਜਾਂਦੇ ਆ ਕਿਉਂਕਿ ਪਾਣੀ 'ਚ ਧੋਤੇ ਨਹੀਂ ਜਾ ਸਕਦੇ, ਪਰ ਫੁੱਲ ਸਿੱਕੇ ਇਤਿਆਦਿਕ ਵੀ ਸਾਡੇ ਵੀਰ ਭੈਣਾਂ ਕਈ ਵਾਰੀ ਗੁਰਦੁਆਰਾ ਸਾਹਿਬ ਧੋ ਕੇ ਲਿਆਉਂਦੇ। ਪਰ ਸਾਨੂੰ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦਾ, ਇਹ ਮੁਬਾਰਕ ਹੈ ਕਿ ਅਸੀਂ ਇਸ ਪਾਸੇ ਧਿਆਨ ਦਿੱਤਾ, ਸਫਾਈ ਦਾ ਧਿਆਨ ਦਿੱਤਾ, ਪਰ ਜੇ ਗੁਰਦੁਆਰਾ ਸਾਹਿਬ ਆਉਂਦੇ ਵਕਤ ਸਾਨੂੰ ਇਹਨਾਂ ਗੱਲਾਂ ਵੱਲ ਵਧੇਰੇ ਧਿਆਨ ਰਹਿੰਦਾ ਹੈ ਤਾਂ ਇਸ ਤੋਂ ਵੀ ਵਧੇਰੇ ਧਿਆਨ ਇਸ ਗੱਲ ਵੱਲ ਦੇਣਾ ਚਾਹੀਦਾ, ਗੁਰਦੁਆਰਾ ਸਾਹਿਬ ਜਾ ਰਹੇ ਹਾਂ ਕਿਤੇ ਮਨ ਤਾਂ ਨਹੀਂ ਮੈਲਾ, ਗੁਰੂ ਦੇ ਹਜ਼ੂਰ ਜਾ ਰਹੇ ਹਾਂ ਕਿਤੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਖਾਂ ਮੈਲੀਆਂ ਤੇ ਨਹੀਂ ਹੋਈਆਂ, ਕਿਤੇ ਜ਼ੁਬਾਨ ਤੇ ਝੂਠ ਨਾਲ ਮੈਲੀ ਨਹੀਂ ਹੋਈ, ਕਿਤੇ ਸਾਡੇ ਹੱਥ ਕਿਸੇ ਦਾ ਹੱਕ ਖਾ ਕੇ ਮੈਲੇ ਤਾਂ ਨਹੀਂ ਹੋਏ, ਕਿਤੇ ਸਾਡੇ ਪੈਰ ਕਿਸੇ ਦਾ ਬੁਰਾ ਕਰਨ ਵੱਲ ਤਾਂ ਨਹੀਂ ਗਏ। ਸਾਨੂੰ ਸਭ ਤੋਂ ਪਹਿਲਾਂ ਇਹ ਧਿਆਨ ਦੇਣਾ ਪਏਗਾ, ਜੇ ਅਸੀਂ ਪੈਰਾਂ ਨਾਲ ਕਿਸੇ ਦਾ ਬੁਰਾ ਕਰਕੇ ਆਏ ਹਾਂ, ਚੱਲ ਕੇ ਗਏ ਹਾਂ ਕਿਸੇ ਦਾ ਬੁਰਾ ਕਰਨ ਵਾਸਤੇ, ਪਾਣੀ ਨਾਲ ਧੋਤਿਆਂ ਇਹ ਪੈਰ ਪਵਿੱਤਰ ਨਹੀਂ ਹੋਣਗੇ, ਭਾਵੇਂ ਲੱਖਾਂ ਵਾਰੀ ਧੋ ਲੈ ਜਾਣ। ਜੇ ਅਸੀਂ ਦਿਨ ਵਿੱਚ ਕਾਰੋਬਾਰ ਕਰਦਿਆਂ ਕਿਸੇ ਦਾ ਹੱਕ ਮਾਰਿਆ ਹੈ, ਕਿਸੇ ਦਾ ਢਿੱਡ ਧੋਤਾ ਹੈ, ਕਿਸੇ ਗਰੀਬ ਦੀ ਰੋਜੀ ਖੋਈ ਹੈ, ਇਹਨਾਂ ਹੱਥਾਂ ਨਾਲ ਬੁਰਾ ਕੀਤਾ ਹੈ, ਤਾਂ ਗੁਰਦੁਆਰੇ ਆ ਕੇ ਜਾਂ ਘਰੋਂ ਅਸੀਂ ਜਿੰਨੇ ਵਾਰੀ ਮਰਜ਼ੀ ਹੱਥ ਧੋ ਕੇ ਆਈਏ, ਹੱਥ ਸੁੱਚੇ ਨਹੀਂ ਮੰਨੇ ਜਾ ਸਕਦੇ। ਜੇ ਅਸੀਂ ਅੱਖਾਂ ਮੈਲੀਆਂ ਕੀਤੀਆਂ ਹਨ, ਜ਼ੁਬਾਨ ਅਸਾਂ ਝੂਠ ਨਾਲ ਮੈਲੀ ਕੀਤੀ ਹੈ, ਨਿੰਦਿਆ ਚੁਗਲੀ ਨਾਲ ਮੈਲੀ ਕੀਤੀ ਹੈ, ਭਾਵੇਂ ਅਸੀਂ ਗੁਰਦੁਆਰੇ ਆ ਕੇ ਕਿੰਨੀਆਂ ਵੀ ਕਰੋਲੀਆਂ ਕਰ ਲਈਏ, ਅੱਖਾਂ ਨੂੰ ਕਿੰਨੇ ਵੀ ਛਿੱਟੇ ਮਾਰ ਲਈਏ, ਸਾਨੂੰ ਪਵਿੱਤਰ ਸਤਿਗੁਰੂ ਦੇ ਦਰ ਤੇ ਨਹੀਂ ਮੰਨਿਆ ਜਾਏਗਾ। ਗਰੀਬ ਨਿਵਾਜ ਨੇ ਇਸੇ ਕਰਕੇ ਸਾਨੂੰ ਆਖਿਆ, ਭਾਈ ਰੱਬ ਨੂੰ ਧਿਆਉਣਾ ਹੈ ਗੁਰੂ ਦੇ ਰਾਹੀਂ, ਕਿਉਂਕਿ ਸਤਿਗੁਰੂ ਦੱਸਣਗੇ, ਰੱਬ ਨੂੰ ਧਿਆਉਣਾ ਹੈ ਅੱਖਾਂ ਰਾਹੀਂ ਵੀ ਧਿਆਉਣਾ ਹੈ, ਕੰਨਾਂ ਰਾਹੀਂ ਵੀ ਧਿਆਉਣਾ ਹੈ, ਜ਼ੁਬਾਨ ਰਾਹੀਂ ਵੀ ਧਿਆਉਣਾ ਹੈ, ਭਾਵ ਸਾਨੂੰ ਇਹ ਪਤਾ ਰਹਿਣਾ ਚਾਹੀਦਾ ਹੈ ਕਿ ਰੱਬ ਜੀ ਇਸ ਸ੍ਰਿਸ਼ਟੀ ਵਿੱਚ ਰਚੇ ਹੋਏ ਹਨ, ਅਸਾਂ ਅੱਖਾਂ ਨਾਲ ਮੈਲਾ ਨਹੀਂ ਦੇਖਣਾ, ਰੱਬ ਜੀ ਇਸ ਸ੍ਰਿਸ਼ਟੀ ਵਿੱਚ ਵਸੇ ਹੋਏ ਹਨ, ਅਸੀਂ ਕੰਨਾਂ ਨਾਲ ਮੈਲਾ ਨਹੀਂ ਸੁਣਨਾ, ਜ਼ੁਬਾਨ ਨਾਲ ਮੈਲਾ ਨਹੀਂ ਬੋਲਣਾ, ਹੱਥਾਂ ਨਾਲ ਮੈਲਾ ਨਹੀਂ ਕਰਨਾ, ਪੈਰਾਂ ਨਾਲ ਕਿਸੇ ਦਾ ਬੁਰਾ ਕਰਨ ਵਾਸਤੇ ਨਹੀਂ ਜਾਣਾ। ਜੇ ਅਸੀਂ ਇਸ ਤਰ੍ਹਾਂ ਚੱਲਾਂਗੇ, ਗੁਰੂ ਦੀ ਮੱਤ ਨੂੰ ਲੈ ਕੇ ਇਹੋ ਜਿਹਾ ਜੀਵਨ ਬਣਾ ਕੇ ਚੱਲਾਂਗੇ ਤੇ ਸਤਿਗੁਰੂ ਆਖਦੇ ਹੈ ਪਵਿੱਤ ਮਾਤਾ, ਭਾਈ ਉਹਨਾਂ ਦੀ ਮੱਤ ਵੀ ਪਵਿੱਤਰ ਹੈ। ਇੱਥੇ ਮਾਤਾ ਕੇਵਲ ਤੇ ਕੇਵਲ ਅਸੀਂ ਸਮਾਜਿਕ ਤੌਰ ਤੇ ਅਰਥ ਨਹੀਂ ਕਰ ਸਕਦੇ, ਕਿਉਂਕਿ ਜੇ ਇੱਕ ਵਿਅਕਤੀ ਦੀ ਆਪਣੀ ਸੋਚ ਗੁਰੂ ਅਨੁਸਾਰ ਹੈ ਪਰ ਉਹਦਾ ਪਰਿਵਾਰ, ਉਹਦੇ ਆਪਣੇ ਪਰਿਵਾਰ ਦੇ ਮੈਂਬਰ ਉਸ ਗੱਲ ਨਾਲ ਸਹਿਮਤ ਨਾ ਹੋਣ, ਉਹਦੇ ਮੁਤਾਬਕ ਨਾ ਚੱਲਦੇ ਹੋਣ, ਤਾਂ ਜੋ ਕੁਝ ਇੱਕ ਵਿਅਕਤੀ ਗੁਰੂ ਦੀ ਮੱਤ ਲੈ ਕੇ ਕਰ ਰਿਹਾ ਹੈ, ਸੋਹਣਾ ਜੀਵਨ ਬਤੀਤ ਕਰ ਰਿਹਾ ਹੈ, ਉਹਦਾ ਦੂਜੇ ਤੇ ਅਸਰ ਨਹੀਂ। ਦੂਜੇ ਤੇ ਅਸਰ ਕੇਵਲ ਜੇ ਉਹ ਸੋਚੇਗਾ ਮੰਨੇਗਾ ਤਾਂ ਹੋਏਗਾ। ਹੁਣ ਵੇਖੋ ਰੋਟੀ ਅਸੀਂ ਖਾਂਦੇ ਹਾਂ, ਜੇ ਰੋਟੀ ਜਿਹੜਾ ਖਾ ਰਿਹਾ ਹੈ ਉਹਦਾ ਲਾਭ ਉਹਨੂੰ ਹੀ ਹੋਏਗਾ, ਦੂਜੇ ਨੂੰ ਨਹੀਂ ਹੋਏਗਾ। ਇਸੇ ਤਰ੍ਹਾਂ ਪਵਿੱਤਰ ਮਤ ਹੈ ਪਹਿਲਾਂ, ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ ਮਤ ਮਾਤਾ ਸੰਤੋਖ ਪਿਤਾ ਸਤ ਭਾਈ ਕਰ ਇਹ ਵਿਸ਼ੇਖ। ਭਾਈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੇਵਾ ਨੂੰ ਆਪਣਾ ਉਚੇਰਾ ਭਰਾ ਬਣਾ, ਮਤ ਨੂੰ ਮਾਤਾ ਬਣਾ, ਸੰਤੋਖ ਨੂੰ ਆਪਣਾ ਪਿਤਾ ਬਣਾ। ਜੇ ਮਤ ਮਾਤਾ ਸੰਤੋਖ ਪਿਤਾ ਬਣ ਜਾਏਗਾ ਇਹਦੇ ਵਿੱਚੋਂ, ਫਿਰ ਇੱਕ ਸੰਤੋਖ ਦੇ ਵਿੱਚੋਂ ਸੋਹਣੀ ਮਤ ਦੇ ਵਿੱਚੋਂ ਸੇਵਕ ਦੇ ਸੁਭਾਅ ਦਾ ਜਨਮ ਹੋਏਗਾ, ਚੰਗਾ ਸੁਭਾਅ ਪੈਦਾ ਹੋਏਗਾ। ਪੜ੍ਹੋ ਸਤਿਗੁਰੂ ਦੀ ਬਾਣੀ। ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ। ਹੇ ਮੇਰੇ ਮਾਲਕ ਜੀ, ਮੇਰੀ ਮਤ ਇਹ ਤੁਹਾਡੀ ਦਾਸੀ ਹੈ, ਸੰਤੋਖ ਤੁਹਾਡਾ ਸੇਵਾਦਾਰ ਹੈ। ਇਸ ਮਤ ਮਾਤਾ ਸੰਤੋਖ ਪਿਤਾ ਵਿੱਚੋਂ ਮੇਰੇ ਸੇਵਕ ਸੁਭਾਅ ਦਾ ਜਨਮ ਹੋਇਆ ਹੈ। ਹੁਣ ਮੇਰੀ ਮਤ ਲਗਾਤਾਰ ਉਤਸ਼ਾਹ ਨਾਲ ਭਰੀ ਹੋਈ ਹੈ, ਸੰਤੋਖ ਉਛਾਲੇ ਮਾਰਦਾ ਹੈ, ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ। ਇਹ ਮਤ ਉਛਾਲੇ ਮਾਰਦੀ ਹੈ, ਸੰਤੋਖ ਬੜੇ ਉਤਸ਼ਾਹ ਨਾਲ ਲੱਗਾ ਹੋਇਆ, ਤੇ ਹੁਣ ਤੁਹਾਡੀ ਬੰਦਗੀ ਕਰਨ ਨੂੰ, ਤੁਹਾਡੇ ਗੁਣ ਚੇਤੇ ਕਰਨ ਨੂੰ, ਤੁਹਾਡੇ ਦੱਸੇ ਹੋਏ ਰਾਹ ਤੇ ਚੱਲਣ ਵਾਸਤੇ ਮੇਰਾ ਬੜਾ ਜੀ ਕਰਦਾ ਹੈ। ਹਰ ਵਕਤ ਮੇਰੇ ਮਨ ਵਿੱਚ ਚਾਹ ਬਣਿਆ ਰਹਿੰਦਾ ਹੈ ਕਿ ਤੁਹਾਡੇ ਦੱਸੇ ਹੋਏ ਕਰਮਾਂ ਨੂੰ ਅਪਣਾ ਕੇ ਚੱਲਾਂ, ਇਹੋ ਹੀ ਕਰਮ ਕਰਾਂ ਜੋ ਤੁਸਾਂ ਦਰਸਾਏ ਹਨ। ਸਤਿਗੁਰੂ ਆਖਦੇ ਫਿਰ ਜਦੋਂ ਗੁਰੂ ਦੇ ਰਾਹੀਂ ਅਸੀਂ ਚੱਲਦੇ ਹਾਂ ਤੇ ਫਿਰ ਕੀ ਹੋਇਆ, ਪਵਿੱਤ ਮਾਤਾ ਮਤ ਪਵਿੱਤਰ ਹੋ ਗਈ, ਪਿਤਾ ਸੰਤੋਖ ਜਿਹੜਾ ਕੰਮ ਨਹੀਂ ਸੀ ਕਰਦਾ, ਜਿਹੜਾ ਆਲਸੀ ਸੀ, ਜਿਹੜਾ ਲਗਾਤਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਾ ਹੋਇਆ ਸੀ, ਇਹ ਸੰਤੋਖ ਵੀ ਹੁਣ ਪਵਿੱਤਰ ਹੋ ਗਿਆ, ਗੁਰੂ ਅਨੁਸਾਰ ਕੰਮ ਕਰਨ ਲੱਗ ਗਿਆ, ਜੀਵਨ ਦੇ ਅੰਦਰ ਲਗਾਤਾਰ ਧਿਆਨ ਰੱਖਣ ਲੱਗ ਗਿਆ। ਮਤ ਵੀ ਸੰਤੋਖ ਵੀ ਦੋਨੋਂ ਹੀ ਪਵਿੱਤਰ ਹੋ ਗਏ। ਕੁਟੰਬ ਸਹਿਤ ਸਿਉਂ, ਕੁਟੰਬ ਕਿਹੜਾ ਹੈ, ਇਹ ਸਾਡੀਆਂ ਅੱਖਾਂ, ਇਹ ਸਾਡੇ ਕੰਨ, ਜ਼ੁਬਾਨ, ਨੱਕ। ਵੇਖੋ ਨਾ, ਸਤਿਗੁਰੂ ਦੀ ਬਾਣੀ ਨੇ ਇਹਨਾਂ ਨੂੰ ਸੰਬੰਧੀ ਆਖਿਆ। ਸਾਡੇ ਸਭ ਤੋਂ ਪਹਿਲੇ ਸੰਬੰਧੀ ਸਾਡੇ ਇਹ ਹਨ ਜਿਹੜੇ ਸਾਡੇ ਨਾਲ ਸਰੀਰ ਦੇ ਪੈਦਾ ਹੋਏ ਹਨ, ਜਿਹੜੇ ਸਾਡੇ ਸਰੀਰ ਦੇ ਨਾਲ ਆਪਣੇ ਨਾਲ ਲਗਾਤਾਰ ਚੱਲਦੇ ਹਨ, ਜਿਹੜੇ ਸਾਡਾ ਸਦਾ ਸਾਥ ਦਿੰਦੇ ਹਨ। ਪੜ੍ਹੋ ਸਤਿਗੁਰੂ ਦੀ ਬਾਣੀ। ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਕੰਨ ਬਹਿ ਗਏ, ਕੰਨ ਨਹੀਂ ਸੁਣਦੇ, ਦੰਦ ਚੱਬਣ ਭਾਵ ਜਿਹੜੇ ਦੰਦ ਚੱਬਦੇ ਸੀ, ਕੁਝ ਨਾ ਕੁਝ ਖਾਂਦੇ ਸੀ, ਚਿੱਥਦੇ ਸੀ, ਇਹ ਦੰਦ ਹੁਣ ਸਾਥ ਨਹੀਂ ਦਿੰਦੇ, ਇਹ ਨਾਲੋਂ ਸਾਥ ਛੱਡ ਗਏ ਹਨ, ਅੱਖਾਂ ਸਾਥ ਛੱਡ ਗਈਆਂ ਹਨ, ਜਿਹੜਿਆਂ ਪੈਰਾਂ ਨਾਲ ਚੱਲ ਕੇ ਦੂਰ ਤੱਕ ਜਾਇਆ ਜਾਂਦਾ ਸੀ, ਇਹ ਪੈਰ ਹੁਣ ਸਾਥ ਨਹੀਂ ਦਿੰਦੇ, ਇਹ ਜਿਹੜੇ ਹੱਥ ਆ ਜਿਨ੍ਹਾਂ ਨਾਲ ਬਹੁਤ ਕੰਮ ਕਰ ਲੈਂਦਾ ਸਾਂ, ਜਿਨ੍ਹਾਂ ਤੇ ਬਹੁਤ ਮਾਣ ਕਰਦਾ ਸਾਂ, ਇਹ ਹੱਥ ਸਾਥ ਨਹੀਂ ਦਿੰਦੇ। ਚੱਲਣ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਉਹ ਜਾਨੀ, ਉਹ ਮੇਰੇ ਪਿਆਰੇ ਸਾਥੀ ਚਲੇ ਗਏ, ਸਰੀਰ ਨੇ ਇੱਕ ਧਾ ਮਾਰੀ, ਸਰੀਰ ਦੁਖੀ ਹੋਇਆ, ਮੇਰੇ ਆਪਣੇ ਪਿਆਰੇ ਸਾਥੀ ਸਾਥ ਛੱਡ ਗਏ ਹਨ। ਸੋ ਇਹ ਸਾਡਾ ਪਰਿਵਾਰ ਹੈ ਪਹਿਲਾਂ, ਇਹ ਹਨ ਸਾਡੇ ਆਪਣੇ ਸੰਗੀ, ਇਹ ਹਨ ਸਾਥੀ। ਸਤਿਗੁਰੂ ਆਖਦੇ ਜਦੋਂ ਅਸੀਂ ਗੁਰੂ ਦੇ ਰਾਹੀਂ ਰੱਬ ਜੀ ਨੂੰ ਧਿਆਇਆ, ਅੱਖਾਂ ਪਵਿੱਤਰ ਹੋਈਆਂ, ਕੰਨ ਪਵਿੱਤਰ ਹੋਏ, ਜ਼ੁਬਾਨ ਪਵਿੱਤਰ ਹੋਈ, ਮਨ ਪਵਿੱਤਰ ਹੋਇਆ, ਹੱਥ ਪਵਿੱਤਰ ਹੋਏ, ਪੈਰ ਪਵਿੱਤਰ ਹੋਏ, ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ, ਸਾਰੀ ਸੰਗਤ ਭਾਵ ਇਹਨਾਂ ਹੱਥਾਂ ਪੈਰਾਂ ਅੱਖਾਂ ਕੰਨਾਂ ਨੱਕ ਦੁਆਰਾ ਜਿੰਨੇ ਵੀ ਕਰਮ ਅਸੀਂ ਕਰਦੇ ਹਾਂ ਉਹ ਸਾਰੇ ਵੀ ਪਵਿੱਤਰ ਹੋ ਗਏ, ਕਿਸੇ ਅੰਦਰ ਕੋਈ ਖੋਟ ਨਾ ਰਹਿ ਗਈ। ਪਰ ਜਦੋਂ ਅਸੀਂ ਗੁਰਬਾਣੀ ਦੇ ਪੱਖ ਨੂੰ ਛੱਡ ਕੇ ਦੇਖਾ ਦੇਖੀ ਜਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ, ਤੇ ਗਰੀਬ ਨਿਵਾਜ ਸਤਿਗੁਰੂ ਦੀ ਬਾਣੀ ਨੇ ਮਨਾ ਕਰ ਦਿੱਤਾ, ਨਾ ਭਾਈ ਐਸਾ ਕਰਮ ਨਾ ਕਰਿਓ, ਇਹੋ ਜਿਹੇ ਭੁਲੇਖੇ ਵਿੱਚ ਨਾ ਪਿਓ, ਕਿਉਂਕਿ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਜੇ ਤਨ ਧੋ ਲਿਆ, ਸਰੀਰ ਧੋ ਲਿਆ, ਮਨ ਹੱਛਾ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰੂ ਦੀ ਬਾਣੀ ਨੇ ਇਹ ਵੀ ਕਹਿ ਦਿੱਤਾ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀ ਅਸ ਹੋਰ, ਬਾਹਰੋਂ ਧੋਤੀ ਤੋਮੜੀ ਅੰਦਰ ਵਿਸ ਨਿਕੋਰ ਬਾਹਰੋਂ ਤੇ ਕੌੜਾ ਤੁਮਾ ਜਿਸ ਦੇ ਵਿੱਚ ਬੜਾ ਕੁੜੱਤਣ ਹੈ, ਬੜੀ ਕੁੜੱਤਣ ਹੈ, ਜ਼ਹਿਰ ਭਰਿਆ ਹੋਇਆ ਹੈ, ਉਹ ਤੁਮਾ ਤੀਰਥਾਂ ਤੇ ਬਾਹਰੋਂ ਤਾਂ ਧੋ ਦਿੱਤਾ, ਪਰ ਜੇ ਬਾਹਰੋਂ ਧੋ ਲਿਆ ਉਹਦੇ ਅੰਦਰ ਦੀ ਕੁੜੱਤਣ ਤੀਰਥਾਂ ਤੇ ਜਾ ਕੇ ਮਿਟਦੀ ਨਹੀਂ, ਉਹਦੇ ਅੰਦਰ ਦੀ ਕੁੜੱਤਣ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਬਾਹਰੋਂ ਧੋਤੀ ਤੋਮੜੀ ਅੰਦਰ ਵਿਸ ਨਿਕੋਰ। ਬਾਬਾ ਨਾਮਦੇਵ ਜੀ ਨੇ ਕਹਿਤਾ, ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾ ਬਿਲੋਵਸ ਪਾਣੀ, ਕਾਇਆ ਮਾਂਜਸ ਕੌਣ ਗੁਣਾ ਜੋ ਘੱਟ ਭੀਤਰ ਹੈ ਮਲਣਾ। ਸਰੀਰ ਨੂੰ ਮਾਂਜਣ ਦਾ ਕੀ ਫਾਇਦਾ ਹੈ ਜੇ ਹਿਰਦੇ ਅੰਦਰ ਹੀ ਕੂੜ ਕਬਾੜ ਭਰਿਆ ਹੈ, ਹਿਰਦੇ ਅੰਦਰ ਪਖੰਡ ਮਨਮਤ ਕਪਟ ਧੋਖਾ ਬੇਈਮਾਨੀ ਭਰੀ ਹੈ। ਸਰੀਰ ਧੋਣ ਨਾਲ ਪਵਿੱਤਰ ਨਹੀਂ ਹੋਏਗਾ। ਕਾਇਆ ਮਾਂਜਸ ਕੌਣ ਗੁਣਾ, ਕੀ ਫਾਇਦਾ ਹੈ ਇਹਦੇ ਮਾਂਜਣ ਦਾ। ਸਤਿਗੁਰੂ ਗਰੀਬ ਨਿਵਾਜ, ਸਾਨੂੰ ਸੋਹਣਾ ਜੀਵਨ, ਚੰਗੀ ਜੀਵਨ ਜਾਚ, ਚੰਗਾ ਸਮਾਜ ਦਾ ਰਹਿਣ ਸਹਿਣ ਸਿਖਾਉਂਦੇ ਹਨ ਤੇ ਗਰੀਬ ਨਿਵਾਜ ਬਖਸ਼ਿਸ਼ ਕਰਕੇ ਆਖਦੇ ਕਹਿੰਦੇ ਪਵਿੱਤਰ। ਭਾਈ ਮਤ ਕਰਕੇ, ਸੱਚਮੁੱਚ ਹੀ ਕਰਮ ਕਾਰ ਕਰਕੇ, ਜੀਵਨ ਜਾਚ ਕਰਕੇ ਉਹ ਵੀ ਪਵਿੱਤਰ ਹੋ ਜਾਂਦੇ ਹਨ ਜਿਹੜੇ ਸਤਿਗੁਰੂ ਦੀ ਇਸ ਬਾਣੀ ਨੂੰ ਕਹਿੰਦੇ ਹਨ, ਭਾਵ ਪੜ੍ਹਦੇ ਹਨ। ਉਹ ਵੀ ਪਵਿੱਤਰ ਹੋ ਜਾਂਦੇ ਹਨ ਅੱਖਾਂ ਕਰਕੇ, ਕੰਨਾਂ ਕਰਕੇ, ਸੁਰਤ ਕਰਕੇ, ਵਿਚਾਰ ਕਰਕੇ, ਕਰਮਾਂ ਕਰਕੇ ਉਹ ਵੀ ਪਵਿੱਤਰ ਹੋ ਜਾਂਦੇ ਹਨ ਜਿਹੜੇ ਸੁਣਦੇ ਹਨ ਸਤਿਗੁਰੂ ਦੀ ਇਸ ਬਾਣੀ ਨੂੰ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿਣ ਵਾਲੇ ਸੁਣਨ ਵਾਲੇ ਤਾਂ ਪਵਿੱਤਰ ਮੰਨੇ ਜਾ ਸਕਦੇ ਆ ਜਿਨੀ ਮਨ ਵਸਾਇਆ, ਜੇ ਮਨ ਵਿੱਚ ਵਸਾ ਲਿਆ ਜਾਏ ਇਸ ਗੱਲ ਨੂੰ ਸਤਿਗੁਰੂ ਜੀ ਨੂੰ, ਮੰਨ ਲਿਆ ਜਾਏ, ਮਨ ਵਿੱਚ ਧਾਰਨ ਕਰ ਲਈ ਜਾਏ ਤਾਂ ਪਵਿੱਤਰ ਕਹਿਣ ਵਾਲੇ ਤੇ ਸੁਣਨ ਵਾਲੇ ਹੋ ਸਕਦੇ ਹਨ। ਗਰੀਬ ਨਿਵਾਜ ਆਖਦੇ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਹੁਣ ਅਸੀਂ ਧਿਆਨ ਦੇਣਾ ਹੈ, ਸਤਿਗੁਰੂ ਨੇ ਇਹ ਫੈਸਲਾ ਦੇ ਦਿੱਤਾ, ਗੁਰੂ ਦੇ ਰਾਹੀਂ ਰੱਬ ਨੂੰ ਧਿਆਉਣ ਵਾਲਾ ਹੀ ਪਵਿੱਤਰ ਮੰਨਿਆ ਜਾਏਗਾ। ਲੈਣਾ ਜੀ, 22 ਵਾਰ ਗੰਗਾ ਦੇ ਇਸ਼ਨਾਨ ਕੀਤੇ, ਪਰ ਗੁਰੂ ਨਾਨਕ ਦੇ ਮਨ ਨੂੰ ਉਸ ਦਿਨ ਪਾਏ ਜਦੋਂ ਉਹਨਾਂ ਨੇ ਕੇਵਲ ਤੇ ਕੇਵਲ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਧਾਰਨ ਕੀਤਾ, ਉਸ ਨੂੰ ਮੰਨਿਆ। ਬਾਬਾ ਅਮਰਦਾਸ 19 ਵਾਰ ਹਰਿਦੁਆਰ ਗੰਗਾ ਦੇ ਇਸ਼ਨਾਨ ਨੂੰ ਜਾਂਦੇ ਰਹੇ, ਪਰ ਜੀਵਨ ਦੀ ਸਫਲਤਾ ਹੱਥ ਨਾ ਲੱਗੀ। ਉਸ ਦਿਨ ਉਹਨਾਂ ਨੇ ਆਪਣੇ ਜੀਵਨ ਨੂੰ ਪਵਿੱਤਰ ਕਰ ਲਿਆ ਗੁਰੂ ਅੰਗਦ ਸਾਹਿਬ ਦੇ ਮਨ ਨੂੰ। ਬਾਬਾ ਅਮਰਦਾਸ ਉਸ ਦਿਨ ਚੰਗੇ ਲੱਗ ਗਏ ਜਿਸ ਦਿਨ ਬਾਬਾ ਅਮਰਦਾਸ ਜੀ ਨੇ ਗੁਰੂ ਨਾਨਕ ਦੀ ਇਸ ਵਿਚਾਰਧਾਰਾ ਨੂੰ ਅਪਣਾ ਲਿਆ, ਮਨ ਕਰਕੇ ਮੰਨ ਲਿਆ। ਅਸੀਂ ਵੀ ਇਸ ਤਰ੍ਹਾਂ ਮੰਨਣਾ ਹੈ। ਜੇ ਅਸੀਂ ਕਰਮ ਕਰਦੇ ਰਵਾਂਗੇ, ਜੇ ਅਸੀਂ ਲਗਾਤਾਰ ਬਾਹਰੋਂ ਹੋਰ ਆਸਰੇ ਜਾਂ ਵੇਖਾ ਵੇਖੀ ਲਗਾਤਾਰ ਦੌੜ ਭੱਜ ਵਿੱਚ ਸ਼ਾਮਲ ਰਵਾਂਗੇ ਤੇ ਗੁਰੂ ਸਵਾਰਿਓ ਜੀਵਨ ਪਵਿੱਤਰ ਨਹੀਂ ਹੋ ਸਕਦਾ। ਜੀਵਨ ਦੀ ਇਹ ਮੈਲ, ਜੀਵਨ ਦਾ ਇਹ ਕੂੜ ਕਬਾੜ, ਜੀਵਨ ਦੇ ਵਿੱਚ ਭਰੇ ਹੋਏ ਔਗਣ ਕਦੇ ਵੀ ਲਗਾਤਾਰ ਸਾਨੂੰ ਆਪਣੀ ਮੰਜ਼ਿਲ ਵੱਲ ਨਹੀਂ ਵਧਣ ਦੇਣਗੇ। ਜੇ ਅਸੀਂ ਆਪਣੀ ਮੰਜ਼ਿਲ ਵੱਲ ਵਧਣਾ ਚਾਹੁੰਦੇ ਹਾਂ, ਸਚਿਆਰ ਜੀਵਨ ਨੂੰ ਅਪਣਾਉਣਾ ਚਾਹੁੰਦੇ ਹਾਂ, ਤੇ ਆਓ ਗਰੀਬ ਨਿਵਾਜ ਸਤਿਗੁਰੂ ਦੇ ਇਸ ਉਪਦੇਸ਼ ਤੇ ਅਮਲ ਕਰਦਿਆਂ ਹੋਇਆਂ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ। ਆਪਣੇ ਅੰਦਰੋਂ ਆਪਣੀ ਸੋਚ ਨੂੰ, ਆਪਣੇ ਵਿਚਾਰਾਂ ਨੂੰ, ਆਪਣੀ ਕਰਨੀ ਨੂੰ ਨਿਰਮਲ ਕਰੀਏ ਸਤਿਗੁਰੂ ਦੀ ਬਾਣੀ ਦੁਆਰਾ। ਸਭ ਕੁਝ ਪਵਿੱਤਰ ਹੋ ਜਾਏਗਾ, ਸਾਡਾ ਰਹਿਣ ਸਹਿਣ, ਉੱਠਣ ਬੈਠਣ ਸਾਰਾ ਹੀ ਪਵਿੱਤਰ ਹੋ ਜਾਏਗਾ। ਤਾਂ ਪਵਿੱਤਰ ਹੋਏਗਾ ਜੇ ਸਾਡੀ ਸੋਚ, ਸਾਡੀ ਮਤ, ਸਾਡੇ ਕਰਮ ਗੁਰੂ ਦੀ ਮਤ ਅਨੁਸਾਰ ਹੋਣਗੇ, ਤਾਂ ਸਾਨੂੰ ਪਵਿੱਤਰਤਾ ਦਾ ਦਰਜਾ ਹਾਸਲ ਹੋਏਗਾ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਇਹ ਗੁਰੂ ਦੀ ਮਤ ਲੈ ਕੇ ਚੱਲਣਾ ਆ ਜਾਏ, ਗੁਰੂ ਦੀ ਮਤ ਅਨੁਸਾਰ ਜੀਵਨ ਜਿਉਣਾ ਆ ਜਾਏ। ਵਰਨਾ ਅਸੀਂ ਜਾਂਦੇ ਜਾਂਦੇ ਇਹ ਗੱਲ ਫਿਰ ਇੱਕ ਵਾਰੀ ਧਿਆਨ ਵਿੱਚ ਰੱਖ ਲਈਏ, ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ, ਮਨ ਹੱਛਾ ਨਾ ਹੋਏ। ਮਨ ਹੱਛਾ ਨਹੀਂ ਹੋ ਸਕਦਾ ਤਨ ਦੇ ਧੋਣ ਨਾਲ। ਮਨ ਨੂੰ ਹੱਛਾ ਕਰਨ ਵਾਸਤੇ ਜਪਜੀ ਦੀਆਂ ਉਤੁਕਾਂ ਫੇਰ ਚੇਤੇ ਕਰ ਲਈਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਗੁਰਬਾਣੀ ਦਾ ਪਿਆਰ ਪੈਦਾ ਕੀਤਿਆਂ ਹੀ ਇਹ ਮਤ ਦੇ ਪਾਪ ਧੋਤੇ ਜਾ ਸਕਦੇ ਹਨ, ਵਰਨਾ ਸਰੀਰ ਨੂੰ ਧੋਤਿਆਂ ਮਨ ਦੇ ਪਾਪ, ਮਤ ਦੀ ਮੈਲ ਕਦੇ ਵੀ ਨਹੀਂ ਲੱਗ ਸਕਦੀ। ਜੇ ਮਤ ਪਵਿੱਤਰ ਹੈ ਤਾਂ ਸਾਨੂੰ ਸੰਸਾਰ ਅੰਦਰ ਵੀ ਸੁਖੀ ਜੀਵਨ ਮਿਲ ਜਾਏਗਾ। जिन्ना मर्जी आले दुआले दा साडे ते प्रभाव होवे, लगातार साडे ते प्रेशर बनदा होवे, पर जे साडी मत पवित्र है तां लगातार गुरु नाल सांझ बनी रहेगी, गुरु नाल असी जुड़े रहांगे। सतगुरु दाता जी कृपा करन सानू बाणी दा ए उपदेश मनना आ जाए, पढ़ना आ जाए, एदे मुताबक जीवन जिउणा आ जाए, तां ही ए लोक सुखीए परलोक सुहेले, नानक हर प्रभ आपे मेले। इस अवस्था नूं हासिल कर सकदे हां। पुल्लां चुकां दी खिमा सरबत दा बहुत बहुत धन्नवाद। बुलाओ जी फतेह, आखो वाहिगुरु जी का खालसा वाहिगुरु जी की फतेह।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड नू कॉल करो 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue South East Calgary।

ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕੁਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੀਤੀਆ ਕੰਨ ਕਹਾਣੀਆ ਕੇਤੇ ਬੇਦ ਵਿਚਾਰ ਕੇਤੇ ਨਚਹਿ ਮੰਗਤੇ ਗਿੜ ਮੁੜ ਪੂਰਹਿ ਤਾਲ ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜਿਤ ਤਨ ਪਾਈਐ ਹੈ ਨਾਨਕਾ ਸੇ ਤਨ ਹੋਵਹਿ ਛਾਰ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਦੀ ਚੌਥੀ ਪੌੜੀ ਨਾਲ ਜੋ ਹਜ਼ੂਰ ਨੇ ਦੋ ਸ਼ਲੋਕ ਦਰਜ ਕੀਤੇ ਨੇ, ਇਸ ਪੌੜੀ ਦੇ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ ਕਰ ਰਹੇ ਸੀ। ਉਸ ਸ਼ਲੋਕ ਵਿੱਚ ਹਜ਼ੂਰ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਜਿਹੜਾ ਅਦ੍ਰਿਸ਼ਟ ਪੈ ਹਰ ਚੀਜ਼ ਨੂੰ ਚਲਾ ਰਿਹਾ ਹੈ ਉਸ ਦਾ ਹਜ਼ੂਰ ਨੇ ਜ਼ਿਕਰ ਕੀਤਾ। ਉਸ ਵਿੱਚ ਚੱਲਦੀ ਹੋਈ ਪਵਨ ਇਹ ਪਾਰ ਬ੍ਰਹਮ ਪਰਮੇਸ਼ਵਰ ਦੇ ਪੈ ਵਿੱਚ ਹੈ, ਉਸ ਦੇ ਬਣਾਏ ਹੋਏ ਨੇਮ ਵਿੱਚ ਚੱਲ ਰਹੀ ਹੈ। ਲੱਖਾਂ ਦਰਿਆ ਨੇ ਧਰਤੀ ਤੇ, ਹਜ਼ੂਰ ਕਹਿੰਦੇ ਨੇ ਇਹਨਾਂ ਦਰਿਆਵਾਂ ਦਾ ਪ੍ਰਵਾਹ ਇਹ ਵੀ ਪਰਮਾਤਮਾ ਵਾਹਿਗੁਰੂ ਜੀ ਦੇ ਪੈ ਦੇ ਵਿੱਚ ਹੀ ਚੱਲ ਰਿਹਾ ਹੈ। ਉਸ ਵਿੱਚ ਹਜ਼ੂਰ ਨੇ ਅੱਗ ਦਾ ਜ਼ਿਕਰ ਕੀਤਾ, ਧਰਤੀ ਦੱਬੀ ਹੋਈ ਦਾ ਜ਼ਿਕਰ ਕੀਤਾ, ਬੱਦਲਾਂ ਦੇ ਵਰਸਣ ਦਾ ਜ਼ਿਕਰ ਕੀਤਾ, ਚੰਦਰਮਾ ਤੇ ਸੂਰਜ ਦੀ ਨਿਰੰਤਰ ਜਿਹੜੀ ਰਫ਼ਤਾਰ ਹੈ ਚਾਲ ਹੈ ਉਹਦਾ ਜ਼ਿਕਰ ਕੀਤਾ। ਕਰੋੜਾਂ ਕੋਹ ਨਿਰੰਤਰ ਚੱਲਦੇ ਪਏ ਨੇ, ਪਰ ਸਤਿਗੁਰੂ ਸਭ ਦਾ ਜ਼ਿਕਰ ਕਰਕੇ ਅਖੀਰ ਵਾਲੀ ਤੁਕ ਅਸੀਂ ਕੱਲ ਵਿਚਾਰੀ ਸੀ ਜੋ ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਸਗਲਿਆਂ ਭਉ ਲਿਖਿਆ ਸਿਰ ਲੇਖ। ਸਗਲਿਆਂ ਦਾ ਅਰਥ ਜਿੰਨੇ ਉੱਪਰ ਗਿਣ ਦਿੱਤੇ ਨੇ, ਇਹਨਾਂ ਗਿਣਿਆ ਹੋਇਆਂ ਤੋਂ ਇਲਾਵਾ ਵੀ ਜੋ ਕੁਝ ਪਰਮਾਤਮਾ ਨੇ ਦ੍ਰਿਸ਼ਟ ਮਾਨ ਜਾਂ ਅਦ੍ਰਿਸ਼ਟ ਪੈਦਾ ਕੀਤਾ ਹਰ ਇੱਕ ਦੇ ਮੱਥੇ ਦੇ ਲੇਖ ਪਰਮਾਤਮਾ ਨੇ ਪੈ ਲਿਖ ਦਿੱਤਾ। ਸਗਲਿਆਂ ਭਉ ਲਿਖਿਆ ਸਿਰਲੇਖ, ਤੇ ਹਜ਼ੂਰ ਨੇ ਬਖਸ਼ਿਸ਼ ਕੀਤੀ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜੇ ਭੈ ਤੋਂ ਰਹਿਤ ਹੈ ਤੇ ਸਿਰਫ ਆਕਾਰ ਰਹਿਤ ਇੱਕ ਪਰਿਪੂਰਨ ਪਰਮਾਤਮਾ ਵਾਹਿਗੁਰੂ। ਅਕਾਲ ਪੁਰਖ ਸ਼ਬਦ ਵਰਤੀਏ, ਨਿਰੰਕਾਰ ਸ਼ਬਦ ਵਰਤੀਏ, ਵਾਹਿਗੁਰੂ ਸ਼ਬਦ ਵਰਤੀਏ, ਇੱਕ ਓਅੰਕਾਰ ਲਫ਼ਜ਼ ਵਰਤ ਲਈਏ। ਹਰ ਚੀਜ਼ ਭੈ ਦੇ ਅਧੀਨ ਹੈ, ਸਿਰਫ ਇੱਕ ਆਕਾਰ ਤੋਂ ਰਹਿਤ ਪਰਿਪੂਰਨ ਪਰਮਾਤਮਾ ਹੈ ਜਿਸ ਉੱਪਰ ਭੈ ਦਾ ਕੋਈ ਲੇਖ ਨਹੀਂ। ਇਹਨੂੰ ਥੋੜਾ ਜਿਹਾ ਹੋਰ ਅਸੀਂ ਖੁੱਲ ਕੇ ਵਿਚਾਰ ਕਰ ਸਕੀਏ, ਕਿਉਂਕਿ ਅਗਲਾ ਸ਼ਲੋਕ ਇਸੇ ਤੁਕ ਨਾਲ ਹੀ ਸ਼ੁਰੂ ਹੋਵੇਗਾ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ। ਪਹਿਲਾ ਸ਼ਲੋਕ ਸਮਾਪਤ ਇੱਥੇ ਹੋਇਆ। ਦੇਖੋ ਕੈਸੀ ਲੜੀ ਬਣਾਉਂਦੇ ਹਜ਼ੂਰ ਕਿ ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅਗਲਾ ਸ਼ਲੋਕ ਸ਼ੁਰੂ ਕਰਦੇ, ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ। ਇਹਨੂੰ ਥੋੜਾ ਜਿਹਾ ਹੋਰ ਸਮਝੀਏ। ਕੱਲ ਅਰਜ਼ ਕੀਤੀ ਸੀ, ਦੋ ਤਰ੍ਹਾਂ ਦਾ ਭੈ ਹੈ ਸੰਸਾਰੀ ਤੌਰ ਤੇ ਸਾਡੇ ਲੋਕਾਂ ਲਈ। ਇੱਕ ਭੈ ਹੈ ਜਿਸ ਨੂੰ ਮੈਲ ਸੰਯੁਕਤ ਅਸੀਂ ਭੈ ਕਹਾਂਗੇ, ਤੇ ਇੱਕ ਭੈ ਦਾ ਜ਼ਿਕਰ ਗੁਰਦੇਵ ਨੇ ਬਾਣੀ ਚ ਕੀਤਾ ਜਿਸ ਨੂੰ ਆਪਾਂ ਨਿਰਮਲ ਭੈ ਕਹਿੰਦੇ। ਜੇ ਹੋਰ ਥੋੜਾ ਜਿਹਾ ਇਹਨੂੰ ਦੇਖੀਏ, ਜੋ ਕੁਝ ਸਿਸਟਮ ਚੱਲ ਰਿਹਾ ਸੰਸਾਰ ਵਿੱਚ, ਸੱਚ ਇਹ ਵੇ ਕਿ ਹਰ ਚੀਜ਼ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਬੱਧੇ ਹੋਏ ਨੇਮ ਦੇ ਵਿੱਚ ਚੱਲਦੀ ਪਈ। ਜੇ ਭੈ ਦੇ ਅਰਥ ਆਪਾਂ ਹੋਰ ਥੋੜੇ ਜਿਹੇ ਗਹਿਰਾਈ ਚ ਕਰਾਂਗੇ, ਭੈ ਦਾ ਅਰਥ ਧਮਕਾਉਣਾ ਨਹੀਂ ਕੇਵਲ, ਭੈ ਦਾ ਅਰਥ ਕਿਸੇ ਅੰਦਰ ਕਮਜ਼ੋਰੀ ਪੈਦਾ ਕਰਨਾ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਪਰਮਾਤਮਾ ਗੁਰੂ ਤੇ ਨਾਮ ਦੇ ਭੈ ਦਾ ਜ਼ਿਕਰ ਚੱਲੇਗਾ, ਉਹਦਾ ਮਤਲਬ ਇਹ ਵੇ ਕਿ ਜ਼ਿੰਦਗੀ ਨੂੰ ਨੇਮ ਬੱਧ ਕਰ ਲੈਣਾ ਤੇ ਹਰ ਵਕਤ ਪਰਮਾਤਮਾ ਦੀ ਅੰਗ ਸੰਗਤਾ ਜਾਣਦੇ ਹੋਏ ਆਪਣੀ ਖੌਮੇ ਨੂੰ ਮਸਲ ਕੇ ਕੇਵਲ ਪਰਮਾਤਮਾ ਦੀ ਰਜ਼ਾ ਵਿੱਚ ਜ਼ਿੰਦਗੀ ਬਤੀਤ ਕਰਨ, ਸੌਖੇ ਜਰਥੇ ਹੋ ਜਾਣ। ਬੇਨਤੀ ਕਰਾਂਗਾ ਕਿ ਦੇਖੋ, ਇੱਕ ਹੈ ਸੰਸਾਰ ਦਾ ਭੈ, ਇਹਨੂੰ ਆਪਾਂ ਮੈਲਾ ਭੈ ਕਹਿ ਸਕਨੇ, ਕਿਉਂਕਿ ਉਹੀ ਬੰਦਾ ਡਰਾਂਦਾ ਹੈ ਜਿਹੜਾ ਕਿਸੇ ਤੋਂ ਡਰ ਖਾਂਦਾ। ਇਹ ਬੜੀ ਸਪਸ਼ਟ ਹੈ। ਜਿਹੜਾ ਬੰਦਾ ਸੱਚਮੁੱਚ ਸੰਸਾਰ ਦੇ ਭੈ ਤੋਂ ਮੁਕਤ ਹੈ, ਉਹ ਕਦੀ ਵੀ ਕਿਸੇ ਨੂੰ ਡਰਾਏਗਾ। ਇਸੇ ਕਰਕੇ ਪਰਮਾਤਮਾ ਦੇ ਜਦੋਂ ਗੁਣ ਮੂਲ ਮੰਤਰ ਚ ਦੱਸੇ ਤੇ ਸਤਿਗੁਰਾਂ ਨੇ ਦੋ ਸ਼ਬਦਾਂ ਦੀ ਖਾਸ ਕਰਕੇ ਵਰਤੋਂ ਕੀਤੀ, ਨਿਰਭਉ ਤੇ ਨਾਲ ਸ਼ਬਦ ਵਰਤਿਆ ਨਿਰਵੈ। ਇੱਥੇ ਥੋੜਾ ਜਿਹਾ ਰੁਕ ਕੇ ਅਰਜ਼ ਕਰਦੇ ਹਾਂ, ਜਦੋਂ ਮੂਲ ਮੰਤਰ ਦੇ ਅਰਥ ਕਰਾਂਗੇ, ਹਰ ਸ਼ਬਦ ਦੇ ਨਾਲ ਇੱਕ ਓਅੰਕਾਰ ਲਾਉਣ ਤੋਂ ਬਿਨਾਂ ਮੂਲ ਮੰਤਰ ਦੇ ਅਰਥ ਸਪਸ਼ਟ ਨਹੀਂ ਹੋਣਗੇ। ਹਾਲਾਂਕਿ ਇੱਕ ਓਅੰਕਾਰ ਆਰੰਭਤਾ ਹੈ। ਸੱਚ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਦੇ ਮੂਲ ਸਿਧਾਂਤ ਹੈ, ਉਹ ਇੱਕ ਓਅੰਕਾਰ ਹੀ ਹੈ। ਇਉਂ ਕਹਿ ਲਈਏ, ਸਾਰੇ ਧਰਮਾਂ ਦਾ ਜਿਹੜਾ ਤੱਤ ਹੈ ਕਿ ਇਨਸਾਨ ਨਾਲ ਇਨਸਾਨ ਨੇ ਕਿਸ ਨਾਲ ਜੁੜਨਾ, ਉਹ ਇੱਕ ਓਅੰਕਾਰ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਅੰਕ ਤੋਂ ਹੁੰਦੀ, ਅੱਖਰ ਤੋਂ ਨਹੀਂ ਹੁੰਦੀ। ਜਦੋਂ ਅਸੀਂ ਇੱਕ ਓਅੰਕਾਰ ਲਿਖਨੇ ਆ, ਹਾਲਾਂਕਿ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਅੰਕਾਂ ਦਾ ਗਿਣਤੀ ਦਾ 1-2 ਕਹਿੰਦੇ ਹਾਂ, ਉਹ ਵੀ ਵਰਤਿਆ ਗਿਆ। ਪਰ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ ਜਿੱਥੇ ਖਿੰਦਸਿਆਂ ਦਾ ਅੰਕਾਂ ਦਾ ਇੱਕ ਲਫ਼ਜ਼ ਵਰਤਿਆ ਜਾਂ ਉਹ ਗਿਣਤੀ ਵਾਲਾ ਇੱਕ ਵਰਤਿਆ, ਉੱਥੇ ਸਤਿਗੁਰਾਂ ਨੇ ਅੱਖਰਾਂ ਵਿੱਚ ਵੀ ਇੱਕ ਲਿਖਿਆ। ਈੜੀ ਨੂੰ ਸਿਹਾਰੀ ਕੱਕਾ ਇੱਕ, ਈੜੀ ਨੂੰ ਸਿਹਾਰੀ ਕੱਕਾ ਔਂਕੜ ਇੱਕ। ਇਹ ਤੀਸਰਾ ਸਰੂਪ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ, ਬਹੁ ਵਚਨ ਚ ਇੱਕ ਲਫ਼ਜ਼ ਇਸ ਰੂਪ ਚ ਵਰਤਿਆ। ਪਰ ਉਹ ਗੱਲ ਵੱਖਰੀ ਕਿ ਇਹਨਾਂ ਲਫ਼ਜ਼ਾਂ ਦੇ ਅਰਥ ਸਾਰੀਆਂ ਥਾਵਾਂ ਤੇ ਇੱਕ ਨਹੀਂ ਹੋਣਗੇ, ਕਿਉਂਕਿ ਉਹ ਪ੍ਰਕਰਨ ਅਨੁਸਾਰ ਕਿਸ ਰੂਪ ਚ ਗੁਰਦੇਵ ਨੇ ਇੱਕ ਲਫ਼ਜ਼ ਵਰਤਿਆ ਉਹਦੇ ਅਰਥ ਉਸ ਤੁਕ ਨੂੰ ਪੜ੍ਹ ਕੇ ਹੀ ਹੋ ਸਕਦੇ। ਜੇ ਅਸੀਂ ਕੀ ਵੀ ਅੱਧੀ ਤੁਕ ਵਿੱਚੋਂ ਖਿੱਚ ਕੇ, ਲਓ ਜੀ ਤੁਸੀਂ ਇਹਦੇ ਅਰਥ ਕਰੋ, ਜਿਵੇਂ ਸਾਡੇ ਲੋਕ ਕਰਦੇ ਨੇ, ਝੂਠ ਬੋਲੀ ਜਾਣਾ, ਇਹ ਇੰਨੀ ਫਸਲ ਨਿਕਲੀ ਤੇ ਝੂਠ ਬੋਲ ਕੇ ਕਹਿੰਦਾ ਇੰਨੀ। ਸਾਡੇ ਪਿੰਡਾਂ 'ਚ ਮੈਂ ਸੁਣ ਛੋਟੇ ਸਾਂ, ਉਹ ਕਹਿੰਦੇ ਹੁੰਦੇ ਸਨ ਤਾਂ ਕੀ ਹੋਇਆ, ਬਹੁਤਾ ਕਹੀਏ ਬਹੁਤਾ ਹੋਏ, ਕਿਉਂਕਿ ਉਹ ਲਫ਼ਜ਼ਾਂ ਦੇ ਅਰਥ ਆਪਣੇ ਲੋਕ ਕੱਢਦੇ। ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਅੱਧੀ ਤੁਕ ਦੇ ਕਦੀ ਅਰਥ ਨਹੀਂ ਹੋ ਸਕਣਗੇ। ਜਿੰਨੀ ਦੇਰ ਤੱਕ ਉਸ ਸ਼ਬਦ ਨੂੰ ਅਸੀਂ ਪਿੱਛੋਂ ਪ੍ਰਕਰਨ ਕੀ ਚੱਲ ਰਿਹਾ, ਹਜ਼ੂਰ ਉਹ ਸ਼ਬਦ 'ਚ ਕਹਿਣਾ ਕੀ ਜਾਂਦੇ ਨੇ। ਖੈਰ, ਹੁਣ ਅੱਖਰਾਂ ਵਿੱਚ ਵੀ ਇੱਕ ਹੈ, ਪਰ ਇੱਥੇ ਜਦੋਂ ਅਸੀਂ ਸ੍ਰੀ ਰਾਗ ਆਰੰਭ ਕਰਨੇ, ਉੱਥੇ ਸ਼ਬਦ ਹੈ ਰਾਗ, ਸ੍ਰੀ ਰਾਗ ਮਹੱਲਾ ਪਹਿਲਾ। ਲਿਖਿਆ ਉੱਥੇ ਇੱਕ ਵੀ, ਅੱਜ ਤੱਕ ਕਦੀ ਕਿਸੇ ਨੇ ਮਹੱਲਾ ਇੱਕ ਦੋ ਤਿੰਨ ਨਹੀਂ ਪੜਿਆ। ਉੱਥੇ ਸਤਿਗੁਰਾਂ ਨੇ ਬਕਾਇਦਾ ਸ੍ਰੀ ਰਾਗ ਸ਼ੁਰੂ ਕਰਦਿਆਂ ਇਹ ਹਦਾਇਤ ਕਰ ਦਿੱਤੀ। ਉੱਥੇ ਪਹਿਲਾਂ ਅੱਖਰਾਂ ਚ ਲਿਖਿਆ ਮਿਲਦਾ, ਪੱਪਾ ਹਾਏ ਨੂੰ ਸਿਆਰੀ ਲੱਲੇ ਨੂੰ ਕੰਨਾ ਸੀ ਪੜ੍ਹਨਿਆਂ ਪਹਿਲਾਂ। ਇਹਦਾ ਮਤਲਬ ਸੀ ਕਿ ਗੁਰਸਿੱਖੋ, ਪਾਠ ਕਰਨ ਵਾਲਿਓ, ਇਹਨੂੰ ਮਹੱਲਾ ਇੱਕ ਨਹੀਂ ਪੜ੍ਹਨਾ। ਪਰ ਜਦੋਂ ਅਸੀਂ ਇੱਕੋ ਓਂਕਾਰ ਪੜ੍ਹਨੇ, ਲਿਖਿਆ ਇੱਥੇ ਵੀ ਇੱਕ ਹੈ, ਹੁਣੇ ਮੈਂ ਪੜ੍ਹਿਆ ਮਹੱਲਾ ਪਹਿਲਾਂ, ਪਰ ਇੱਥੇ ਤਾਂ ਅੱਖਰਾਂ ਨਾਲ ਗੁਰਮੁਖੀ ਲਿਪੀ ਦੇ ਅੱਖਰਾਂ ਨਾਲ ਲਿਖੇ ਨਹੀਂ, ਸਿਰਫ ਇੱਕ ਹੈ, ਮੈਂ ਪੜ੍ਹਿਆ ਮਹੱਲਾ ਪਹਿਲਾਂ। ਪਰ ਜਦੋਂ ਇੱਕ ਓਂਕਾਰ ਆਇਆ, ਅਸੀਂ ਕਦੀ ਨਹੀਂ ਪੜ੍ਹਦੇ ਕਿ ਪਹਿਲਾ ਓਂਕਾਰ। ਉੱਥੇ ਸ਼ਬਦ ਵਰਤਿਆ ਜਾਂਦਾ ਇੱਕ ਓਂਕਾਰ। ਓਮ ਸ਼ਬਦ ਬੜਾ ਪੁਰਾਤਨ ਹੈ, ਪਰ ਵੇਦ ਵਿੱਚ ਆਇਆ ਸ਼ਬਦ ਹੈ, ਉਪਨਿਸ਼ਦ ਵਿੱਚ ਆਇਆ ਸ਼ਬਦ ਹੈ। ਪਰ ਵਿਦਵਾਨਾਂ ਨੇ ਸਮੇਂ ਦੇ ਅਨੁਸਾਰ, ਸੱਚ ਇਹ ਜੇ ਕੱਲਾ ਗੁਰੂ ਗ੍ਰੰਥ ਸਾਹਿਬ ਨੇ, ਜਿੰਨੇ ਦੁਨੀਆਂ ਦੇ ਧਰਮ ਗ੍ਰੰਥ ਨੇ ਜੋ ਮੂਲ ਸਾਨੂੰ ਗੱਲ ਦੱਸਦੇ ਨੇ, ਅਸੀਂ ਵਿਆਖਿਆ ਕਰਨ ਵਾਲੇ ਸਮੇਂ ਲੰਘਣ ਦੇ ਨਾਲ ਸੱਚ ਉਹਦੀ ਮੂਲ ਵਿਆਖਿਆ ਗਵਾਚ ਜਾਂਦੀ ਹੈ, ਆਪਣੇ ਆਪਣਾ ਗਿਆਨ ਵਿੱਚ ਮਿਲਾਈ ਜਾਂਦੀ। ਜੋ ਮੂਲ ਤੱਤ ਹੁੰਦਾ ਉਹ ਸੱਚੀ ਮੁੱਚੀ ਗਵਾਚਣਾ ਸ਼ੁਰੂ ਹੋ ਜਾਂਦਾ। ਅਸੀਂ ਆਪਣੇ ਆਪਣੇ ਢੰਗ ਨਾਲ ਫਿਰ ਉਹਦੀ ਇੰਟਰਪ੍ਰੀਟੇਸ਼ਨ ਕਰਨੇ, ਉਹਦੀ ਵਿਆਖਿਆ ਕਰਨੇ, ਉਸ ਵਿਆਖਿਆ ਵਿੱਚੋਂ ਫਿਰ ਕਈ ਤਰ੍ਹਾਂ ਦੇ ਧੜੇਬੰਦੀਆਂ ਨਿਕਲਦੀਆਂ। ਉਸ ਵਿਆਖਿਆ ਦੇ ਵਿੱਚੋਂ ਸੱਚ ਇਹ ਵੀ ਕੁਰਾਨ ਦੀ ਵਿਆਖਿਆ ਕਰਦਿਆਂ ਕਿੰਨੇ ਕੁ ਫਿਰਕੇ ਪੈਦਾ ਹੋ ਗਏ, ਵੇਦ ਦੀ ਵਿਆਖਿਆ ਕਰਦੇ ਕਿੰਨੂ ਹਿੰਦੂਆਂ ਦੇ ਟੁਕੜੇ ਹੋ ਗਏ। ਖਿਮਾ ਕਰਦੇ ਹੋ, ਅੱਜ ਅਸੀਂ ਵੀ ਜਦੋਂ ਮੂਲ ਤੱਤ ਵਸਤੂ ਤੋਂ, ਮੂਲ ਤੱਤ ਗਿਆਨ ਤੋਂ ਵਿਛੁੰਨੇ ਹੋ ਜਾਵਾਂਗੇ, ਤੇ ਸੱਚ ਇਹ ਵਿਆਖਿਆ ਕਰਦਿਆਂ ਕਰਦਿਆਂ ਅਸੀਂ ਵੀ ਕਈ ਕਿੱਸਿਆਂ ਦੇ ਵਿੱਚ ਵੰਡੇ ਗਏ। ਫਿਰ ਮੈਂ ਬੇਨਤੀ ਕਰਾਂਗਾ ਕਿ ਹਜ਼ੂਰ ਨੇ ਕੀ ਕੀਤਾ। ਓਮ ਸ਼ਬਦ ਬੜਾ ਪੁਰਾਤਨ ਹੈ, ਵੇਦ ਵਿੱਚ ਇਹਦਾ ਜ਼ਿਕਰ ਆਇਆ, ਉਪਨਿਸ਼ਦ ਵਿੱਚ ਇਹਦਾ ਜ਼ਿਕਰ, ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਆਇਆ, ਓਮ ਨਮੋ ਭਗਵੰਤ ਗੁਸ਼ਾਈ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅਸੀਂ ਪਾਠ ਕਰਨੇ, ਓਂਕਾਰ ਲਫ਼ਜ਼ ਜਿਹੜਾ ਜੈਨ ਮਤ ਨੇ ਬਹੁਤ ਵਾਰੀ ਵਰਤੇ, ਓਂਕਾਰ ਲਫ਼ਜ਼ ਦਾ ਵਰਤੋਂ ਹਿੰਦੂਇਜ਼ਮ ਵਿੱਚ ਕੀਤੀ ਗਈ, ਪਰ ਇੱਥੇ ਸਤਿਗੁਰਾਂ ਨੇ ਇੱਕ ਬੜੀ ਕਿਰਪਾ ਕੀਤੀ। ਜਦੋਂ ਤੁਸੀਂ ਕਿਸੇ ਸਨਾਤਨੀ ਵੀਰ ਨੂੰ ਪੁੱਛੋਗੇ, ਉਹ ਬਹੁ ਗਿਣਤੀ ਚ ਓਮ ਲਫ਼ਜ਼ ਦੇ ਅਰਥ ਕਰਦੇ ਨੇ ਕਿ ਉਸ ਸਾਊਂਡ ਨੂੰ, ਉਸ ਧੁਨੀ ਨੂੰ ਤਿੰਨ ਟੁਕੜਿਆਂ ਦੇ ਵਿੱਚ ਵੰਡ ਦਿੰਦੇ। ਮੈਨੂੰ ਉਹ ਐੜਾ, ਊੜਾ ਤੇ ਮੰਮਾ, ਇਹ ਤਿੰਨ ਅੱਖਰ ਓਮ ਸ਼ਬਦ, ਓਮ ਜਿਹੜਾ ਸਾਊਂਡ ਹੈ, ਉਹਦੇ ਤਿੰਨ ਕਿੱਸੇ ਕਰ ਦਿੰਦੇ ਨੇ ਤੇ ਉਹਦੇ ਤਿੰਨ ਅੱਖਰ ਬਣਾ ਕੇ ਉਹਨਾਂ ਤਿੰਨ ਦੇਵਤੇ ਸਿਰ ਦਿੱਤੇ, ਬ੍ਰਹਮਾ, ਵਿਸ਼ਨ ਤੇ ਮਹੇਸ਼। ਹੁਣ ਸ਼ਬਦ ਇਹ ਬ੍ਰਹਮ ਵਾਚਕ ਹੈ, ਪਰ ਹੋਇਆ ਕਿ ਉਹਦੇ ਅੱਖਰਾਂ ਦੇ ਟੁਕੜੇ ਕਰ ਕਰਕੇ ਉਹਦੇ ਤ੍ਰੈ ਦੇਵਤੇ, ਤ੍ਰੈ ਮੂਰਤੀ ਨਾਲ ਅਲਤ ਕਰ ਦਿੱਤੇ। ਮੇਰੇ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਓਂਕਾਰ ਲਿਖਣ ਤੋਂ ਪਹਿਲਾਂ ਇੱਕ ਪਾ ਦਿੱਤਾ, ਕਿਉਂਕਿ ਅੱਖਰਾਂ ਦੇ ਬਣੇ ਹੋਏ ਸ਼ਬਦ ਅਰਥ ਬਦਲ ਜਾਂਦੇ ਨੇ, ਪਰ ਅੰਕ ਕਦੀ ਅਰਥ ਨਹੀਂ ਬਦਲਦਾ। ਫਿਰ ਸ਼ਬਦ ਸੁਣਿਓ, ਸ਼ਬਦ ਅਰਥ ਬਦਲਣਗੇ। ਮੈਂ ਉਦਾਹਰਨ ਦੇ ਤੌਰ ਤੇ ਕਹਿ ਦੇਣਾ, ਅਸੀਂ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਪੜ੍ਹਨੇ ਆ ਘਰ। ਮੈਂ ਵਿਚਾਰ ਤੋਂ ਦੂਰ ਨਹੀਂ ਗਿਆ, ਰਵਾਂਗਾ ਭੈ ਵਾਲੇ ਸ਼ਬਦ ਜੋ ਅਰਜ਼ ਕਰਨੇ, ਅਸੀਂ ਘਰ ਸ਼ਬਦ ਪੜ੍ਹਨੇ ਆ। ਹੁਣ ਘਰ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਚ ਇੱਕ ਨਹੀਂ, ਸਾਨੂੰ ਸਪੈਲਿੰਗ ਇੱਕ ਮਿਲ ਜਾਏਗੀ, ਅੱਖਰ ਦੋ ਹੀ ਮਿਲਣਗੇ ਗੁਰਮੁਖੀ ਦੇ ਘੱਗਾ ਤੇ ਰਾਰਾ, ਪਰ ਅਰਥ ਇੱਕ ਨਹੀਂ ਮਿਲੇਗਾ। ਘਰ ਦਾ ਅਰਥ ਛੇ ਸ਼ਾਸਤਰ ਵੀ ਹੈ, ਛੇ ਘਰ, ਛੇ ਗੁਰ, ਛੇ ਉਪਦੇਸ਼। ਘਰ ਦਾ ਅਰਥ ਖਿਰਦਾ ਵੀ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਘਰ ਦਾ ਅਰਥ ਆਤਮਕ ਅਵਸਥਾ ਵੀ ਹੈ, ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਘਰ ਦਾ ਅਰਥ ਜੀਵਨ ਸਾਥਨ ਵੀ ਹੈ, ਘਰ ਕਾ ਮਾਸ ਚੰਗੇਰਾ ਗੁਰੂ ਗ੍ਰੰਥ ਸਾਹਿਬ ਚ। ਘਰ ਸ਼ਬਦ ਦਾ ਅਰਥ ਹਜ਼ੂਰ ਨੇ ਬੋਡੀ ਵੀ ਕੀਤਾ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ। ਮੇਰੀ ਬੇਨਤੀ ਹੈ, ਜਿਹੜੇ ਅੱਖਰਾਂ ਦਾ ਜੋੜ ਸ਼ਬਦ ਨੇ, ਸ਼ਬਦ ਅਰਥ ਚੇਂਜ ਕਰ ਜਾਂਦਾ, ਪਰ ਅੰਕ ਦਾ ਅਰਥ ਚੇਂਜ ਕਿਵੇਂ ਕਰਾਂਗੇ? ਇੱਕ ਦਾ ਅਰਥ ਕੇਵਲ ਇੱਕ ਹੀ ਰਹੇਗਾ, ਦੋ ਦਾ ਅਰਥ ਕੇਵਲ ਦੋ ਹੀ ਰਹੇਗਾ। ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ, ਉਹਨਾਂ ਨੇ ਓਂਕਾਰ ਤੋਂ ਪਹਿਲਾਂ ਇੱਕ ਲਿਖ ਕੇ ਇਹ ਸਿੱਧ ਕਰ ਦਿੱਤਾ ਦੁਨੀਆਂ ਦੇ ਲੋਕੋ, ਉਸ ਬ੍ਰਹਮ ਦੇ ਟੁਕੜੇ ਮਤ ਕਰੋ, ਦੋ ਤਿੰਨ ਚਾਰ ਜਾਂ ਮਤ ਕਹੋ ਦੇ ਟੁਕੜੇ, ਸਿਰਫ ਉਹ ਇੱਕ ਹੈ, ਇੱਕ ਰਸ ਵਿਆਪਕ ਹੈ ਤੇ ਸੱਚ ਇਹ ਵੇ ਜਿਸ ਇੱਕ ਵਰਗਾ ਹੋਰ ਸੰਸਾਰ ਤੇ ਕੋਈ ਹੈ ਹੀ ਨਹੀਂ। ਫਿਰ ਥੋੜਾ ਜਿਹਾ ਅੱਗੇ ਜਦੋਂ ਆਉਣਗੇ ਬਚਨ ਆਸਾ ਕੀ ਵਾਰ ਚ, ਮੈਂ ਅਰਜ਼ ਕਰਾਂਗਾ ਇੱਕ ਹੈ, ਇੱਕ ਵਿੱਚੋਂ ਅਨੇਕਤਾ ਪੈਦਾ ਕਰਦਾ, ਪਰ ਅਨੇਕਤਾ ਪੈਦਾ ਕਰਕੇ ਇੱਕ ਪੁਣੇ ਨੂੰ ਫਿਰ ਵੀ ਨਹੀਂ ਛੱਡ। ਫਿਰ ਸੁਣਿਓ, ਇੱਕ ਹੈ, ਇੱਕ ਵਿੱਚੋਂ ਅਨੇਕਤਾ ਹੈ, ਇੱਕ ਵਿੱਚੋਂ ਅਨੇਕ ਬਣੇ, ਪਰ ਅਨੇਕ ਬਣ ਕੇ ਕੀ ਉਹਨੇ ਏਕਤਵ ਤੂੰ ਛੱਡ ਦਿੱਤਾ? ਇਹਨੂੰ ਗੁਰੂ ਅਰਜਨ ਸਾਹਿਬ ਨੇ ਬਾਣੀ ਚ ਕਿਹਾ, ਕਹਿਣ ਲੱਗੇ ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕ ਅੰਕਾਰਾ। ਜਲ ਤੇ ਉੱਠੈ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ। ਸਿਰਫ ਤਿੰਨ ਕੁ ਉਦਾਹਰਨਾਂ ਸਰਲ ਜਿਹੀਆਂ, ਇਹ ਵਿਸ਼ਾ ਥੋੜਾ ਜਿਹਾ ਗੂੜ ਹੈ। ਇੱਕ ਹੋ ਕੇ ਅਨੇਕਤਾ ਚ ਫੈਲਦਾ, ਪਰ ਅਨੇਕਤਾ ਵਿੱਚ ਹੋ ਕੇ ਵੀ ਇੱਕ ਹੈ। ਕਿਵੇਂ? ਸਤਿਗੁਰੂ ਨੇ ਪਹਿਲਾਂ ਪ੍ਰਮਾਣ ਦਿੱਤਾ, ਜਲ ਤੇ ਉੱਠੈ ਅਨਕ ਤਰੰਗਾ, ਅਸੀਂ ਸਮੁੰਦਰ ਦੇ ਕਿਨਾਰੇ ਗਏ, ਅਨੇਕਾਂ ਲਹਿਰਾਂ ਵਿੱਚ ਉੱਠਦੀਆਂ ਪਈਆਂ ਨੇ। ਚੇਤੇ ਰੱਖਿਓ ਸਮੁੰਦਰ ਦਾ ਪਾਣੀ ਅਨੇਕਾਂ ਨਹੀਂ, ਪਾਣੀ ਸਿਰਫ ਇੱਕ ਵਜੂਦ ਹੈ, ਪਰ ਲਹਿਰਾਂ ਜਿਹੜੀਆਂ ਨੇ ਉਹ ਅਨੇਕਾਂ ਨੇ, ਪਰ ਇੱਕ ਲਹਿਰ ਇੱਕ ਪਾਣੀ ਅਨੇਕਾਂ ਲਹਿਰਾਂ ਦੇ ਵਿੱਚ ਆਪਣਾ ਉਭਾਰ ਕਰਦਾ ਪਿਆ। ਪਰ ਹੈਰਾਨਗੀ ਦੀ ਗੱਲ, ਉਹ ਕਰੋੜਾਂ ਅਣਗਿਣਤ ਲਹਿਰਾਂ ਪੈਦਾ ਕਰਕੇ ਫਿਰ ਵੀ ਇੱਕ ਦਾ ਇੱਕ ਹੀ ਰਹਿੰਦਾ। ਮੇਰੀ ਬੇਨਤੀ ਸੁਣਿਓ, ਪਾਣੀ ਅਨੇਕਾਂ ਨਹੀਂ, ਸਮੁੰਦਰ ਦਾ ਪਾਣੀ ਸਿਰਫ ਇੱਕ ਹੈ। ਸਾਰੀ ਧਰਤੀ ਜਿੱਥੇ ਜਿੱਥੇ ਸਮੁੰਦਰ ਜਾਂਦਾ ਰੰਗ ਵੱਖਰੇ ਨੇ, ਪਰ ਪਾਣੀ ਦਾ ਅਸਲਾ ਤਾਂ ਇੱਕ ਹੀ ਹੈ ਨਾ, H2O ਹੀ, ਹਾਈਡਰੋਜਨ ਆਕਸੀਜਨ ਦੇ ਬਣੇ। ਪਰ ਉਹ ਇੱਕ ਪਾਣੀ ਅਨੇਕਾਂ ਲਹਿਰਾਂ ਦੇ ਰੂਪ ਵਿੱਚ, ਛੱਲਾਂ ਦੇ ਰੂਪ ਵਿੱਚ, ਅਨੇਕਾਂ ਤਰੰਗਾਂ ਦੇ ਰੂਪ ਵਿੱਚ ਉਭਰਦਾ, ਪਰ ਉਹ ਅਨੇਕਾਂ ਵਿੱਚ ਹੋ ਕੇ ਵੀ ਇੱਕ ਹੈ। ਮੇਰਾ ਇੱਕ ਓਅੰਕਾਰ ਪਰਮਾਤਮਾ, ਉਹਨੇ ਪਤਾ ਨੀ ਕਿੰਨੇ ਕੁ ਬ੍ਰਹਿਮੰਡ ਲਹਿਰਾਂ ਪੈਦਾ ਕੀਤੇ ਨੇ, ਅਨੇਕਾਂ ਨੂੰ ਪੈਦਾ ਕਰਕੇ ਫਿਰ ਵੀ ਉਹ ਇੱਕੋ ਦਾ ਇੱਕ ਹੈ। ਇਹਨੂੰ ਫਿਰ ਦੂਸਰੀ ਬੇਨਤੀ, ਮੰਨ ਲਓ ਅਸੀਂ ਸੋਨੇ ਦਾ ਕੋਈ ਗਹਿਣਾ ਕੱਢਦੇ ਹਾਂ, ਕੋਈ ਹੱਥ ਚ, ਕੋਈ ਨੱਕ ਚ, ਕੋਈ ਗਲੇ ਚ ਪਾਉਣ ਲਈ, ਪਰ ਮੇਰੀ ਬੇਨਤੀ ਇਸ ਉਦਾਹਰਨ ਨੂੰ ਨਾ ਕਿਤੇ ਰਹਿਤ ਮਰਿਆਦਾ ਨਾਲ ਜੋੜ ਕੇ ਨਾ ਅਰਥ ਕਰਨ ਲੱਗ ਪਿਓ, ਕਿਉਂਕਿ ਹੁਣ ਮੈਂ ਗੱਲ ਕਰ ਦਿੱਤੀ ਕੜੇ ਦੀ, ਆ ਨੱਕ ਚ ਪਾਉਣ ਵਾਲਾ ਕੰਨ ਚ ਪਾਉਣ, ਕਿਤੇ ਕਹਿਣ ਜੀ ਇਹ ਤਾਂ ਮਰਿਆਦਾ ਤੋਂ ਉਲਟ ਗੱਲ ਹੋ ਗਈ, ਕਿਉਂਕਿ ਹਰ ਬੰਦੇ ਦੀ ਸੋਚ ਆਪੋ ਆਪਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਥੋੜਾ ਜਿਹਾ ਧਿਆਨ ਨਾਲ ਪੜ੍ਹੋ ਪਿਆਰਿਓ। ਮੇਰੇ ਸਤਿਗੁਰੂ ਨੇ ਹਰ ਚੀਜ਼ ਨੂੰ ਪੋਜ਼ਿਟਿਵ ਅਪਰੋਚ ਵਿੱਚ ਲੈ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਸਾਨੂੰ ਬਖਸ਼ੇ। ਇੱਥੋਂ ਤੱਕ ਮੈਂ ਹੈਰਾਨ ਹੋਇਆ ਕਿ ਭਗਤ ਨਾਮਦੇਵ ਜੀ ਜੈਸੇ ਮਹਾਂਪੁਰਖ, ਉਹ ਕਹਿੰਦੇ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਚ ਦੋ ਗੱਲਾਂ ਤੇ ਸੰਯਮ ਬਣਾ ਲਿਆ ਨਾ, ਰੱਬ ਉਹਦੇ ਨੇੜੇ, ਇੱਕ ਪਰਾਇਆ ਤਨ, ਦੂਜਾ ਪਰਾਇਆ ਧਨ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਦੋ ਹੀ ਲਫ਼ਜ਼ ਨੇ ਨਾ, ਪਰ ਤਨ ਤੇ ਪਰ ਧਨ। ਪਰ ਦੂਜੇ ਪਾਸੇ ਉਹ ਮਹਾਂਪੁਰਖ ਕਹਿੰਦੇ ਨੇ ਜੈਸੇ ਬਿਖੈ ਹੇਤ ਪਰ ਨਾਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਹੁਣ ਜੇ ਇਹਦੇ ਅੱਧੇ ਅਰਥ ਕਰਾਂਗੇ ਤੇ ਗੱਲ ਨਹੀਂ ਬਣੇਗੀ। ਜੈਸੀ ਬਿਖੈ ਖੇਤ ਪਰ ਨਾਰੀ, ਜਿਵੇਂ ਇੱਕ ਵਿਸ਼ਾਈ ਦੂਸਰੇ ਕਰ ਜਾ ਰਿਹਾ, ਕਹਿੰਦੇ ਨੇ ਇੰਨੀਆਂ ਲਾਹਨਤਾਂ ਪੈਂਦੀਆਂ ਨੇ, ਇਹਨਾਂ ਲੋਕ ਮਾੜਾ ਕਹਿੰਦੇ ਨੇ, ਪਰ ਉਹ ਪਰ ਘਰ ਜਾਣ ਤੋਂ ਫਿਰ ਵੀ ਸ਼ਰਮ ਨਹੀਂ ਕਰਦਾ। ਕਹਿਣ ਲੱਗੇ ਨਾਮਦੇਵ ਇਹਦੇ ਤੋਂ ਕੁਛ ਸਿੱਖ ਲੈ, ਜੇ ਮਾੜੇ ਕਰਮ ਕਰਕੇ ਢੀਠ ਨਹੀਂ ਛੱਡਦਾ ਪਿਆ, ਤੂੰ ਰੱਬ ਵਾਲਾ ਪਾਸਾ ਕੋ ਜਾਣਾ ਪਿਆ। ਮੇਰੀ ਬੇਨਤੀ ਦੇਖੋ, ਦੇ ਅਰਥ ਚੇਂਜ ਹੋ ਗਏ। ਫਿਰ ਲਵਜ਼ ਸੁਣਿਓ, ਮੈਂ ਅਰਜ਼ ਕੀਤੀ ਕਿ ਅਸੀਂ ਸੋਨਾ ਲਿਆਉਂਦੇ ਹਾਂ, ਮੰਨ ਲਓ ਸੋਨੇ ਦੀ ਡਲੀ ਲਈ, ਉਹਨੂੰ ਢਾਲ ਕੇ ਉਹਦੇ ਚ ਮੁੰਦਰੀ, ਛਾਪ, ਛੱਲੇ, ਚੂੜੀਆਂ, ਗਹਿਣੇ ਸਾਰੇ ਬਣ ਗਏ। ਹਰ ਇੱਕ ਦਾ ਵੇਟ ਵੱਖਰਾ, ਹਰ ਇੱਕ ਦਾ ਰੇਟ ਵੱਖਰਾ, ਹਰ ਇੱਕ ਦਾ ਆਕਾਰ ਵੱਖਰਾ। ਪਰ ਪਿਆਰਿਓ ਚੇਤੇ ਰੱਖਿਓ, ਅਨੇਕਾਂ ਗਹਿਣੇ ਬਣਨ ਦੇ ਬਾਵਜੂਦ ਵੀ ਸੋਨਾ ਲਫ਼ਜ਼ ਇਹਨਾਂ ਤੋਂ ਕਦੀ ਵੱਖ ਨਹੀਂ ਹੋ ਸਕੇਗਾ। ਡਲੀ ਇੱਕ ਹੈ, ਸੋਨੇ ਦੀ ਅੰਗੂਠੀ ਹੈ, ਸੋਨੇ ਦੀ ਚੈਨ ਹੈ, ਸੋਨੇ ਦਾ ਹਾਰ ਹੈ। ਕੀ ਅਸੀਂ ਅੰਗੂਠੀ ਨੂੰ ਸੋਨੇ ਲਫ਼ਜ਼ ਤੋਂ ਵੱਖ ਕਰ ਸਕਾਂਗੇ? ਸੋਨਾ ਇੱਕ ਓਅੰਕਾਰ ਦੀ ਤਰ੍ਹਾਂ, ਸਮਝਣ ਲਈ ਗੁਰੂ ਅਰਜਨ ਸਾਹਿਬ ਦੇ ਬੋਲ, ਗਹਿਣੇ ਅਨੇਕਤਾ ਦੀ ਤਰ੍ਹਾਂ, ਜਿਵੇਂ ਕਰੋੜਾਂ ਗਹਿਣੇ ਬਣਾ ਦੇਵੋ, ਸੋਨਾ ਲਫ਼ਜ਼ ਉਹਨਾਂ ਦੇ ਨਾਲ ਹੀ ਜੁੜਿਆ ਰਹੇਗਾ। ਇੱਕ ਸੋਨਾ ਲਫ਼ਜ਼ ਕਰੋੜਾਂ ਗਹਿਣਿਆਂ ਨਾਲ ਜੁੜਿਆ ਰਹਿੰਦਾ, ਜਿਸ ਨੂੰ ਇੱਕ ਓਅੰਕਾਰ ਕਹਿੰਦੇ, ਉਹ ਇੱਕ ਹੋ ਕੇ ਵੀ ਅਨੇਕਾਂ ਵਿੱਚ ਵਰਤ ਕੇ ਫਿਰ ਇੱਕ ਦਾ ਇੱਕ। ਅਗਲੀ ਬੇਨਤੀ ਮੈਂ ਕਰਾਂ, ਦੇਖੋ ਜਿਹੜੇ ਬੇਨਤੀ ਮੈਂ ਕਰ ਰਿਹਾ, ਅਸੀਂ ਜ਼ਮੀਨ ਚ ਬੀਜ ਪਾਉਂਦੇ, ਕਿਸੇ ਫਸਲ ਦਾ ਬੀਜ ਪਾਓ, ਇਹ ਗੁਰੂ ਅਰਜਨ ਸਾਹਿਬ ਦੇ ਬੋਲ। ਹੁਣ ਮੰਨ ਲਓ ਇੱਕ ਅਸੀਂ ਕਣਕ ਦਾ ਬੀਜ ਪਾਇਆ, ਉਹਨੇ ਉੱਪਰ ਵਾਲੇ ਛਿਲਕੇ ਨੂੰ ਤਿਆਗ ਦਿੱਤਾ, ਪਰ ਉਸ ਸੁੱਕੇ ਕੋਈ ਬੀਜ ਵਿੱਚ ਵੀ ਕਿਤੇ ਹਰਿਆਵਲ ਹੈ। ਜਿਹੜਾ ਅਸੀਂ ਬੀਜ ਘਰਾਂ ਚ ਰੱਖਦੇ ਸਾਂ, ਉਹ ਸੁਕਾ ਕੇ ਗਿੱਲਾ ਤਾਂ ਕਦੀ ਕਿਸੇ ਬੀਜ ਢੋਲ ਚ ਪੜੋਲੇ ਚ ਨਹੀਂ ਪਾਇਆ, ਉਹ ਪੇਡਾ ਬਣਿਆ। ਜਦੋਂ ਉਹ ਸਿੱਟੇ ਬਣੇ, ਕਿੰਨੇ ਸਮਾਂ ਲੱਗਾ ਉਹਨੂੰ ਗਾਹਣ ਤੋਂ ਬਾਅਦ, ਜਦੋਂ ਬੋਲ ਬਿਠਾਇਆ ਗਿਆ ਪਿਆਰਿਓ, ਉਹੀ ਬੀਜ ਨਿਕਲਿਆ ਜਿਹੋ ਜਿਹਾ ਬੀਜ ਪਹਿਲਾਂ ਧਰਤੀ ਚ ਪਾਇਆ ਹੈ। ਮੇਰੀ ਬੇਨਤੀ ਹੈ ਉਹ ਇੱਕ ਵਿਸਤਾਰ ਕਰਕੇ ਅਨੇਕਤਾ ਚ ਹੈ। ਅਨੇਕਤਾ ਚ ਰਹਿ ਕੇ ਆ ਹੀ ਸਿੱਖੀਏ ਕਿ ਗੁਰੂ ਕਹਿੰਦਾ ਅਨੇਕਤਾ ਵਿੱਚੋਂ ਵੀ ਏਕਤਾ ਦੀ ਝਲਕ ਨੂੰ ਦੇਖ। ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ, ਉਹ ਅਨੇਕ ਹੋ ਵੀ। ਫਿਰ ਮੈਂ ਅਰਜ਼ ਕਰਾਂ, ਜਦੋਂ ਅਸੀਂ ਮੂਲ ਮੰਤਰ ਕਰਨੇ, ਅਰਜ਼ ਕੀਤੀ ਵੀ ਇੱਕ ਅੱਖਰ ਨਹੀਂ ਗੁਰਦੇਵ ਨੇ ਅੰਕ ਲਿਆ, ਇਹਦਾ ਮਤਲਬ ਇਹਦੇ ਟੁਕੜੇ ਨਹੀਂ ਹੋ ਸਕਦੇ। ਪਰ ਜਦੋਂ ਮੂਲ ਮੰਤਰ ਦਾ ਅਸੀਂ ਅਰਥ ਕਰਾਂਗੇ, ਕੱਲਾ ਸਤਨਾਮ ਅਰਥ ਕੀ ਕਰਾਂਗੇ, ਇੱਕ ਓਂਕਾਰ ਹੀ ਸਤਨਾਮ ਅਰਥ ਹੋਣਗੇ। ਅਰਥ ਕਰਨ ਲਈ ਕਹਿ ਰਿਹਾ, ਬਾਣੀ ਬਦਲਣ ਲਈ, ਇੱਕ ਓਂਕਾਰ ਹੀ ਕਰਤਾ ਪੁਰਖ ਬਣੇਗਾ, ਇੱਕ ਓਂਕਾਰ ਹੀ ਨਿਰਭਉ ਬਣੇਗਾ। ਮੰਨ ਲਓ ਮੈਂ ਅਰਥ ਕਰ ਦੇਣਾ ਨਿਰਭਉ, ਉਹ ਨਿਰਭਉ ਹੈ, ਅਗਲਾ ਪੁੱਛੇਗਾ ਉਹ ਕੌਣ ਹੋ, ਜੇ ਅਸੀਂ ਪ੍ਰਨਾਉਣ ਵਰਤਿਆ ਉਹ ਕੌਣ ਹੋ, ਪਰ ਉਹ ਤੇ ਸਾਨੂੰ ਕਹਿਣਾ ਪਏਗਾ ਇੱਕ ਓਂਕਾਰ ਹੀ ਨਿਰਭਉ ਹੈ, ਇੱਕ ਓਂਕਾਰ ਹੀ ਨਿਰਵੈਰ ਹੈ। ਮੂਲ ਮੰਤਰ ਦੇ ਅਰਥ ਵਿਚਾਰਦਿਆਂ ਗੁਰਮੁਖੋ, ਇੱਕ ਓਂਕਾਰ ਨੂੰ ਮਨਫੀ ਕਰਕੇ ਕਦੀ ਵੀ ਅਰਥ ਨਹੀਂ ਹੋਣਗੇ, ਹਰ ਇੱਕ ਸ਼ਬਦ ਦੇ ਨਾਲ ਇੱਕ ਓਂਕਾਰ ਹੀ ਸਾਨੂੰ ਜੋੜਨਾ ਪਏ। ਇੱਕ ਹੀ ਸੱਤ ਹੈ, ਇੱਕ ਹੀ ਕਰਤਾ ਪੁਰਖ ਹੈ। ਇੱਥੇ ਮੈਂ ਲਫ਼ਜ਼ ਵਰਤਿਆ ਜੀ, ਉਹ ਨਿਰਭਉ ਵੀ ਹੈ ਤੇ ਉਹ ਨਿਰਵੈਰ, ਉਹਨੂੰ ਕਿਸੇ ਦਾ ਡਰ ਨਹੀਂ। ਸੱਚੀ ਗੱਲ ਜੀ, ਉਹਦੀ ਪੋਸਟ ਨੂੰ, ਪਦਵੀ ਨੂੰ ਕਿਸੇ ਦਾ ਡਰ ਨਹੀਂ। ਸਾਰੀ ਦੁਨੀਆ ਉਹਦੇ ਵਿਰੋਧ ਚ ਖਲੋ ਕੇ ਕਹਿ ਜੇ ਅਸੀਂ ਰੱਬ ਨੂੰ ਨਹੀਂ ਮੰਨਦੇ, ਸਾਡੇ ਨਾ ਮੰਨਣ ਦੇ ਬਾਵਜੂਦ ਵੀ ਉਹਦੇ ਤਖ਼ਤ ਨੂੰ ਕਿਸੇ ਹੱਥ ਨਹੀਂ ਪਾ ਸਕਣ। ਤਾਂ ਹੀ ਬਾਬਾ ਜੀ ਨੇ ਬਾਣੀ ਚ ਕਿਹਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ, ਸਿਰ ਸ਼ਾਹ ਪਾਤ ਸ਼ਾਹ ਨੇਚਲ ਚੌਰ ਛੱਤ। ਆਮ ਤੌਰ ਤੇ ਅਸੀਂ ਤਿੰਨ ਕਾਲ ਕਹਿੰਦੇ, ਭੂਤ ਭਵਿੱਖ ਤੇ ਭਵਾਨ, ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਵਰਤਿਆ, ਪਰ ਗੁਰੂ ਨੇ ਸੱਚ ਦੀ ਗੱਲ ਕਰਦਿਆਂ ਚਾਰ ਸ਼ਬਦ ਵਰਤੇ। ਉਹਨਾਂ ਕਿਹਾ ਆਦ ਸੱਚ, ਜੁਗਾਦ ਸੱਚ, ਖੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਆਦ ਸੱਚ, ਇਹਦੇ ਅਰਥ ਇਹ ਨਹੀਂ ਕਰਨੇ ਪਰਮਾਤਮਾ ਮੁੱਢ ਤੋਂ ਸੱਚਾ, ਜਿਹਦਾ ਮੁੱਢ ਬਣਾਓਗੇ ਉਹਦਾ ਅੰਤ ਆਏਗਾ, ਨਹੀਂ। ਆਦ ਸੱਚ ਮੀਨਸ ਜਦੋਂ ਸੰਸਾਰ ਪੈਦਾ ਵੀ ਨਹੀਂ ਹੋਇਆ, ਉਹ ਸੰਸਾਰ ਦੇ ਮੁੱਢ ਤੋਂ ਸੱਚਾ। ਜੁਗਾਦ ਸੱਚ, ਜਦੋਂ ਸਮਾਂ ਟਾਈਮ ਵੀ ਨਹੀਂ ਬਣਿਆ, ਉਹ ਟਾਈਮ ਤੋਂ ਪਹਿਲਾਂ ਟਾਈਮਲੈਸ, ਇਸੇ ਕਰਕੇ ਉਹਨੂੰ ਅਕਾਲ ਸ਼ਬਦ ਦਿੱਤਾ। ਤੇ ਅਕਾਲ ਸ਼ਬਦ ਸਿੱਖਾਂ ਵਿੱਚ ਬੜੀ ਵੱਡੀ ਮਹਾਨਤਾ ਰੱਖਦਾ, ਸਾਡਾ ਅਕਾਲ ਪੁਰਖ, ਸਾਡਾ ਅਕਾਲ ਤਖ਼ਤ। ਮੈਂ ਬੇਨਤੀ ਕਰਾਂ, ਸਾਡੀ ਅਕਾਲ ਉਸਤਤ, ਅਕਾਲ ਮੀਨਸ ਟਾਈਮਲੈਸ। ਜੁਗਾਦ ਸੱਚ, ਉਹ ਸਮੇਂ ਤੋਂ ਪਹਿਲਾਂ ਵੀ ਹੈ। ਪੀ ਸੱਚ, ਜਿਹੜਾ ਆਦਿ ਸੱਚ ਸੀ, ਜਿਹੜਾ ਟਾਈਮ ਤੋਂ ਪਹਿਲਾਂ ਸੱਚ ਸੀ, ਉਹ ਪੁਰਾਣਾ ਨਹੀਂ ਹੋਇਆ, ਉਹ ਅੱਜ ਵੀ ਸੱਚ ਹੈ। ਤੇ ਮਹਾਰਾਜ ਕਹਿੰਦੇ ਨੇ ਤੂੰ ਚਲਾ ਜਾਏਗਾ, ਪਰ ਉਸ ਸੱਚ ਨੇ ਫਿਰ ਵੀ ਕਾਇਮ ਰਹਿਣਾ, ਉਹ ਆਉਣ ਵਾਲੇ ਸਮੇਂ ਚ ਵੀ ਸੱਚ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਪਰਮਾਤਮਾ ਨੂੰ ਕਿਸੇ ਦਾ ਕੋਈ ਭੈ ਨਹੀਂ। ਜਿਹੜੇ ਬਚਨ ਅਸੀਂ ਪੜ੍ਹੇ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਉਹਨੂੰ ਕੋਈ ਭੈ ਨਹੀਂ, ਕਿਉਂਕਿ ਉਹਨੂੰ ਨਾ ਮੌਤ ਦਾ ਡਰ, ਨਾ ਪਦਵੀ ਦਾ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣੇ ਹੋਰ ਨਾ ਹੀ ਕੋਈ, ਨਾ ਕੋ ਹੋਵਾ ਨਾ ਕੋ, ਉਹਨੂੰ ਕਿਸੇ ਦਾ ਕੀ ਡਰ, ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ। ਮੈਂ ਫਿਰ ਬੇਨਤੀ ਕਰਾਂ, ਉਹਦੇ ਭੈ ਨੂੰ ਇਹ ਰੱਬ ਡਰਾਵਣਾ ਬਣਾ ਕੇ ਨਾ ਪੇਸ਼ ਕਰੀਏ। ਸੱਚੀ ਗੱਲ, ਅੱਧੇ ਕੁ ਬੰਦੇ ਉਹਦੀ ਡਾਡਰੂ ਜਾਂਦੇ ਆ ਵੀ ਉਹਦੇ ਮਾਰੇ ਕੁੱਟੇਗਾ, ਆਪਾਂ ਛੇੜਨੀ ਕਿਉਂ ਮੈਂ। ਕਈ ਬੰਦੇ ਅਸੀਂ ਤਰਕ ਕਰਦੇ ਦੇਖਿਓ, ਉਹ ਬਾਬੇ ਡਰਾ ਦਿੰਦੇ ਤੇ ਰੱਬ ਜੇ ਕੁੱਟਣਾ ਹੀ ਤੇ ਆਪਾਂ ਬਾਹਰ ਤੁਰੇ ਫਿਰਨੇ, ਜਿੱਦਣ ਸਜ਼ਾ ਮਿਲੇਗੀ ਠੀਕ ਹੈ। ਨਹੀਂ ਨਹੀਂ, ਰੱਬ ਦੇ ਭੈ ਨੂੰ ਡਰਾਵਣੇ ਰੂਪ ਚ ਨਾ ਰਹੀਏ। ਕੋਠਾਲੀ ਵਿੱਚ ਪਾਏ ਹੋਏ ਸੋਨੇ ਨੂੰ ਜਦੋਂ ਸੇਕ ਲੱਗਦਾ, ਮਤ ਕੋਈ ਸੋਚੇ ਨੂੰ ਲੱਗਾ ਹੋਇਆ ਸੇਕ ਸੋਨੇ ਦੀ ਤਬਾਹੀ ਕਰ ਰਿਹਾ। ਸੁਨਾਰ ਨੂੰ ਪੁੱਛ ਕੇ ਦੇਖੋ, ਕਹੇਗਾ ਸੇਕ ਚੰਗਾ ਹੈ, ਸੇਕ ਲੱਗੇਗਾ ਤੇ ਦੀ ਮਹਿਲ ਸੜ ਜਾਏਗੀ। ਕੁੰਭਾਰ ਵੀਰ ਭਾਂਡਾ ਬਣਾ ਰਿਹਾ, ਬਾਹਰੋਂ ਉਹ ਭਾਂਡੇ ਨੂੰ ਕੁੱਟ ਰਿਹਾ, ਥਾਪੜ ਰਿਹਾ, ਵੇਖਣ ਵਾਲਾ ਕਹੇਗਾ ਇੰਨੀ ਮਿਹਨਤ ਕਰਕੇ ਜੇ ਭਾਂਡਾ ਕੁੱਟਣੀ ਸੀ, ਤੋੜਨੀ ਸੀ, ਤੇ ਕਿਉਂ ਮਿੱਟੀ ਲੈ ਕੇ ਆਇਆ। ਉਹ ਕਹੇਗਾ ਨਹੀਂ ਲੋਕੋ, ਤੁਹਾਨੂੰ ਉੱਪਰ ਵਾਲੇ ਦਫੇੜੇ ਦਿਸਦੇ ਪਏ ਨੇ, ਤੁਹਾਨੂੰ ਅੰਦਰੋਂ ਦਿਸਦਾ ਨਹੀਂ ਪਿਆ, ਮੈਨੂੰ ਸਹਾਰਾ ਵੀ ਦਿੱਤਾ ਹੋਇਆ ਪਰਮਾਤਮਾ ਦੇ ਪਏ ਨੂੰ, ਕਿਉਂਕਿ ਉਹ ਤਾਂ ਪਰਮ ਦਿਆਲੂ ਹੈ। ਇੱਥੋਂ ਤੱਕ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਸੰਤ ਪ੍ਰਕਰਨ ਚੋਂ ਮੈਂ ਪਲੀਜ਼ ਦੂਰ ਨਹੀਂ ਜਾਵਾਂਗਾ, ਇੱਕ ਪਾਪੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਤੇ ਇੱਕ ਜਗ੍ਹਾ ਤੇ ਆ ਕੇ ਦੋਨੋਂ ਇੱਕੋ ਜਿਹਾ ਹੋ ਜਾਂਦੇ। ਹੈ ਬੜਾ ਔਖਾ ਸ਼ਬਦ ਕਹਿਣਾ। ਤੁਸੀਂ ਕਹੋਗੇ ਪਾਪ ਕਰਨ ਵਾਲਾ ਤੇ ਸੰਤ ਕਿਵੇਂ ਤੁਲਨਾ ਹੋ ਗਈ? ਸੰਤ ਮੀਨਸ ਸ਼ਬਦ ਸੁਰ ਦਾ ਬਿਆਸੀ, ਸੰਤ ਦਾ ਅਰਥ ਭੇਖ ਨਹੀਂ ਪਿਆਰਿਓ, ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ, ਮਾਂ ਤੇ ਪਿਤਾ ਦਾ ਮਿਲਾਪ ਹੋਵੇ ਉਹਦੇ ਵਿੱਚੋਂ ਸੁੱਤ ਜਨਮ ਲੈਂਦਾ, ਜਦੋਂ ਸੁਰ ਤੇ ਸ਼ਬਦ ਦਾ ਮਿਲਾਪ ਹੁੰਦਾ ਉਹਦੇ ਵਿੱਚੋਂ ਸੰਤ ਜਨਮ ਲੈਂਦਾ, ਉਹਦੇ ਵਿੱਚੋਂ ਸੱਤ ਦਾ ਜਨਮ ਹੁੰਦਾ। ਫਿਰ ਬੇਨਤੀ ਕਰਾਂਗਾ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਹਦੀ ਗੱਲ ਆਪਾਂ ਕਰਨੇ ਪਏ, ਇੱਕ ਪਾਪੀ ਤੇ ਇੱਕ ਸੰਤ ਕਿਵੇਂ? ਸੱਚ ਇਹ ਸੰਤ ਨੇ ਸ਼ਬਦ ਦਾ ਅਭਿਆਸ ਕਿੰਨਾ ਕੀਤਾ, ਉਹਨੇ ਜਿਉਂਦੇ ਜੀ ਕਿਸੇ ਦੀ ਮੁਥਾਜੀ ਨਹੀਂ ਕੀਤੀ, ਕਿਉਂਕਿ ਉਹਨੂੰ ਰੱਬ ਤੋਂ ਬਿਨਾਂ ਸਹਾਰਾ ਕਿਸੇ ਦਾ ਨਹੀਂ। ਪਾਪੀ ਨੇ ਪਾਪ ਇੰਨੇ ਕਰ ਲੈਣ, ਉਹਦਾ ਥਾਂ ਕੋਈ ਨਹੀਂ ਰਹਿ ਗਿਆ, ਉਹਦਾ ਵੀ ਰੱਬ ਤੋਂ ਬਿਨਾਂ ਕੋਈ ਸਹਾਰਾ। ਫਿਰ ਬੇਨਤੀ ਸੁਣੇ, ਇੱਕ ਥਾਂ ਤੇ ਆ ਕੇ ਬਰਾਬਰ ਜੇ ਹੋ ਗਏ, ਪਰਮਾਤਮਾ ਸੱਚੀ ਗੱਲ ਮੈਂ ਤਾਂ ਸ਼ਬਦ ਕਿਹਾ, ਮੈਂ ਤਾਂ ਕੋਈ ਕਹਿ ਵੀ, ਹਾਲਾਂਕਿ ਲੇਖੇ ਦਾ ਅੱਗੇ ਆਉਣੇ ਨੇ ਵੀ ਮੰਦਾ ਚੰਗਾ, ਕਰਮ ਫਿਲਾਸਫੀ ਵੱਖਰੀ, ਬਖਸ਼ਿਸ਼ ਵੱਖਰੀ ਗੱਲ, ਉਹ ਅਸੀਂ ਵੇਖਾਂਗੇ ਜਿਉਂ ਜਿਉਂ ਸ਼ਬਦ ਆਉਣਗੇ। ਪਰ ਰੱਬ ਇੰਨਾ ਡਰਾਵਨਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛ ਕੇ ਦੇਖੋ, ਕਹਿੰਦੇ ਨੇ ਪਰਮਾਤਮਾ ਤਾਂ ਉਹਨਾਂ ਨੂੰ ਵੀ ਰੋਜ਼ੀ ਦੇ ਦਿੰਦਾ ਜਿਹੜੇ ਸਾਰਾ ਦਿਨ ਰੱਬ ਨੂੰ ਗਾਲਾਂ ਕੱਢੀ ਜਾਂਦੇ, ਜਿਹੜੇ ਸਾਰਾ ਦਿਨ ਸਿੱਧ ਕਰਨ ਤੇ ਬੈਠੇ ਨੇ, ਉਹਦੇ ਰੱਬ ਨਾਂ ਦੀ, ਪ੍ਰਭੂ ਵਾਹਿਗੁਰੂ ਨਾਂ ਦੀ ਕੋਈ ਚੀਜ਼ ਨਹੀਂ। ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ, ਸਾਡੇ ਗੁਨਾਹ ਦੇਖਦਾ ਪਿਆ, ਪਾਪ ਸਾਡੇ ਦੇਖਦਾ, ਪਰ ਦਿਆਲੂ ਇਹਨੇ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਪਰਿਪੂਰਨ ਪਰਮਾਤਮਾ ਨੇ ਭੈ ਇੱਕ ਅਦ੍ਰਿਸ਼ਟ ਤਾਕਤ ਪੈਦਾ ਕੀਤੀ, ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਇਹ ਬਸੰਤ ਰਾਗ ਚ ਜੀ ਪੰਡੈ ਦਰਥਾ ਪਾ ਸਮਝਿਆ, ਪੰਡ ਨਾ ਜੀ ਗੱਠੜੀ। ਕਹਿੰਦੇ ਨੇ ਲੋਕੋ, ਰੱਬ ਨੇ ਤਾਂ ਸਮੁੰਦਰ ਦੇ ਪਾਣੀ ਨੂੰ ਵੀ ਪੰਡ ਚ ਬੰਨ ਕੇ ਰੱਖਿਆ, ਆਪਣੀ ਮਰਜ਼ੀ ਕਿੰਨੀ ਕੁ ਕਰ ਸਕੇਗਾ। ਉਹਨੇ ਤਾਂ ਅੱਗ ਨੂੰ ਵੀ, ਭੀਤਰ ਅਗਨ ਕੱਲ ਅਸੀਂ ਵਿਚਾਰ ਚੁੱਕੇ ਹਾਂ, ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਉਸ ਪਰਮਾਤਮਾ ਨੇ ਹਰ ਇੱਕ ਦੇ ਸਿਰ ਦੇ ਉੱਤੇ ਭੈ ਦਾ ਲੇਖ ਲਿਖਿਆ। ਪਰ ਸੱਚੀ ਕਈ ਵਾਰੀ ਜਦੋਂ ਬੰਦਾ ਚੌਖੇ ਦਮਗਜੇ ਮਾਰਦਾ ਹੈ ਨਾ, ਉਹਦੇ ਹੱਥ ਚ ਇੱਕ ਨਕੇਲ ਜਿਹੜੀ ਦਿਸਦੀ ਕੋਈ ਨੀ, ਜਿਹੜਾ ਐ ਛਾਲਾ ਮਾਰਦਾ, ਸਮਾਨ ਨੂੰ ਟਾਕੀਆਂ ਲਾਉਂਦਾ, ਅਗਲੇ ਦਿਨ ਜ਼ਮੀਨ ਚ ਰੋਲ ਕੇ ਸੱਟਿਆ ਹੁੰਦਾ। ਇਹ ਵੀ ਇੱਕ ਭੈ ਦੀ ਤੰਦ ਹੈ। ਇਹਨੂੰ ਸਾਹਿਬ ਨੇ ਕਿਹਾ, ਧਰਤੀ ਉੱਪਰ ਕੋਟਗੜ ਕੇਤੀ ਗਈ ਵਜਾਏ, ਜੋ ਅਸਮਾਨ ਨਾ ਮਾਮਨੀ ਤਿੰਨ ਨੱਕ ਨੱਥਾਂ ਪਾਏ। ਇੱਕ ਅਦ੍ਰਿਸ਼ਟ ਜਿਹਾ ਭੈ। ਫਿਰ ਬੇਨਤੀ ਕਰਾਂ, ਜਦੋਂ ਅਸੀਂ ਭੈ ਚਰਾਂਗੇ, ਉਹਦੇ ਦਿੱਤੇ ਹੋਏ ਨੇਮ ਚਰਾਂਗੇ, ਉਹਦੀ ਦਿੱਤੀ ਹੋਈ ਰਜ਼ਾ ਵਿੱਚ ਚਰਾਂਗੇ, ਜਿੰਨਾ ਕਿਸੇ ਦੇ ਅੰਦਰ ਨਿਰਮਲ ਭੈ ਪੈਦਾ ਹੋਵੇਗਾ ਪਿਆਰੇ, ਉਹਨਾਂ ਉਹਦੇ ਮੈਲ ਵਾਲਾ ਭੈ ਖਤਮ ਹੋ ਜਾਏਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ।

0: ਸਤਿਗੁਰੂ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਥਾਵਾਂ ਤੇ ਸਾਨੂੰ ਬਚਨ ਮਿਲਦੇ ਨੇ। ਸਭ ਤੋਂ ਪਹਿਲਾਂ ਦੋ ਥਾਵਾਂ ਤਾਂ ਰਾਮਕਲੀ ਰਾਗ ਵਿੱਚ ਨੇ, ਜਦੋਂ ਅਸੀਂ ਪਾਠ ਕਰਨੇ ਆ ਤੇ ਪਹਿਲਾਂ ਸਭ ਤੋਂ ਗੁਰੂ ਰਾਮਦਾਸ ਜੀ ਦੀ ਸਿਫਤ ਆਉਂਦੀ ਹੈ ਰਾਮਕਲੀ ਸਾਧ ਵਿੱਚ, ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੀ ਸਿਫਤ ਆਉਂਦੀ ਹੈ ਰਾਮਕਲੀ ਕੀ ਵਾਰ ਵਿੱਚ, ਜਿਹਦਾ ਸਿਰਲੇਖ ਹੈ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਉਸ ਤੋਂ ਬਾਅਦ ਤੀਜੀ ਜਿਹੜੀ ਸਿਫਤ ਮਿਲਦੀ ਹੈ ਉਹ ਮਿਲਦੀ ਹੈ ਸਵਈਆਂ ਵਿੱਚ, ਇੱਕ ਸਵਈਏ ਸਵਈਏ ਮਹੱਲੇ ਚੌਥੇ ਕੇ ਉੱਥੇ ਮਿਲਦੀ ਹੈ, ਤੇ ਦੂਜਾ ਜਿਹੜਾ ਸਵਈਏ ਮਹੱਲੇ ਪੰਜਵੇਂ ਕੇ ਨੇ ਉਹਦੇ ਵਿੱਚ ਵੀ ਗੁਰੂ ਰਾਮਦਾਸ ਜੀ ਦੀ ਸਿਫਤ ਮਿਲਦੀ। ਫਿਰ ਅਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਥਾਵਾਂ ਤੇ, ਜਦੋਂ ਅਸੀਂ ਰਾਮਕਲੀ ਸਦ ਪੜ੍ਹਨੇ ਉਹਦੇ ਵਿੱਚ ਬਾਬਾ ਸੁੰਦਰ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਨੇ ਜੀ, ਜੋ ਸਾਡੀ ਤਵਾਰੀ ਕਹਿੰਦੀ ਬਾਬਾ ਧੰਨ ਗੁਰੂ ਅਮਰਦਾਸ ਸੱਚੇ ਪਿਤਾ, ਉਹਨਾਂ ਦੇ ਬੇਟਾ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਬੇਟੇ ਬਾਬਾ ਆਨੰਦ ਜੀ, ਬਾਬਾ ਆਨੰਦ ਜੀ ਦੇ ਬੇਟੇ ਜਿਹੜੇ ਨੇ ਬਾਬਾ ਸੁੰਦਰ ਜੀ ਨੇ। ਬਾਬਾ ਸੁੰਦਰ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾਏ ਆ, ਜਿਹੜੇ ਬਚਨ ਗੁਰੂ ਅਮਰਦਾਸ ਨੇ ਸੰਗਤਾਂ ਨਾਲ ਅਰਦਾਸ ਰੂਪ ਪਰਮੇਸ਼ਵਰ ਨਾਲ ਕੀਤੇ, ਉਹ ਸਾਰੇ ਦੇ ਸਾਰੇ ਬਚਨ ਗੁਰੂ ਅਮਰਦਾਸ ਜੀ ਦੇ ਪੜਪੋਤਾ ਜੀ ਨੇ ਬਾਣੀ ਰੂਪ ਵਿੱਚ ਉਚਾਰਨ ਕੀਤੇ ਨੇ। ਉਹ ਰਾਮਕਲੀ ਸਾਧ ਹੈ, ਜਗ ਦਾਤਾ ਸੋਏ ਭਗਤ ਵਛਲ ਤਿਉਂ ਲੋਏ ਜੀਓ, ਗੁਰ ਸ਼ਬਦ ਕਮਾ ਸਮਾਵੈ ਅਵਰ ਨਾ ਜਾਣੈ ਕੋਈ ਜੀਓ। ਉਸ ਵਿੱਚ ਇੱਕ ਬਚਨ ਹੈ, ਉੱਥੇ ਬਚਨ ਹੈ ਸਤ ਗੁਰੂ ਪ੍ਰਤੱਖ ਹੁੰਦੈ, ਇਹਦਾ ਅਰਥ ਹੈ ਧੰਨ ਗੁਰੂ ਅਮਰਦਾਸ ਪ੍ਰਤੱਖ ਨੇ, ਬਿਲਕੁਲ ਆਪਣੇ ਸਰੀਰ ਵਿੱਚ ਕਾਇਮ ਨੇ ਜੀ, ਵਹਿ ਰਾਜ ਆਪ ਟਿਕਾਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਬਖਸ਼ਿਸ਼ ਕੀਤੀ ਸਰੀਰ ਦੀ ਕੈਮੀ ਵਿੱਚ, ਧੰਨ ਗੁਰੂ ਅਮਰਦਾਸ ਮਹਾਰਾਜ ਵਾਹਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੀ ਥਾਂ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਸਥਾਪਨ ਕਰ ਦਿੱਤਾ ਤੇ ਆਪ ਸੰਗਤ ਵਿੱਚ ਆਪਣੇ ਸਾਹਮਣੇ ਸਿੱਖਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਜਿੰਨੇ ਵੀ ਭਾਵਨਾ ਵਾਲੇ ਨੇ ਸਭ ਨੂੰ ਕਿਹਾ ਸਾਡੇ ਸਾਹਮਣੇ ਧੰਨ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ। ਉੱਥੇ ਬਾਬਾ ਸੁੰਦਰ ਜੀ ਬਚਨ ਕਰ ਰਿਹਾ, ਸਤ ਗੁਰੂ ਪ੍ਰਤੱਖ ਹੁੰਦਾ, ਵਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੱਗੇ ਫਿਰ ਬਚਨ ਕਰਦੇ ਨੇ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਵਿੱਚੋਂ ਵਿੱਚੋਂ ਮੈਂ ਤੁਕਾਂ ਦੇ ਰਿਹਾ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸ ਹੈ ਪੈਰੀ ਪਾਏ ਜੀ। ਉੱਥੇ ਵੀ ਸਿਫਤ ਕੀਤੀ। ਤੀਸਰਾ ਉਹਦੇ ਚ ਇੱਕ ਹੋਰ ਬਚਨ ਆਉਂਦਾ ਹੈ, ਰਾਮਦਾਸ ਸੋਟੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਮੇਰੀ ਬੇਨਤੀ ਹੈ ਉਸ ਵਿੱਚ ਜਿਹੜੀ ਛੇਵੀਂ ਪੌੜੀ ਹੈ ਰਾਮਕਲੀ ਸਾਧ ਵਿੱਚ, ਉਹਦੇ ਵਿੱਚ ਬਾਬਾ ਸੁੰਦਰ ਜੀ ਕਹਿੰਦੇ ਆ ਸਭ ਪਵੇ ਪੈਰੀ ਸਤ ਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ। ਥੋੜੇ ਅਰਥ ਆਪਾਂ ਕਰ ਲੈਣੇ ਤੇ ਮੇਰੀ ਅੱਜ ਇੱਛਾ ਸੀ ਮੈਂ ਧੰਨ ਗੁਰੂ ਰਾਮਦਾਸ, ਯਾਦ ਰੱਖਿਓ ਜਿਹਦੇ ਸਿਰ ਤੇ ਧੰਨ ਗੁਰੂ ਰਾਮਦਾਸ ਖਲੋ ਜਾਏ ਨਾ, ਨਾ ਇੱਥੇ ਉਹਦੀ ਪਿੱਠ ਲੱਗਦੀ ਹੈ ਨਾ ਰੱਬ ਦੀ ਦਰਗਾਹ ਵਿੱਚ ਉਹਨੂੰ ਕੋਈ ਝੂਠਿਆਂ ਕਰ ਸਕਦਾ। ਮੇਰੀ ਫਿਰ ਅਰਜ਼ ਸੁਣਿਓ, ਆਪਾਂ ਬਾਣੀ ਚੋਂ ਦੇਖਾਂਗੇ। ਦੇਖੋ ਇਹ ਬਚਨ ਹੈ ਕਿ ਗੁਰੂ ਰਾਮਦਾਸ ਜੀ ਨੂੰ ਤਿਲਕ ਦਿੱਤਾ ਗਿਆ, ਉੱਥੇ ਬਾਬਾ ਸੁੰਦਰ ਜੀ ਕਹਿੰਦੇ ਆ ਸਭ ਪਵੇ ਪੈਰੀ ਸਤ ਗੁਰੂ ਕੇਰੀ, ਇਹਦਾ ਅਰਥ ਹੈ ਸਾਰੀ ਸੰਗਤ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਮੱਥਾ ਟੇਕ ਰਹੀ, ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਆਪ ਨੂੰ ਟਿਕਾਇਆ, ਉੱਥੇ ਸਾਰੀ ਸੰਗਤ ਗੁਰੂ ਰਾਮਦਾਸ ਨੂੰ ਮੱਥਾ ਟੇਕਣ ਲੱਗ ਪਈ। ਪਰ ਇਸ ਸੰਸਾਰ ਵਿੱਚ ਯਾਦ ਰੱਖਿਓ, ਕਦੀ ਵੀ ਇਹ ਮਤ ਸੋਚਿਓ ਵੀ ਸਪਿਰਚੁਅਲ ਬੰਦਿਆਂ ਨਾਲ ਸਾਰੇ ਲੋਕ ਸਹਿਮਤ ਹੋ ਜਾਣ। ਇਸ ਅਰਜ਼ ਨੂੰ ਫਿਰ ਧਿਆਨ ਨਾਲ ਸੁਣਿਓ, ਗੁਰੂ ਰਾਮਦਾਸ ਜੀ ਦਾ ਇੱਕ ਬਚਨ ਤੁਸੀਂ ਰੋਜ਼ ਸੁਣਦੇ ਹੋ ਜੀ, ਜਿਸ ਗੁਰਦੁਆਰੇ ਵਿੱਚ ਰੋਜ਼ ਆਸਾ ਕੀ ਵਾਰ ਹੁੰਦੀ ਹੈ, ਹਰ ਗੁਰਦੁਆਰੇ ਵਿੱਚ ਗੁਰੂ ਰਾਮਦਾਸ ਜੀ ਦਾ ਬਚਨ ਪੜਿਆ ਜਾਂਦਾ ਹੈ। ਆਦਿ ਕਾਲ ਤੋਂ ਭਗਤੀ ਵਾਲੇ ਹੋਏ ਆ, ਆਦਿ ਕਾਲ ਤੋਂ ਉਹਨਾਂ ਦੇ ਨਾਲ ਨਿੰਦਕ ਤੇ ਵਿਰੋਧੀ ਵੀ ਪੈਦਾ ਹੋਇਆ। ਆਦਿ ਜੁਗਾਂਤ ਤੋਂ ਭਗਤ ਨੇ ਜੀ, ਤੇ ਇਹ ਵੀ ਸੱਚ ਹੈ ਜਿੰਨੇ ਵੀ ਅੱਜ ਤੱਕ ਭਗਤ ਹੋਏ ਨੇ ਸਾਰਿਆਂ ਦੇ ਅੰਦਰ ਨੂੰ ਸੁੱਖ ਕੇਵਲ ਰਸਨਾ ਨਾਲ ਨਾਮ ਜਪ ਕੇ ਮਿਲਿਆ। ਭਗਤ ਕਬੀਰ ਸਾਹਿਬ ਦਾ ਪਹਿਲਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਚ, ਜਦੋਂ ਸ਼ਲੋਕ ਪੜ੍ਹਨੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁੱਖ ਵਿਸ਼ਰਾਮ। ਮੈਂ ਫਿਰ ਬੇਨਤੀ ਕਰਾਂਗਾ ਜੀ, ਹਰ ਯੁੱਗ ਵਿੱਚ ਭਗਤ ਹੋਏ ਨੇ, ਹਰ ਯੁੱਗ ਵਿੱਚ ਭਗਤਾਂ ਦੇ ਨਿੰਦਕ ਵਿਰੋਧੀ ਵੀ ਹੋਏ ਆ। ਫਿਰ ਅਰਜ ਹੈ, ਜੇ ਸਤਯੁਗ ਵਿੱਚ ਪ੍ਰਹਿਲਾਦ ਜੀ ਹੋਏ ਨੇ ਤੇ ਉਹਨਾਂ ਦਾ ਵਿਰੋਧ ਕਰਨ ਵਾਲਾ, ਉਹਨਾਂ ਨੂੰ ਸਤਿਗੁਰਾਂ ਨੇ ਦੁਸ਼ਟ ਸ਼ਬਦ ਵਰਤਿਆ ਜੀ, ਭਾਵੇਂ ਉਹ ਬਾਪ ਨੇ, ਕਹਿੰਦੇ ਨੇ ਖਰਨਾਕਸ਼ ਦੁਸ਼ਟ ਹੈ। ਕਲਯੁਗ ਵਿੱਚ ਭਗਤ ਨਾਮਦੇਵ ਜੀ ਨੇ ਉਹਨਾਂ ਨੂੰ ਮੰਦਰ ਚੋਂ ਧੱਕੇ ਮਾਰੇ। ਗੁਰੂ ਰਾਮਦਾਸ ਬਚਨ ਕਰਦੇ ਆ ਕਿ ਪਰਮਾਤਮਾ ਨੇ ਖੱਤਰੀ ਬ੍ਰਾਹਮਣਾਂ ਵੱਲ ਪਿੱਠ ਕਰ ਲਈ, ਪਰ ਭਗਤ ਨਾਮਦੇਵ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਉਹਦੇ ਵੱਲ ਮੁੱਖ ਕਰ ਲਿਆ। ਇਹ ਬਚਨ ਤੁਸੀਂ ਸਾਰੇ ਪੜ੍ਹਦੇ ਹੋ, ਹਰ ਯੁਗ ਯੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਮੈਂ ਫਿਰ ਬੇਨਤੀ ਕਰਾਂਗਾ ਜੀ, ਜਦੋਂ ਗੁਰੂ ਰਾਮਦਾਸ ਜੀ ਦੀ ਸਿਫਤ ਬਾਬਾ ਸੁੰਦਰ ਜੀ ਕਰ ਰਹੇ, ਮੈਂ ਥੋੜ੍ਹਾ ਜਿਹਾ ਅੱਜ ਭੱਟਾਂ ਦੇ ਸਵਈਆਂ ਵਿੱਚੋਂ ਵੀ ਅਰਜ਼ ਕਰਾਂਗਾ, ਪਰ ਮੇਰੀ ਇੱਛਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਕਿੱਥੇ ਗੁਰੂ ਰਾਮਦਾਸ ਦੀ ਸਿਫਤ ਹੈ। ਮਹਾਰਾਜ ਕਹਿੰਦੇ ਨੇ ਉਸ ਵਕਤ ਕਈਆਂ ਨੇ ਮਜ਼ਾਕ ਉਡਾਇਆ, ਉਹਨਾਂ ਨੇ ਸ਼ਬਦ ਕਹਿ, ਦੇਖੋ ਜੀ ਕੱਲ ਤੱਕ ਇਹ ਟੋਕਰੀ ਢੋਂਦੇ ਸਨ, ਕੱਲ ਤੱਕ ਤਾਂ ਇਹ ਇੱਥੇ ਸੇਵਾ ਲੰਗਰ ਚ ਕਰਦੇ ਸਨ। ਕਈ ਬੰਦਿਆਂ ਨੇ ਮਜ਼ਾਕ ਉਡਾਇਆ, ਬਖੀਲੀ ਕੀਤੀ, ਈਰਖਾ ਕੀਤੀ, ਪਰ ਸੱਚ ਇਹ ਬਾਬਾ ਸੁੰਦਰ ਜੀ ਕਹਿੰਦੇ ਨੇ, ਜਿਸ ਅੰਦਰ ਸਤਿਗੁਰੂ ਗੁਰੂ ਅਮਰਦਾਸ ਟਿਕ ਗਏ ਨੇ, ਇਸ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੂਰੀ ਦੀ ਪੂਰੀ ਮਾਨਵਤਾ ਆ ਕੇ ਅੱਜ ਮੱਥਾ ਵੀ ਟੇਕਦੀ ਹੈ। ਦੇਖੋ ਇਹ ਬਚਨ ਹੈ, ਸਭ ਪਵੇਂ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਭਾਣਾ ਦੀ ਵਡਿਆਈ। ਇਹ ਗੁਰੂ ਅਮਰਦਾਸ ਨੂੰ ਭਾਉਂਦਾ ਸੀ, ਉਹਨਾਂ ਵਡਿਆਈ ਦਿੱਤੀ, ਤੁਰ ਲਿਖਿਆ ਲੇਖ ਰਜਾਏ ਜੀਓ, ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ। ਭਾਈ ਜੀ ਕਿੱਡੀ ਵੱਡੀ ਬਾਤ ਹੈ ਜੀ, ਬਾਬਾ ਸੁੰਦਰ ਜੀ ਕਹਿੰਦੇ ਉਸ ਦੁਨੀਆਂ ਦੇ ਲੋਕੋ, ਅੱਜ ਵੀ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਇਹ ਵੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਐਸਾ ਜਿੱਥੇ ਜਗਤ ਦਾ ਹਰ ਬੰਦਾ ਆ ਕੇ ਮੱਥਾ ਟੇਕ ਸਕਦਾ। ਮੈਂ ਕਿਸੇ ਧਰਮ ਤੇ ਕਟਾਕਸ਼ ਨਹੀਂ ਕਰ ਰਿਹਾ, ਪਰ ਮੇਰੀ ਇੱਕ ਬੇਨਤੀ ਹੈ, ਦੇਖੋ ਕਈ ਐਸੇ ਅਨਮਤ ਦੇ ਥਾਂ ਨੇ ਦੁੱਥੇ ਗੈਰ ਧਰਮ ਵਾਲਾ ਉਸ ਧਰਮ ਤੋਂ ਬਿਨਾਂ ਦੂਜਾ ਕੋਈ ਜਾ ਨਹੀਂ ਸਕਦਾ। ਮੰਦਰ ਵੀ ਨੇ, ਖਿਮਾ ਕਰਿਓ ਚਰਚ ਵੀ ਨੇ, ਇਸਲਾਮ ਨਾਲ ਸੰਬੰਧਿਤ ਥਾਵਾਂ ਵੀ ਨੇ, ਪਰ ਗੁਰੂ ਰਾਮਦਾਸ ਸੱਚੀ ਸਰਕਾਰ ਦਾ ਉਹ ਘਰ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਜਿਹਦੇ ਵਿੱਚ ਕੋਈ ਨਹੀਂ ਪੁੱਛਦਾ ਤੇਰਾ ਧਰਮ ਕੀ ਹੈ, ਕੋਈ ਨਹੀਂ ਪੁੱਛਦਾ ਤੇਰੀ ਜ਼ਬਾਨ ਕਿਹੜੀ ਹੈ, ਕੋਈ ਨਹੀਂ ਪੁੱਛਦਾ ਤੇਰਾ ਇਲਾਕਾ ਕਿਹੜਾ ਹੈ, ਕੋਈ ਨਹੀਂ ਪੁੱਛਦਾ ਤੂੰ ਕਿਹੜੀ ਸੰਪਰਦਾ ਨਾਲ ਜੁੜਿਆ ਹੈ। ਪਿਆਰਿਓ ਇੱਥੇ ਸੱਚ ਇਵੇਂ ਪ੍ਰਤੱਖ ਵਰਦਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਉ ਵਰਨਾ ਕੋ ਸਾਂਝਾ। ਮੈਂ ਫਿਰ ਅਰਜ ਕਰਾਂਗਾ, ਸਾਰਾ ਜਗਤ ਧੰਨ ਗੁਰੂ ਰਾਮਦਾਸ ਦੇ ਚਰਨਾਂ ਚੁੱਕਿਆ, ਬਖੀਲੀ ਕਿਹਨਾਂ ਲੋਕਾਂ ਨੇ ਕੀਤੀ, ਉਦੋਂ ਨਿੰਦਿਆ ਮਹਾਰਾਜ ਜੀ ਦੀ ਕਰਦੇ ਰਹੇ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਤੇ ਗੁਰੂ ਰਾਮਦਾਸ ਤਕਰੀਬਨ 21 ਸਾਲ ਦੇ ਕਰੀਬ, ਕਈ ਸੱਜਣ 19 ਸਾਲ ਕਹਿੰਦੇ ਆ, 21 ਸਾਲ ਦੇ ਕਰੀਬ ਧੰਨ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਸੇਵਾ ਕੀਤੀ ਹੈ ਆਪਣੇ ਜੀਵਨ ਚ। 2 ਦਹਾਕੇ ਦੇ ਕਰੀਬ ਉਹਨਾਂ ਉੱਥੇ ਸੇਵਾ ਕੀਤੀ, ਬਖੀਲੀ ਤਾਂ ਉੱਥੇ ਮਹਾਰਾਜ ਨਾਲ ਹੋਈ ਹੈ ਜੀ, ਨਿੰਦਿਆ ਕਰਨ ਵਾਲੇ ਉੱਥੇ ਵੀ ਸਨ। ਇਹ ਘਟਨਾ ਆਪ ਨਾਲ ਸਾਂਝੀ ਕਰਕੇ, ਪਹਿਲਾਂ ਵੀ ਕਈ ਵਾਰੀ ਮੈਂ ਬੇਨਤੀ ਦਰਬਾਰ ਸਾਹਿਬ ਹੀ ਕਰਨੀ, ਕਿਉਂਕਿ ਸਾਖੀਆਂ 5-7 ਹੀ ਨੇ ਤਕਰੀਬਨ। ਦੇਖੋ ਗੁਰੂ ਰਾਮਦਾਸ ਜਿਸ ਵਕਤ ਵਿਆਹ ਹੋ ਗਿਆ, ਬੀਬੀ ਭਾਨੀ ਜੀ ਨਾਲ ਸ਼ਾਦੀ ਹੋ ਗਈ, ਅੱਜ ਦੀ ਸ਼ਬਦਾਵਲੀ ਚ ਕਹਾਂ ਆਨੰਦ ਕਾਰਜ ਹੋ ਗਿਆ, ਗੁਰੂ ਰਾਮਦਾਸ ਨੇ ਸੇਵਾ ਚ ਬਿਲਕੁਲ ਕੋਈ ਫਰਕ ਨਹੀਂ ਪੈਣ ਦਿੱਤਾ। ਉਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠਣਾ, ਆਪ ਇਸ਼ਨਾਨ ਕਰਨਾ, ਸੰਗਤਾਂ ਦੇ ਇਸ਼ਨਾਨ ਦੇ ਜਲ ਦਾ ਪ੍ਰਬੰਧ ਕਰਦੇ ਸਨ, ਜੇ ਕਿਸੇ ਨੂੰ ਨਿੱਘਾ ਜਲ ਚਾਹੀਦਾ ਉਹਦੇ ਲਈ। ਜਿੱਥੇ ਸਤਿਗੁਰਾਂ ਦਾ ਦਰਬਾਰ ਸੱਜਣਾ, ਉੱਥੇ ਵਿਛਾਈ ਕਰਨੀ ਬੀਬੀ ਭਾਨੀ ਜੀ ਨਾਲ, ਸੰਗਤ ਵਿੱਚ ਬੈਠ ਕੇ ਕੀਰਤਨ ਪਾਠ ਸਭ ਕੁਝ ਸੁਣਨਾ, ਲੰਗਰ ਸਜਾਣਾ, ਰਸੋਈ ਚ ਜਾ ਕੇ ਆਪਣੇ ਹੱਥੀ ਭਾਂਡੇ ਮਾਂਜਣੇ। ਪਿਆਰਿਓ, ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਬੌਲੀ ਦਾ ਟੱਪ ਲਵਾਇਆ, ਉਸ ਦਿਨ ਵੈਸਾਖੀ ਵਾਲਾ ਦਿਨ ਸੀ ਜੀ, ਜਿੱਦਣ ਗੋਇੰਦਵਾਲ ਸਾਹਿਬ ਬੌਲੀ ਦਾ ਟੱਪ ਲੱਗਿਆ, ਤੇ ਉਸ ਬੌਲੀ ਚ ਗੁਰੂ ਰਾਮਦਾਸ ਜੀ ਸਿਰ ਤੇ ਟੋਕਰੀ ਢੋਂਦੇ ਰਹੇ। 84 ਪੌੜੀਆਂ ਨੇ ਜੀ ਉਹਦੀਆਂ। ਚਲੋ ਅਸੀਂ ਤਾਂ, ਸਾਡੇ ਤਾਂ ਪਤਾ ਨੀ ਭਾਗ ਕੀ ਹੋ ਜਾਏ, ਅਸੀਂ ਸਿੱਖਾਂ ਦੇ ਘਰਾਂ ਚ ਜੰਮ ਕੇ, ਉਂਜ ਵੈਸੇ ਮੈਂ ਨਹੀਂ ਕਹਿੰਦਾ, ਸਿੱਖ ਦੇ ਘਰ ਵਿੱਚ ਉਹੀ ਜੰਮਦਾ ਹੈ ਜਿਹਦਾ ਮਾਂ ਬਾਪ ਸਿੱਖੀ ਨੂੰ ਕਮਾ ਰਿਹਾ ਹੈ, ਕੇਵਲ ਨਾਂ ਕਰਕੇ ਨਹੀਂ। ਜਿਹਨੇ ਸਿੱਖੀ ਨੂੰ ਕਮਾਇਆ ਉਂਝ ਕਹੀ ਜਾਈਏ, ਜੇ ਅਸੀਂ ਸਿੱਖ ਹੁੰਦੇ ਹਾਂ ਜੀ, ਅਨੰਦਪੁਰ ਸਾਹਿਬ ਹੈ, 5 ਕਿਲੇ ਨੇ, ਕੇਸਗੜ੍ਹ ਕਿਲਾ ਨਹੀਂ ਹੈਗਾ, ਕਿਉਂਕਿ ਕੇਸਗੜ੍ਹ ਕਿਲੇ ਵਿੱਚ ਨਹੀਂ ਆਉਂਦਾ ਜੀ, ਕੇਸਗੜ੍ਹ ਦੀ ਪਹਾੜੀ ਹੈ, ਆਨੰਦਗੜ੍ਹ ਹੈ, ਲੋਹਗੜ੍ਹ, ਖੋਲਗੜ੍ਹ, ਤਾਰਾਗੜ੍ਹ, ਫੜੇਗੜ੍ਹ ਆਪਾਂ ਜ਼ਿਕਰ ਕਰਨੀ, ਕੇਸਗੜ੍ਹ ਦੀ ਪਹਾੜੀ ਹੈ, ਸ਼ਹਿਰ ਦਾ ਨਾਮ ਅਨੰਦਪੁਰ ਸਾਹਿਬ ਹੈ। ਇਹਦੇ ਕੋਈ ਅੰਤਰੀ ਵਰਥ ਨੇ, ਕਦੀ ਘਬਰਾਉਣਾ ਨਹੀਂ ਚਾਹੀਦਾ। ਜਿੰਨੀ ਦੇਰ ਤੱਕ ਕੇਸਗੜ੍ਹ ਕਾਇਮ ਹੈ, ਅਨੰਦਪੁਰ ਸਾਹਿਬ ਨੇ ਕਦੀ ਨਹੀਂ ਉੱਜੜਨਾ। ਇਸ ਮੇਰੀ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ, ਮੈਂ ਥੋੜ੍ਹਾ ਜਿਹਾ ਵਿੱਚੋਂ ਨਿਕਲਿਆ। ਇੱਕ ਗੱਲ ਹੋਰ, ਆਨੰਦ ਸ਼ਬਦ ਜਿਹੜਾ ਹੈ, ਹਰ ਅਵਸਥਾ ਦਾ ਵਿਪਰੀਤ ਅਵਸਥਾ ਹੈ, ਹਰ ਸ਼ਬਦ ਦਾ ਵਿਪਰੀਤ ਹੈ। ਜੇ ਸੁੱਖ ਹੈ ਉਹਦਾ ਵਿਪਰੀਤ ਦੁੱਖ ਹੈ, ਹਰਖ ਹੈ ਹਰਖਦਾਰ ਤੇ ਖੁਸ਼ੀ, ਉਹਦਾ ਵਿਪਰੀਤ ਸੋਗ ਹੈ, ਮਾਨ ਹੈ ਇੱਜ਼ਤ, ਉਹਦਾ ਵਿਪਰੀਤ ਅਪਮਾਨ ਹੈ, ਚੇਤੇ ਰੱਖਿਓ ਉਸਤਤ ਹੈ, ਉਹਦਾ ਵਿਪਰੀਤ ਨਿੰਦਿਆ ਹੈ, ਜਨਮ ਹੈ ਉਹਦਾ ਵਿਪਰੀਤ ਮਰਨ ਹੈ, ਭੋਗ ਹੈ ਉਹਦਾ ਵਿਪਰੀਤ ਰੋਗ ਹੈ, ਹਰ ਸ਼ਬਦ ਦਾ ਖੁਸ਼ੀ ਹੈ ਉਹਦਾ ਵਿਪਰੀਤ ਗਮੀ ਹੈ। ਪਰ ਜਦੋਂ ਪਾਠ ਕਰਨੇ ਆ, ਹਰ ਸ਼ਬਦ ਦਾ ਵਿਪਰੀਤ ਅਵਸਥਾ ਸ਼ਬਦ ਹੈ, ਪਰ ਆਨੰਦ ਲਫ਼ਜ਼ ਹੋਵੇ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹਦੇ ਵਿਪਰੀਤ ਕੋਈ ਹੈ ਹੀ ਨਹੀਂ, ਕਿਉਂਕਿ ਆਨੰਦ ਉਹ ਪਰਮ ਅਵਸਥਾ ਜਿਹਨੂੰ ਦੁਨੀਆਂ ਦੀ ਕੋਈ ਤਾਕਤ ਖੋਜ ਹੀ ਨਹੀਂ ਸਕਦੀ। ਆਨੰਦ ਆਪਣੇ ਆਪ ਵਿੱਚ ਮੁਕੰਮਲ ਹੈ। 10ਵੇਂ ਜਾਮੀ ਕਿਹਾ ਇਹ ਆਨੰਦਪੁਰ ਸਾਹਿਬ ਹੈ, ਜੇ ਅਸੀਂ ਤੁਸੀਂ ਛਕੋ ਅੰਮ੍ਰਿਤ ਪਟਿਆਲੇ, ਆਪ ਜੀ ਛਕੋ ਅੰਮ੍ਰਿਤ ਜਲੰਧਰ, ਹਾਂ ਸੁਣੋ, ਤੁਸੀਂ ਅੰਮ੍ਰਿਤ ਛਕੋ ਹਜ਼ੂਰ ਸਾਹਿਬ, ਤੁਸੀਂ ਅੰਮ੍ਰਿਤ ਛਕੋ ਅਮੈਰੀਕਾ ਕੈਨੇਡਾ, ਜਿੱਥੇ ਅੰਮ੍ਰਿਤ ਛਕੋਗੇ ਉੱਥੇ ਇੱਕੋ ਗੱਲ ਕਹਿਣਗੇ, ਖਾਲਸਾ ਜੀ ਤੁਹਾਡਾ ਜਨਮ ਅੱਜ ਕੇਸਗੜ੍ਹ ਹੋਇਆ ਤੇ ਵਾਸੀ ਤੁਸੀਂ ਆਨੰਦਪੁਰ ਦੇ। ਕਦੀ ਕੋਈ ਕਹਿੰਦਾ ਮੈਂ ਪਟਿਆਲੇ ਦਾ ਰਹਿਣ ਵਾਲਾ ਜੀ, ਮੈਂ ਅਮੈਰੀਕਾ ਰਹਿਣਾ ਜੀ, ਨਿਊਯਾਰਕ, ਮੈਂ ਕੈਨੇਡਾ ਟੋਰਾਂਟੋ ਰਹਿਣਾ, ਮੈਂ ਯੂਰਪ ਵਿੱਚ ਰਹਿਣਾ ਵਾਂ। ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਅੰਮ੍ਰਿਤ ਦੀ ਦਾਤ ਲਓ, ਉਸ ਦਿਨ ਦੋ ਸ਼ਬਦ ਆਪ ਜੀ ਨੂੰ ਜਿਹੜੇ ਮਿਲਦੇ ਆ, ਇਹ ਕਿਸੇ ਧਰਮ ਚ ਨਹੀਂ ਮਿਲਦੇ ਜੀ। ਮੈਂ ਫਿਰ ਅਰਜ਼ ਕਰਾਂਗਾ, ਥੋੜਾ ਜਿਹਾ ਵਿਸ਼ੇ ਚੋਂ ਮੈਂ ਨਿਕਲਿਆ ਪਰ ਦੂਰ ਨਹੀਂ ਜਾਣਾ। ਦੇਖੋ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਉਸ ਦਿਨ ਕਿਹਾ ਜਾਂਦਾ ਹੈ, ਇਸ ਧਰਤੀ ਤੇ ਕੋਈ ਕਿਸੇ ਦੇ ਬਾਪ ਨੂੰ ਆਪਣਾ ਨਾਮ ਲਿਖਾ ਸਕਦਾ? ਗੌਰਮੈਂਟ ਅੰਦਰ ਕਰੂਗੀ ਵੀ ਤੇਰਾ ਬਾਪ ਇਹ ਥੋੜਾ ਜਿਹਾ ਤੂੰ ਨਾਮ ਲਿਖਾਇਆ। ਗੁਰਸਿੱਖੋ, ਇਹ ਰੂਹਾਨੀ ਰਹਿਮਤ ਮਿਲ ਗਈ ਹੈ, ਤੁਸੀਂ ਕਿਸ ਘਰ ਚ ਪੈਦਾ ਹੋਏ ਹੋ ਡਜ਼ਨਟ ਮੈਟਰ ਦੀ ਕੋਈ ਗੱਲ ਨਹੀਂ, ਜਿਸ ਦਿਨ ਤੁਸੀਂ ਅੰਮ੍ਰਿਤ ਦੀ ਦਾਤ ਲੈ ਲਈ ਉਸ ਦਿਨ ਤੁਹਾਡੇ ਬਾਪੂ ਜੀ ਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ ਹੈ, ਮਾਤਾ ਜੀ ਦਾ ਨਾਮ ਮਾਤਾ ਸਾਹਿਬ ਦੇਵਾਂ ਹੈ, ਚਲੋ ਮਾਤਾ ਸਾਹਿਬ ਕੌਰ ਕਹਿੰਦੇ ਆ, ਨਾਨਕੇ ਤੁਹਾਡੇ ਗੁਰੂ ਕੇ ਲਾਹੌਰ ਨੇ, ਵਾਸੀ ਤੁਸੀਂ ਆਨੰਦਪੁਰ ਦੇਖੋ ਤੇ ਜਨਮ ਸਥਾਨ ਤੁਹਾਡਾ ਕੇਸਗੜ੍ਹ ਹੈ। ਮੇਰੀ ਫਿਰ ਬੇਨਤੀ, ਏਡਾ ਵੱਡਾ ਪਰਉਪਕਾਰ ਕੋਈ ਹੋ ਸਕਦਾ? ਇੱਥੇ ਇੱਕ ਹੋਰ ਅਰਜ਼, ਥੋੜੀ ਜਿਹੀ ਬੇਨਤੀ ਕਰਾਂ, ਮਾਤਾ ਸਾਹਿਬ ਕੌਰ ਜੀ ਰੋਹਤਾਸ ਦੇ ਰਹਿਣ ਵਾਲੇ ਸਨ, ਉੱਥੇ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ ਜੀ, ਉੱਥੇ ਮਹਾਰਾਜ ਜਦੋਂ ਗਏ ਤੇ ਪਾਣੀ ਦਾ ਚਸ਼ਮਾ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਸੀ, ਉੱਥੋਂ ਦੇ ਮਾਤਾ ਜੀ ਨੇ, ਮਾਤਾ ਸਾਹਿਬ ਦੇਵਾਂ ਇਹਨਾਂ ਦੇ ਬ੍ਰਦਰ ਦਾ ਨਾਮ ਸੀ, ਭਾਈ ਦਾ ਨਾਮ ਸਾਹਿਬ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰੂਹਾਨੀ ਵਿਆਹ ਹੋਇਆ ਹੈ, ਸਰੀਰਕ ਤੌਰ ਤੇ ਹੈ ਪਰ ਰੂਹਾਨੀ ਵਿਆਹ ਹੈ, ਤੇ ਜਿਸ ਦਿਨ ਇਹ ਫੁਰਨਾ ਉੱਠਿਆ ਸੀ ਕਿ ਮੇਰੇ ਘਰ ਸੰਤਾਨ ਚਾਹੀਦੀ ਹੈ, ਮਹਾਰਾਜ ਜੀ ਨੇ ਕਿੱਡਾ ਵੱਡਾ ਪਰਉਪਕਾਰ ਕੀਤਾ, ਕਹਿਣ ਲੱਗੇ ਮਾਤਾ ਸਾਹਿਬ ਕੌਰ ਜੀ ਨੂੰ ਕਿ ਤੁਸੀਂ ਸੁਬਹਾ ਸੰਗਤ ਵਿੱਚ ਆਓ, ਤੁਹਾਡੀ ਝੋਲੀ ਚ ਅਸੀਂ ਪੁੱਤਰ ਪਾਵਾਂਗੇ। ਬਚਨ ਸੀ ਸਵੇਰੇ ਸਾਰੀ ਸਿੱਖ ਸੰਗਤ ਖਾਲਸਾ ਜੀ ਤਿਆਰ ਤਬਰ ਤਿਆਰ, ਮਹਾਰਾਜ ਜੀ ਨੇ ਭਰੀ ਸੰਗਤ ਚ ਕਿਹਾ ਸਾਹਿਬ ਕੌਰ ਮਾਤਾ ਜੀ ਨੂੰ, ਕਹਿਣ ਲੱਗੇ ਜੀ ਆਪ ਜੀ ਨੂੰ ਪੁੱਤਰ ਚਾਹੀਦਾ ਹੈ ਨਾ ਜੀ ਸਤਿਗੁਰੂ। ਕਹਿੰਦੇ ਨੇ ਆਮ ਤੌਰ ਤੇ ਮਾਂ ਦੀ ਕੁੱਖ ਚੋਂ ਪੁੱਤਰ ਜਨਮ ਲੈਂਦਾ ਬਿੰਦੀ, ਸਮਾਂ ਪਾ ਕੇ ਉਹਦੀ ਮੌਤ ਹੋ ਜਾਂਦੀ, ਪੁੱਤ ਵਾਲੀ ਕੁੱਖ ਖਾਲੀ ਹੋ ਜਾਂਦੀ ਹੈ ਨਾ, ਪੋਤਾ ਆ ਜਾਂਦਾ ਹੈ, ਪਰ ਪੋਤੇ ਅੱਗੇ ਚੱਲ ਪੈਂਦੀ ਪੀੜ੍ਹੀ। ਕਹਿਣ ਲੱਗੇ ਤੁਹਾਡੀ ਝੋਲੀ ਚ ਉਹ ਪੁੱਤਰ ਪਾਵਾਂਗਾ ਜਿਹੜਾ ਰਹਿੰਦੀ ਦੁਨੀਆਂ ਤੱਕ ਤੁਹਾਡੀ ਕੁੱਖ ਕਦੀ ਸੁਣੀ ਨਹੀਂ ਹੋਵੇਗੀ। ਸੱਚ ਏ, ਅੱਜ ਵੀ ਯਾਦ ਰੱਖਿਓ, ਥੋੜੀ ਗੱਲ ਧਿਆਨ ਨਾਲ ਸੁਣਿਓ, ਪਿਓ ਪੁੱਤਰ ਦੋਵੇਂ ਅੰਮ੍ਰਿਤ ਛਕ ਰਹੇ ਆ। ਪਿਓ ਵੀ ਮਾਤਾ ਸਾਹਿਬ ਕੌਰ ਦਾ ਪੁੱਤਰ ਤੇ ਉਹਦਾ ਪੁੱਤਰ ਵੀ ਮਾਤਾ ਸਾਹਿਬ ਕੌਰ ਦਾ ਪੁੱਤਰ, ਕਿਹੋ ਜਿਹਾ ਰਿਸ਼ਤਾ ਸਿੱਖ ਦਾ? ਨੌ ਹੁਕਮਨਾਮੇ ਨੇ ਮਾਤਾ ਜੀ ਦੇ। ਹਾਂ, ਇੱਕ ਕਿਤਾਬ ਹੈ, ਇਹ ਪਟਿਆਲਾ ਯੂਨੀਵਰਸਿਟੀ ਛਾਪੀ ਸੀ, ਗਿਆਨੀ ਹਰੀ ਸਿੰਘ ਸਲਾਰ ਦੀ, ਮਾਤਾ ਸਾਹਿਬ ਕੌਰ, ਛੋਟੀ ਜੀ ਕਿਤਾਬ ਹੈ, ਉਹਦੇ ਪਿੱਛੇ ਨੌ ਹੁਕਮਨਾਮੇ ਦਿੱਤੇ ਆ। ਹਾਂ, ਜਿਹੜੇ ਮਾਝੇ ਸੁਣ ਰਹੇ ਨੇ ਉਹਨੂੰ ਪਤਾ ਹੋਣਾ, ਨਸ਼ਹਿਰਾ ਪਨਵਾ, ਉੱਥੇ ਮਾਤਾ ਜੀ ਦੇ ਖਸਤ ਲਿਖਤ ਹੁਕਮਨਾਮਾ ਪਿਆ ਹੋਇਆ। ਮੈਂ ਨੌ ਹੁਕਮਨਾਮੇ ਜਦੋਂ ਦਰਸ਼ਨ ਕੀਤੇ, ਇੱਕ ਸ਼ਬਦ ਨੇ ਬੜਾ ਹੀ ਝੰਜੋੜਿਆ। ਹਰ ਹੁਕਮਨਾਮੇ ਚ ਲਿਖਦੇ ਆ ਕਿ ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ। ਨੌ ਹੁਕਮਨਾਮਿਆਂ ਚ ਮਾਤਾ ਜੀ ਲਿਖਦੇ ਆ ਤੁਸੀਂ ਮੇਰੇ ਪੁੱਤਰ ਹੋ, ਤੁਸੀਂ ਮੇਰੇ ਬੱਚੇ ਹੋ, ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ। ਇੱਕ ਕਹਿੰਦੇ ਆ ਲੰਗਰ ਲਾਉਣਾ, ਜਦੋਂ ਪਾਕਪੱਟਨ ਦੀ ਸੰਗਤ ਨੂੰ ਲਿਖਦੇ ਨੇ ਕਹਿੰਦੇ ਖੂਹ ਲਵਾਇਓ, ਤੇ ਇੱਕ ਥਾਂ ਹਰ ਥਾਂ ਤੇ ਕਹਿੰਦੇ ਆ ਇਹ ਨੌ ਹੁਕਮਨਾਮਿਆਂ ਚ ਹਰ ਹੁਕਮਨਾਮੇ ਚ ਤੋਕ ਆਉਂਦੀ ਏ ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ, ਗੁਰੂ ਗੁਰੂ ਜਪਣਾ ਜਨਮ ਸੌਰੇ, ਮੇਰੇ ਬੱਚਿਓ ਵਾਹਿਗੁਰੂ ਵਾਹਿਗੁਰੂ ਜਪਿਓ ਤੁਹਾਡਾ ਜਨਮ ਸੌਰੇਗਾ। ਮੈਂ ਫਿਰ ਉਸ ਵਿਸ਼ੇ ਤੇ ਆਉਣ ਲੱਗਾ, ਕੇਸਗੜ੍ਹ ਦੇ ਜਨਮ ਸਥਾਨ ਹੈ ਵਾਸੀ, ਤੁਸੀਂ ਆਨੰਦਪੁਰ ਦੇਖੋ, ਅੱਜ ਕੇਸਗੜ੍ਹ ਸਾਹਿਬ ਤਖ਼ਤ ਹੈ ਗੁਰਮੁਖੋ, ਕੇਸਗੜ੍ਹ ਕਾਇਮ ਰਹੇ ਤੇ ਆਨੰਦਪੁਰ ਕਦੀ ਨਹੀਂ ਉਜੜਨਾ। ਇਹਦੇ ਅੰਤਰੀਵ ਅਰਥ ਨੇ, ਸਿੱਖ ਦੇ ਅੰਦਰ ਆਨੰਦਪੁਰ ਪੈਦਾ ਹੋਣਾ ਤਾਂ ਕਾਇਮ ਰਹੇਗਾ ਆਨੰਦਪੁਰ, ਜੇ ਇਹਦੇ ਸਿਰ ਦੇ ਉੱਤੇ ਕੇਸਗੜ੍ਹ ਰਹੇਗਾ, ਜਿਹਦੇ ਸਿਰ ਦਾ ਕੇਸਗੜ੍ਹ ਹੀ ਖਤਮ ਹੋ ਗਿਆ ਉਹਦਾ ਆਨੰਦਪੁਰ ਕਿੱਥੇ ਰਹਿਣਾ? ਸਿਰ ਤੇ ਜੂੜਾ ਹੈ ਨਾ, ਡਾਕਟਰ ਤਾਰਨ ਸਿੰਘ ਕਹਿੰਦੇ ਸਨ ਸਿੱਖ ਦਾ ਕੇਸਗੜ੍ਹ ਹੈ, ਇਹ ਕੇਸਗੜ੍ਹ ਹੈ, ਕੇਸਗੜ੍ਹ ਰਹੇਗਾ, ਆਨੰਦ ਨੇ ਕਦੀ ਖਤਮ ਨਹੀਂ ਹੋਣਾ। ਸੱਚ ਇਹ ਵੇ ਕੇਸਗੜ੍ਹ ਕਾਇਮ ਹੈ। ਭਾਈ ਮਨੀ ਸਿੰਘ ਬੰਦ ਬੰਦ ਕੱਟੇਗਾ ਪਰ ਉਹਦੇ ਅੰਦਰ ਦਾ ਆਨੰਦ ਕੋਈ ਲੈ ਸਕੇ? ਬਾਬਾ ਬੰਦਾ ਸਿੰਘ ਬਹਾਦਰ ਜੀ, ਕੇਸਗੜ੍ਹ ਕਾਇਮ ਹੈ, ਪੁੱਤ ਦਾ ਕਲੇਜਾ ਮੂੰਹ ਚ ਪਾ ਦਿੱਤਾ ਪਰ ਉਹ ਜਰਨੈਲ ਡੋਲਿਆ ਨਹੀਂ। ਮੈਂ ਅਰਜ ਕਰਾਂ ਭਾਈ ਤਾਰੂ ਸਿੰਘ ਦਾ ਖੋਪੜੀ ਲਾ ਦਿੱਤੀ ਪਰ ਉਹ ਕੇਸਗੜ੍ਹ ਧੁਰ ਅੰਦਰ ਕਾਇਮ ਹੈ। ਉਸ ਕੇਸਗੜ੍ਹ ਦੇ ਖੁੰਦਿਆਂ ਸੱਚ ਇਹ ਭਾਈ ਤਾਰੂ ਸਿੰਘ ਜੀ ਦੇ ਅੰਦਰ ਦੇ ਆਨੰਦ ਨੂੰ ਕੋਈ ਖੋਹ ਨਹੀਂ ਸਕਿਆ। ਭਾਈ ਸ਼ਾਬਾਸ਼ ਸਿੰਘ, ਭਾਈ ਸ਼ਬੇਕ ਸਿੰਘ, ਕਿੰਨਿਆਂ ਕੁ ਦੀ ਗੱਲ ਕਰਾਂ, ਮੈਂ ਆਪ ਨੂੰ ਫਿਰ ਬੇਨਤੀ ਕਰਨੀ ਗੁਰਮੁਖੋ, ਇਹ ਕੇਸ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਜੇ। ਵੇਖੋ ਮੋਹਰ ਸ਼ਬਦ ਬੜਾ ਡੂੰਘਾ। ਇੱਕ ਤੁਹਾਨੂੰ ਹੋਰ ਬੇਨਤੀ ਕਰਨੀ ਮੈਂ ਵਿੱਚੋਂ ਕਰ ਦਿਆਂ, ਫਿਰ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਆਉਣ ਲੱਗਾ। ਉਹਨਾਂ ਦੀ ਪਹਿਲੀ ਸਿਫਤ ਰਾਮ ਕਲੀ ਸਾਧ ਵਿੱਚ ਹੈ ਕਿ ਸਾਰਾ ਜਗਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੈਰਾਂ ਚ ਪਿਆ, ਉੱਥੇ ਬਖੀਲੀ ਕੀਤੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਸਿਰ ਤੇ ਟੋਕਰੀ ਚੁੱਕ ਲਈ, ਤੇ ਸਿਰ ਤੇ ਟੋਕਰੀ ਚੁੱਕ ਰਹੇ ਸਨ। ਮੈਨੂੰ ਇਹ ਸਾਖੀ ਬਹੁਤ ਹੀ ਇਹਨਾਂ ਅੰਦਰ ਨੂੰ ਧੂਪ ਆਉਂਦੀ ਹੈ। ਉਹਨਾਂ ਬੜੀ ਸੇਵਾ ਕੀਤੀ, ਪਲੀਜ਼ ਹੱਥੀ ਸੇਵਾ ਆਪਾਂ ਸਾਰੇ ਕਰਿਆ ਕਰੀਏ। ਟੋਕਰੀ ਮਹਾਰਾਜ ਜੀ ਚੁੱਕੀ ਹੈ, ਸਿਰ ਦੇ ਉੱਤੇ ਇਨੂੰ ਰੱਖਿਆ, ਟੋਕਰੀ ਚੁੱਕ ਕੇ ਤੁਰੇ ਜਾ ਰਹੇ ਆ। ਉੱਧਰ ਸੂਰਜ ਢਲਦਾ ਪਿਆ ਤੇ ਲਾਹੌਰ ਵਾਲੇ ਪਾਸਿਓਂ ਕਈ ਸੱਜਣ ਤੁਰੇ ਆਉਂਦੇ ਆ। ਉਹ ਕੌਣ ਨੇ ਜੀ? ਉਹ ਗੁਰੂ ਰਾਮਦਾਸ ਜੀ ਦੀ ਸ਼ਰੀਕੇ ਬਰਾਦਰੀ ਦੇ ਲੋਕ ਨੇ, ਬਜ਼ੁਰਗ ਵੀ ਨੇ, ਮਾਈਆਂ ਵੀ ਨੇ, ਵਿੱਚ ਨੌਜਵਾਨ ਵੀ ਨੇ। ਇੱਕ ਕਹਿੰਦਾ ਵਾ ਆਪਾਂ ਗੋਇੰਦਵਾਲ ਆ ਗਏ ਤੇ ਗੋਇੰਦਵਾਲ ਸਾਹਿਬ ਉਹ ਪੱਤਣ ਜਿਹੜਾ ਨਾ ਜੀ, ਪੁੱਲ ਨਹੀਂ ਸੀ, ਇਸ ਪੱਤਣ ਤੋਂ ਹੀ, ਇਸ ਘਾਟ ਤੋਂ ਹੀ ਜਿਨ੍ਹਾਂ ਲਾਹੌਰ ਤੋਂ ਦਿੱਲੀ ਜਾਣਾ ਹੁੰਦਾ ਸੀ ਤੇ ਦਿੱਲੀ ਤੋਂ ਲਾਹੌਰ ਜਾਣਾ ਹੁੰਦਾ ਸੀ, ਗੋਇੰਦਵਾਲ ਨੂੰ ਹੀ ਉਹ ਪਾਰ ਕਰਦੇ ਸਨ। ਇਹ ਬਿਲਕੁਲ ਘਾਟ ਦੇ ਉੱਤੇ ਸੀ ਸ਼ਹਿਰ। ਕਹਿੰਦੇ ਆਪਣੇ ਹਰਦਾਸ ਦਾ ਬੇਟਾ ਜੀ, ਬਾਬਾ ਹਰਦਾਸ ਜੀ ਜੀ, ਗੁਰੂ ਰਾਮਦਾਸ ਜੀ ਦੇ ਪਿਤਾ, ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਚ ਭੱਟਾਂ ਨੇ ਦਾ ਜ਼ਿਕਰ ਕੀਤਾ, ਹਰਦਾਸ ਤਾਂ ਨਹੀਂ ਸ਼ਬਦ ਵਰਤਿਆ। ਕਹਿੰਦੇ ਆਪਣੇ ਹਰਦਾਸ ਦਾ ਪੁੱਤਰ ਸੁਣਿਆ ਰਾਮਦਾਸ, ਉਹ ਗੁਰੂ ਅਮਰਦਾਸ ਜੀ ਨੇ, ਸਿੱਖਾਂ ਦੇ ਗੁਰੂ ਨੇ ਆਪਣੀ ਬੇਟੀ ਨਾਲ ਉਹਦਾ ਵਿਆਹ ਕਰ ਦਿੱਤਾ। ਕਹਿੰਦੇ ਚਲੋ ਨਾਲੇ ਵੇਖਾਂਗੇ ਘਰ ਕੀ ਹੋ ਜਾਏ, ਨਾਲੇ ਰਾਤ ਦੇ ਘਰ ਰਹਾਂਗੇ। ਪਿਆਰਿਓ ਪਰਮੇਸ਼ਵਰ ਦੀ ਖੇਡ, ਉਹ ਤੁਰੇ ਆਉਂਦੇ ਆ ਤੇ ਗੁਰੂ ਰਾਮਦਾਸ ਸਿਰ ਤੇ ਟੋਕਰੀ ਚੁੱਕ ਕੇ ਚਲੇ ਜਾਂਦੇ। ਟੋਕਰੀ ਮਹਾਰਾਜ ਜੀ ਨੇ ਸੱਟੀ ਤੇ ਸਤਿਗੁਰਾਂ ਦਾ ਸਾਰਾ ਸਵਰੂਪ ਜਿਹੜਾ ਦਾੜ ਹੈ ਨਾ ਜੀ, ਇਹਦੇ ਵਿੱਚ ਕਾਰ ਦੀ ਧੂੜ ਜੰਮੀ ਹੋਈ ਸੀ। ਮੈਂ ਚਲੋ ਮਿੱਟੀ ਸ਼ਬਦ ਵਰਤ ਲਿਆ, ਕਾਰ ਦੀ ਧੂੜ ਸੀ, ਮਿੱਟੀ ਸੀ। ਹਜ਼ੂਰ ਨੇ ਪਹਿਚਾਣ ਲਿਆ ਕਿ ਲਾਹੌਰ ਤੋਂ ਆਏ ਨੇ ਆਪਣੀ ਬਰਾਦਰੀ ਨਾਲ। ਫਿਰ ਮੈਂ ਫਿਰ ਵੀ ਬੇਨਤੀ ਕਰਾਂਗਾ, ਉਂਝ ਗੁਰੂ ਦੀ ਬਰਾਦਰੀ ਕੋਈ ਨਹੀਂ ਹੁੰਦੀ, ਗੁਰੂ ਦੀ ਬਰਾਦਰੀ ਉਹੀ ਹੁੰਦੀ ਜਿਹੜਾ ਗੁਰੂ ਦੇ ਬਚਨ ਮੰਨ ਲੈਂਦਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਟੋਕਰੀ ਸੱਟ ਦਿੱਤੀ ਮਿੱਟੀ ਦੀ, ਤੇ ਧੰਨ ਗੁਰੂ ਰਾਮਦਾਸ ਜੀ ਨੇ ਅਦਬ ਨਾਲ ਝੁੱਕ ਕੇ ਉਹਨਾਂ ਨੂੰ ਸਜਦਾ ਕੀਤਾ। ਕਿਸੇ ਬਜ਼ੁਰਗ ਨੇ ਥਾਪੜਾ ਨਹੀਂ ਦਿੱਤਾ, ਕਿਸੇ ਨੇ ਸਿਰ ਤੇ ਪਿਆਰ ਨਹੀਂ ਦਿੱਤਾ। ਸੱਚੀ ਜੇ ਜੀ, ਕਈ ਸਾਲਾਂ ਬਾਅਦ ਮਿਲੇ ਤੇ ਜ਼ਬਾਨ ਤੋਂ ਸਿਰਫ ਆਗੀ ਸੱਟੀ ਬਖੀਲੀ ਕੀਤੀ। ਮਹਾਰਾਜ ਗੁਰੂ ਅਮਰਦਾਸ ਜੀ ਦੇ ਸਾਹਮਣੇ ਲਿਆ, ਉੱਥੇ ਉਹਨਾਂ ਸ਼ਬਦ ਵਰਤੇ, ਕਹਿੰਦੇ ਨੇ ਗੁਰੂ ਅਮਰਦਾਸ ਜੀ ਨੂੰ ਇਹ ਕਹਿੰਦੇ ਆ ਕਿ ਤੁਸੀਂ ਚੰਗਾ ਨਹੀਂ ਕੀਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕੀ ਚੰਗਾ ਨਹੀਂ ਕੀਤਾ? ਕਹਿਣ ਲੱਗੇ ਦਮਾਦ ਬਣਾ ਕੇ ਇਹਦੇ ਸਿਰ ਤੇ ਟੋਕਰੀਆਂ ਢਵਾਉਂਦੇ ਪਏ ਮਿੱਟੀ ਦੀਆਂ। ਮਹਾਰਾਜ ਚੁੱਪ ਕਰ ਗਏ। ਅਗਲੇ ਸ਼ਬਦ ਜਿਹੜੇ ਉਹਨਾਂ ਕਹੇ, ਕਹਿਣ ਲੱਗੇ ਇਹ ਸਾਡੀ ਕੁੱਲ ਚ ਸੋਢੀਆਂ ਚ ਪਤਾ ਨਹੀਂ ਕਿਵੇਂ ਪੈਦਾ ਹੋ ਗਿਆ। ਇਹ ਵੀ ਜਨਮਿਓ ਬੰਸ਼ ਹਮਾਰੇ, ਲਾਜ ਗਵਾਈ ਸਰਵ ਪ੍ਰਕਾਰੇ। ਇਹ ਲੱਭ ਜਾਂਦੇ ਮੈਂ ਪੰਜਾਬੀ ਚਰਚ ਕੀ ਕਰਾਂ ਜੀ, ਜ਼ਬਾਨ ਕੰਬਦੀ ਹੈ। ਇਹ ਸਾਡੀ ਕੁੱਲ ਚ ਪੈਦਾ ਹੋ ਗਿਆ, ਇਹਨਾਂ ਨੇ ਤਾਂ ਸਾਡੀ ਲਾਜ ਵੀ ਨਹੀਂ ਰੱਖੀ। ਪਿੱਤ ਕੇ ਮਰੇ ਸਦਨ ਕੋ ਤਿਆਗਾ, ਬਾਪ ਦੀ ਪਿਤਾ ਦੀ ਮੌਤ ਤੋਂ ਬਾਅਦ ਇਹਨੇ ਲਾਹੌਰ ਛੱਡ ਦਿੱਤਾ। ਘਰ ਸਸੁਰਾਰ ਬਸਿਓ ਨਿਰਭਾਗ ਅਭਾਗਾ, ਇਹ ਸਹੁਰਿਆਂ ਦੇ ਘਰ ਚ ਆ ਕੇ ਉੱਤੇ ਲਫ਼ਜ਼ ਅਭਾਗਾ ਵਰਤਿਆ, ਜਿਹਦੇ ਭਾਗ ਚੰਗੇ ਨਾ ਹੋਣ। ਘਰ ਸਸੁਰਾਰ ਬਸਿਓ ਅਭਾਗਾ, ਇਸਨੇ ਤੋ ਸਿਰ ਮਾਟੀ ਪਾਈ, ਇਹਨੇ ਆਪਣੇ ਸਿਰ ਚ ਮਿੱਟੀ ਪਾਲੀ। ਕਰੋ ਵਿਚਾਰ ਨਾ ਤੁਮ ਉਚਤਾਈ, ਤੁਸੀਂ ਤਾਂ ਸਿਆਣੇ ਸੀ, ਤੁਸੀਂ ਬਜ਼ੁਰਗ ਹੋ, ਤੁਸੀਂ ਗੁਰੂ ਪਾਤੇ ਸੁਣਿਆ, ਤੁਸੀਂ ਵਿਚਾਰ ਨਹੀਂ ਕੀਤੀ? ਤੁਹਾਡਾ ਦਮਾਦ ਸਿਰ ਤੇ ਮਿੱਟੀ ਦੀ ਟੋਕਰੀ ਚੁੱਕ ਰਿਹਾ, ਇਹਨੇ ਸਿਰ ਚ ਮਿੱਟੀ ਪਾ ਲਈ। ਧੰਨ ਗੁਰੂ ਅਮਰਦਾਸ ਮਹਾਰਾਜ ਸੁਣੀ ਗਏ, ਗੁਰੂ ਰਾਮਦਾਸ ਜੀ ਨੇ ਨਾ ਜੀ ਨੀਵੀਂ ਪਾ ਲਈ। ਮਹਾਰਾਜ ਜੀ ਦੇ ਨੇਤਰਾਂ ਚ ਨੀਰ ਸੀ, ਕੁਛ ਨਹੀਂ ਬੋਲੇ। ਕਿਉਂਕਿ ਯਾਦ ਰੱਖਿਓ, ਕਿਸੇ ਦੀ ਬੋਲੀ ਨੂੰ ਸਹਾਰ ਜਾਣਾ ਇਹ ਵੀ ਪਰਮਾਤਮਾ ਦੀ ਕਿਰਪਾ ਹੁੰਦੀ। ਜਰ ਜਾਣਾ ਨਾ, ਇਹ ਜਰਨਾ ਹੈ ਬੜਾ ਮੁਸ਼ਕਲ, ਉਬਾਲਾ ਖਾਂਦਾ ਅੰਦਰ। ਇੱਥੋਂ ਤੱਕ ਭਗਤ ਜੀ ਨੇ ਤਾਂ ਕਿਹਾ, ਚੋੜ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਇਹ ਸ਼ਬਦ ਰੂਹਾਨੀ ਵੀ ਹੈ ਤੇ ਸੰਸਾਰੀ ਵੀ। ਸਾਹਮਣੇ ਖਲੋ ਕੇ ਕਹਿ ਦੇਣਾ ਨਿਭਾਗਾ, ਇਹ ਕਿਉਂ ਜਨਮਿਆ? ਮਹਾਰਾਜ ਜੀ ਦੇ ਨੇਤਰ ਭਿੱਜੇ ਹੋਏ ਸਨ ਤੇ ਅੰਦਰੋਂ ਅੰਦਰੀ ਅਰਦਾਸ ਕਰ ਰਹੇ ਸਨ, ਧੰਨ ਗੁਰੂ ਅਮਰਦਾਸ ਜੀ, ਅੱਜ ਮੇਰੀ ਖਾਤਰ ਤੁਹਾਨੂੰ ਵੀ ਫਿੱਕੇ ਬੋਲ ਸੁਣਨੇ ਪਏ। ਮਹਾਰਾਜ ਧੰਨ ਗੁਰੂ ਅਮਰਦਾਸ ਜੀ ਫਿਰ ਬੋਲੇ, ਸਤਿਗੁਰਾਂ ਦੇ ਪਵਿੱਤਰ ਬੁੱਲ ਖੁੱਲੇ। ਕਹਿਣ ਲੱਗੇ, ਭਾਈ ਤੁਸੀਂ ਕਿਉਂ ਕ੍ਰੋਧਿਤ ਹੋ? ਕਿਸ ਨੇ ਟੋਕਰੀ ਚੁੱਕੀ? ਕਿਸ ਤੇ ਮਿੱਟੀ ਪਈ? ਕਹਿਣ ਲੱਗੇ, ਦੇਖੋ ਜੀ, ਆ ਸਤਿਗੁਰੂ ਗੁਰੂ ਰਾਮਦਾਸ ਵੱਲ ਇਸ਼ਾਰਾ ਕਰਕੇ, ਇਹ ਆ ਟੋਕਰੀ ਪਈ ਹੈ, ਅਸੀਂ ਵੇਖਿਆ, ਆ ਇਹਦੇ ਕੇਸਾਂ ਚ ਅਜੇ ਵੀ ਮਿੱਟੀ ਹੈ, ਇਹਨੇ ਟੋਕਰੀ ਚੁੱਕੀ, ਤੁਸੀਂ ਚੁਕਾਈ। ਮਹਾਰਾਜ ਹੱਸ ਪਏ, ਕਹਿੰਦੇ ਨੇ ਪੁਰਖੋ, ਤੁਹਾਨੂੰ ਤੂਤ ਦੀਆਂ ਛੱਟੀਆਂ ਦੀ ਬਣੀ ਕੋਈ ਟੋਕਰੀ ਦਿਸਦੀ? ਪਤਾ ਹੁਣ ਤੁਹਾਨੂੰ ਤੂਤ ਦੀਆਂ ਛੱਟੀਆਂ ਦੀ, ਤੂਤ ਦੀਆਂ ਸੋਟੀਆਂ ਦੀ ਟੋਕਰੀ ਬਣਦੀ ਸੀ ਨਾ? ਕਹਿੰਦੇ ਤੁਹਾਨੂੰ ਇਹ ਤੂਤ ਦੀ ਛੱਟੀ ਦੀ ਬਣੀ ਕੋਈ ਟੋਕਰੀ ਦਿਸਦੀ ਹੈ? ਇਹ ਟੋਕਰੀ ਨਹੀਂ, ਤੁਸੀਂ ਨਜ਼ਰ ਲਾ ਕੇ ਦੇਖੋ। ਕਹਿਣ ਲੱਗੇ, ਦੇਖਿਆ ਟੋਕਰੀ ਹੈ। ਮਹਾਰਾਜ ਕਹਿੰਦੇ, ਤੁਸੀਂ ਮੇਰੀ ਨਜ਼ਰ ਨਹੀਂ ਤੁਹਾਡੇ ਕੋਲ, ਇਸ ਦੇ ਸਿਰ ਤੇ ਟੋਕਰੀ ਨਹੀਂ, ਇਸ ਦੇ ਸਿਰ ਦੇ ਉੱਤੇ ਦੀਨ ਦੁਨੀਆ ਦੇ ਰੂਹਾਨੀ ਛਤਰ ਚੁੱਲਦਾ ਪਿਆ। ਇਹ ਟੋਕਰੀ ਨਹੀਂ, ਇਹ ਛਤਰ ਹੈ। ਪਿਆਰਿਓ, ਸੰਸਾਰ ਦੇ ਅੰਦਰ ਅਨੇਕਾਂ ਬਾਦਸ਼ਾਹ ਐਸੇ ਹੋਏ ਨੇ ਜਿਨ੍ਹਾਂ ਦਾ ਜਨਮ ਬਾਦਸ਼ਾਹ ਦੇ ਘਰ ਹੋਇਆ। ਜਦੋਂ ਬੱਚੇ ਸਨ, ਉਹਨਾਂ ਦੇ ਖਾਣੇ ਦੇ ਬਰਤਨ ਵੀ ਸੋਨੇ ਦੇ ਸਨ ਜੀ, ਉਹਨਾਂ ਦੇ ਪੈਰਾਂ ਤੇ ਖੱਤਾਂ ਵੀ ਜਿਹੜੇ ਗਹਿਣੇ ਪਾਏ, ਹੀਰੇ ਸਨ, ਮੋਤੀ ਸਨ, ਚਾਂਦੀ ਸੀ, ਸੋਨਾ ਸੀ, ਮਖਮਲੀ ਸੇਜਾਂ ਤੇ ਸੌਂਦੇ ਸਨ, ਉਹਨਾਂ ਬੱਚਿਆਂ ਦੇ ਸਿਰ ਦੇ ਉੱਤੇ ਛਤਰ ਵੀ ਝੁੱਲਦੇ ਸਨ। ਪਰ ਹੋਣੀ ਨੇ ਐਸਾ ਗੇੜਾ ਦਿੱਤਾ, ਉਹਨਾਂ ਬੰਦਿਆਂ ਦੀ ਮੌਤ ਗੁੰਮਨਾਮੀ ਵਿੱਚ ਕਈ ਵਾਰੀ ਝੌਂਪੜੀਆਂ ਵਿੱਚ ਵੀ ਹੋਈ ਹੈ। ਐਸੇ ਐਸੇ ਜਿਹੜੇ ਜੰਮੇ ਪਾਤਸ਼ਾਹਾਂ ਦੇ ਘਰ, ਅੰਤ ਉਹਨਾਂ ਦਾ ਭਿਖਾਰੀਆਂ ਵਰਗਾ ਹੋਇਆ। ਸੱਚ ਐਵੇਂ ਮੇਰੇ ਗੁਰੂ ਰਾਮਦਾਸ ਜੀ, ਆਪ ਜੀ ਦੀ ਦੁਨਿਆਵੀ ਕਹਿ ਰਿਹਾ, ਸ਼ੁਰੂਆਤ ਕੋਈ ਗਹਿਣਾ ਨਹੀਂ ਪਾਇਆ, ਕਿਸੇ ਨੇ ਸੋਨੇ ਦਾ ਬਰਤਨ ਨਹੀਂ ਦਿੱਤਾ, ਸਿਰ ਤੇ ਘੁੰਗਣੀਆਂ ਦੀ ਟੋਕਰੀ ਚੁੱਕ ਕੇ ਸ਼ੁਰੂਆਤ ਹੋਈ। ਉਹ ਸ਼ੁਰੂਆਤ ਨੇ, ਬਾਅਦ ਵਿੱਚ ਕਾਰ ਦੀ ਟੋਕਰੀ ਚੁੱਕੀ। ਪਿਆਰਿਓ, ਬਾਦਸ਼ਾਹਾਂ ਦੇ ਪੁੱਤਰ, ਚਾਹੇ ਬਾਦਸ਼ਾਹ ਵੀ ਕੋਈ ਹੋਵੇ, ਉਹਦਾ ਵੱਧ ਤੋਂ ਵੱਧ ਕਿੰਨਾ ਕੁਛ ਛਤਰ ਝੁਲਦਾ ਜੀ। ਮੈਨੂੰ ਦੱਸੋ, ਇਸ ਧਰਤੀ ਤੇ ਲੋਧੀਆਂ ਰਾਜ ਕੀਤਾ, ਇਸ ਧਰਤੀ ਤੇ ਮੁਗਲਾਂ ਰਾਜ ਕੀਤਾ, ਇਸ ਧਰਤੀ ਤੇ ਅੰਗਰੇਜ਼ਾਂ ਰਾਜ ਕੀਤਾ, ਭਾਰਤ ਵਿੱਚ ਡੈਮੋਕ੍ਰੇਸੀ ਵਿੱਚ ਅੱਜ ਤੱਕ ਕਈਆਂ ਨੇ ਰਾਜ ਕੀਤਾ। ਜਦੋਂ ਰਾਜ ਭਾਗ ਸੀ, ਲੋਕ ਅੱਗੇ ਪਿੱਛੇ ਤੁਰਦੇ ਸਨ, ਪਰ ਅੱਜ ਕਿਲੇ ਖੰਡਰਾਤ ਨੇ, ਅੱਜ ਸਭ ਕੁਛ ਖਤਮ ਹੋ ਚੁੱਕਾ ਹੈ। ਪਰ ਧੰਨ ਗੁਰੂ ਰਾਮਦਾਸ ਜੀ, ਸੱਚੇ ਪਿਤਾ ਜੀ, ਆਪ ਜੀ ਦੀ ਸ਼ੁਰੂਆਤ ਟੋਕਰੀ ਤੋਂ ਹੋਈ ਤੇ ਰਹਿੰਦੀ ਦੁਨੀਆਂ ਤੱਕ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਸਿਰ ਤੇ ਸਵਰਨ ਦਾ ਛਤਰ ਵੀ ਝੁਲਦਾ ਹੈ, ਤੇ ਜਿਹੜਾ ਕਿਸੇ ਕਿਸੇ ਟਾਵੇਂ ਟਾਵੇਂ ਨੂੰ ਦਿਸਦਾ, ਉੱਥੇ ਹਰਿਮੰਦਰ ਵਿੱਚ ਗੁਰੂ ਰਾਮਦਾਸ ਦੇ ਸੀਸ ਤੇ ਰੂਹਾਨੀਅਤ ਦਾ ਛਤਰ ਝੁਲਦਾ, ਉਹ ਕਿਸੇ ਟਾਵੇਂ ਟਾਵੇਂ ਨੂੰ ਦਿਸਦਾ। ਮਹਾਰਾਜ ਜੀ, ਸੱਚੇ ਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਆ, ਭਾਈ ਇਹਦੇ ਸਿਰ ਤੇ ਸੋਨੇ ਦਾ ਛਤਰ ਹੈ। ਮਹਾਰਾਜ, ਜਦੋਂ ਇੰਨੇ ਸ਼ਬਦ ਕਹਿ ਗੁਰੂ ਰਾਮਦਾਸ ਸਤਿਗੁਰੂ ਗੁਰੂ ਅਮਰਦਾਸ ਦੇ ਚਰਨਾਂ 'ਚ ਡਿੱਗ ਪਏ, ਚਰਨਾਂ 'ਚ ਡਿੱਗ ਪਏ। ਗੁਰੂ ਅਮਰਦਾਸ ਜੀ ਨੇ ਸੀਨੇ ਨਾ ਲਾਇਆ, ਨਾਲ ਸ਼ਬਦ ਕਿਹਾ, ਗੁਰਮੁਖਾ ਪੁਰਖਾ ਰਾਮਦਾਸ ਜੀ ਨੂੰ ਕੋਈ ਗੱਲ ਨਹੀਂ, ਜੇ ਗੱਲਾਂ ਹੁੰਦੀਆਂ ਨੇ ਤਾਂ ਤੁਸੀਂ ਬੈਰਾਗ 'ਚ ਕਿਉਂ ਹੋ? ਕਹਿੰਦੇ, ਸੱਚੇ ਪਾਤਸ਼ਾਹ, ਪਹਿਲਾਂ ਮਾਤਾ ਪਿਤਾ ਚਲੇ ਗਏ, ਤੁਹਾਡੇ ਚਰਨਾਂ 'ਚ ਆਇਆ, ਸੱਚ ਮੈਨੂੰ ਜੋ ਮਰਜ਼ੀ ਕਹਿ ਲੈਣ, ਯਤੀਮ ਕਹਿਣ, ਅਪਾਗਾ ਕਹਿਣ, ਪਰ ਜਦੋਂ ਤੁਹਾਨੂੰ ਫਿੱਕੇ ਬੋਲ ਬੋਲਦੇ ਆ ਨਾ, ਮੇਰੇ ਅੰਦਰ ਤੋਂ ਜਰਿਆ ਨਹੀਂ ਜਾਂਦਾ ਕਿ ਮੇਰੇ ਸਮਰੱਥ ਸਤਿਗੁਰੂ ਨੂੰ ਕੀ ਬੋਲਦੇ ਪਏ। ਮੈਂ ਆਪ ਨੂੰ ਬੇਨਤੀ ਕਰਾਂ, ਬਾਬਾ ਸੁੰਦਰ ਜੀ ਨੇ ਕਿਹਾ, ਬਖੀਲੀ ਕੀਤੀ ਲੋਕਾਂ ਨੇ, ਪਰ ਸਾਰਾ ਜਗਤ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਆ ਕੇ ਡਿੱਗ ਪਿਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ, ਸਾਊਥ ਵੈਸਟ, ਕੈਲਗਰੀ।
0: ਧੰਨ ਧੰਨ ਰਾਮਦਾਸ ਗੁਰ ਜਿਨ ਸ਼ਿਰਿਆ, ਤਿੰਨੇ ਸਵਾਰਿਆ ਕਿੰਨੇ ਪਰਮਾਤਮਾ ਨੇ ਜੀ, ਉਂਝ ਭੱਟਾ ਨੇ ਇੱਕ ਬਚਨ ਕੀਤਾ, ਇੱਕ ਤੋਂ ਸਵਈਆ ਆਪਾਂ ਪੜ੍ਹ ਲਈਏ ਸਿਫਤ ਵਿੱਚ। ਮਹਾਰਾਜ ਧੰਨ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਭੱਟ ਜੀ ਕਹਿੰਦੇ ਆ, ਭੱਟ ਦਾਸ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕਿੰਨੀ ਕਿਰਪਾ ਹਰਨਾਮ ਦਿਓ। ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਇੱਥੇ ਭੱਟ ਜੀ ਕਹਿ ਰਹੇ ਨੇ ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ, ਗੁਰੂ ਅਮਰਦਾਸ ਜੀ ਨੇ ਸਿਰ ਤੇ ਹੱਥ ਰੱਖਿਆ, ਕਿਰਪਾ ਕੀਤੀ, ਅੰਦਰ ਨਾਮ ਦੀ ਦਾਤ ਦੇ ਦਿੱਤੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਦਿਨ ਹੋਵੇ ਰਾਤ ਹੋਵੇ, ਸਵੇਰ ਹੋਵੇ ਸ਼ਾਮ ਹੋਵੇ, ਦਿਨ ਰਾਤ ਧੰਨ ਗੁਰੂ ਰਾਮਦਾਸ ਜੀ ਦਾ ਧਿਆਨ ਕਰਤੇ ਪੁਰਖ ਦੇ ਵਿੱਚ ਹੀ ਜੁੜਿਆ ਰਹਿੰਦਾ। ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁੱਤ ਭਾਨ ਡਰਿਓ। ਆ ਧਿਆਨ ਨਾਲ ਸੁਣਿਓ, ਸੁੱਤ ਭਾਨ ਇਹਦਾ ਅਰਥ ਹੈ ਸੂਰਜ ਦਾ ਪੁੱਤਰ। ਸੂਰਜ ਦਾ ਪੁੱਤਰ ਕੌਣ? ਜਮਦੂਤ। ਕਹਿੰਦੇ ਉਹ ਸਿੱਖੋ, ਜਿਸ ਗੁਰੂ ਰਾਮਦਾਸ ਦਾ ਨਾਮ ਲਿਆ, ਜਮਦੂਤ ਡਰ ਡਰ ਦਾ ਕੰਬਦਾ, ਥਰ ਥਰ ਕੰਬਦਾ, ਉਸ ਧੰਨ ਗੁਰੂ ਰਾਮਦਾਸ ਤੋਂ ਵਾਰ ਨਿਵਾਰ ਨਹੀਂ ਜਾ। ਜਿਹੜਾ ਧੰਨ ਗੁਰੂ ਰਾਮਦਾਸ ਕਹਿੰਦਾ ਹੈ, ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣਾ ਸੁੱਤ ਭਾਨ ਡਰਿਓ। ਪਨ ਦਾਸ, ਉੱਥੇ ਭੱਟ ਦਾਸ ਜੀ ਕਹਿ ਰਹੇ ਆ, ਗੁਰੂ ਅਮਰਦਾਸ ਦੀ ਆਸ ਹੈ, ਜਿਹਦੇ ਪਾਰਸ ਨਾਲ ਛੂਣ ਦੇ ਨਾਲ ਧੰਨ ਗੁਰੂ ਰਾਮਦਾਸ ਵੀ ਪਾਰਸ ਬਣ ਗਏ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦਾ ਇੱਕ ਸਵਈਆ ਮੈਂ ਵਿੱਚੋਂ ਵਿੱਚੋਂ ਤੁਕਾ ਲੈ ਰਿਹਾ, ਇੱਕ ਸਵਈਆ ਹੋਰ। ਇੱਕ ਤਾਂ ਅੰਮ੍ਰਿਤ ਸਰੋਵਰ ਹੈ ਨਾ ਜੀ, ਮੈਂ ਇਸ਼ਨਾਨ ਕਰਨਾ ਵੀ ਸਭ ਨੂੰ ਕਹਿੰਦਾ ਵੀ ਜਾਣਾ ਇਸ਼ਨਾਨ ਕਰਿਓ, ਭਾਂਡੇ ਮਾਂਜਿਓ, ਸੇਵਾ ਕਰਿਓ, ਤੇ ਉੱਥੇ ਥਾਂ ਬਣਾਇਓ ਗੁਰੂ ਰਾਮਦਾਸ ਦੇ ਚਰਨਾਂ 'ਚ। ਉਹ ਥਾਂ ਕਿਵੇਂ? ਕਿਸੇ ਕੋਨੇ ਤੇ ਬਹਿ ਜਾਓ, ਇਹਨੂੰ ਤਜਰਬੇ 'ਚ ਲਿਆ ਕੇ ਦੇਖਿਓ। ਐਵੇਂ ਗੱਪ ਨੀ ਮੈਂ ਕੋਈ ਕਹਿ ਰਿਹਾ, ਮੈਂ ਹੋਮੇ 'ਚ ਵੀ ਨੀ ਕਹਿੰਦਾ। ਇਸ ਤਨ ਤੇ ਜਿੰਨੀ ਕੁ ਗੁਰੂ ਰਾਮਦਾਸ ਕਿਰਪਾ ਕਰਦੇ ਮੈਂ ਉਸ ਹਿਸਾਬ ਨਾਲ ਕਹਿ ਰਿਹਾ, ਤੇ ਮੈਂ ਇਸ ਨੂੰ ਹੋਮੇ ਨਾਲ ਨੀ ਲੈਂਦਾ। ਮੈਂ ਕੁਛ ਵੀ ਉੱਥੋਂ ਦਾਤ ਮਿਲਦੀ, ਮੈਂ ਚੌਂ ਕੁੰਟੀ ਰੌਲਾ ਪਾਨਾ, ਗੁਰੂ ਰਾਮਦਾਸ ਮੈਨੂੰ ਬਖਸ਼ ਦੇ, ਮੈਂ ਤੇਰੀ ਵਡਿਆਈ ਦਾ ਜ਼ਿਕਰ ਕਰਨ ਚੱਲਾਂ। ਪਿਆਰਿਓ, ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਗਿਆਨੀ ਠਾਕਰ ਸਿੰਘ ਕੋਏ ਆ, ਉਹ ਨਾ ਦਰਬਾਰ ਸਾਹਿਬ ਦੀ ਪਰਿਕਰਮਾ ਚ ਜਾ ਰਹੇ ਸਨ। ਇੱਕ ਕਾਲੀ ਕੰਬਲੀ ਵਾਲੇ ਉਹ ਮੱਥਾ ਟੇਕ ਰਹੇ ਸਨ ਹਨੇਰੇ। ਚਲੋ ਥੋੜੇ ਬਾਤੇ ਉਦੋਂ ਲੈਂਪ ਸਨ ਜੀ, ਤੇ ਉਹ ਲੰਘ ਗਏ, ਅੰਦਰ ਜਾ ਕੇ ਦੇਗ ਵੀ ਕਰਾਈ, ਕੀਰਤਨ ਸੁਣ ਕੇ ਆਏ। ਉਧਰ ਆਸਾਂ ਕੀ ਵਾਰ ਤੋਂ ਬਾਅਦ ਦਿਨ ਦਾ ਚੜਾਅ ਹੋਇਆ, ਤੇ ਉਹ ਕੰਬਲੀ ਵਾਲਾ ਅਜੇ ਵੀ ਮੱਥਾ ਟੇਕਦਾ ਨਾ, ਉਹ ਪੁਰਖ ਦਰਸ਼ਨੀ ਡਿਉੜੀ ਤੱਕ ਪਹੁੰਚ ਗਏ। ਗਿਆਨੀ ਠਾਕੁਰ ਸਿੰਘ ਖਲੋ ਗਏ, ਮਨ ਚ ਆਇਆ ਇਹ ਤਾਂ ਸਵੇਰ ਦੇ ਮੱਥਾ ਟੇਕਦਾ ਪਿਆ ਸੀ, ਇਹ ਕੌਣ ਨੇ? ਉਹ ਰੋਗਿਆ ਮੱਥਾ ਟੇਕਿਆ, ਮੱਥਾ ਰਗੜ ਰਹੇ ਸਨ। ਇਹ ਪ੍ਰੇਮ ਦੀ ਅਵਸਥਾ ਪਿਆਰਿਓ, ਗਿਆਨੀਆਂ ਦੇ ਵਸ ਦੀ ਗੱਲ ਨਹੀਂ। ਰੂਹਾਨੀਅਤ ਤਾਂ ਹੁੰਦੀ ਕਮਲਿਆਂ ਦਾ ਟੂਲਾ ਹੈ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕਿਨੂੰ ਨੀ ਕਿਹਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਭਗਤ ਨਾਮਦੇਵ ਕਹਿੰਦੇ ਮੈਂ ਬੌਰੀ ਮੇਰਾ ਰਾਮ ਪਤਾਰ। ਭਗਤ ਕਬੀਰ ਸਾਹਿਬ ਮਹਾਰਾਜ ਜੀ ਬਚਨ ਕਰਦੇ ਆ ਕਿ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਉਹ ਜਦੋਂ ਮੱਥਾ ਟੇਕ ਕੇ ਸਿਰ ਚੁੱਕਿਆ, ਗਿਆਨੀ ਠਾਕੁਰ ਸਿੰਘ ਜੀ ਪਹਿਚਾਣ ਗਏ। ਉਹਨਾਂ ਦੇਖਿਆ ਵੀ ਇਹ ਤਾਂ ਮਸਤੂਆਣੇ ਵਾਲੇ ਨੇ, ਸੰਤ ਬਾਬਾ ਅਤਰ ਸਿੰਘ ਜੀ। ਗਿਆਨੀ ਜੀ ਨੂੰ ਉਹ ਵੀ ਪਹਿਚਾਣ ਗਏ। ਉਹਨਾਂ ਨੇ ਇੱਕ ਸ਼ਬਦ ਕਿਹਾ, ਉਹਨਾਂ ਨੇ ਕਿਹਾ ਬਾਬਾ ਜੀ ਗੁਰਬਾਣੀ ਬਚਨ ਕਰਦੀ ਹੈ ਸੁਰਤੀ ਵਾਲਾ, ਦੂਰੋਂ ਬੈਠ ਕੇ ਸੁਰਤ ਨਾਲ ਸਜਦਾ ਕਰੇ ਉਹਦਾ ਮੱਥਾ ਉੱਥੇ ਵੀ ਟਿਕ ਜਾਂਦਾ, ਦੂਰੀ ਕਰਕੇ ਵੀ। ਤੁਸੀਂ, ਮੈਂ ਸਵੇਰ ਦਾ ਦੇਖ ਰਿਹਾ,

0: ਆਪਾਂ ਕਿਉਂਕਿ ਇਸ ਵਿਸ਼ੇ ਤੇ ਗੱਲ ਵੀ ਨਹੀਂ ਯਾਦ ਹੀ ਕਰਦੇ, ਕਿਉਂਕਿ ਸਾਨੂੰ ਡਰ ਵੀ ਲੱਗਦਾ ਹੈ, ਤੇ ਸਭ ਤੋਂ ਜ਼ਿਆਦਾ ਇਸ ਵਿਸ਼ੇ ਨੇ ਤੰਗ ਕੀਤਾ ਪਿਆ ਦੁਨੀਆ। ਕੱਲੀ ਮੈਂ ਸਿੱਖਾਂ ਦੀ ਗੱਲ ਨਹੀਂ ਕਰਾਂਗਾ, ਤੇ ਇਹਦਾ ਹੰਕਾਰ ਵੀ ਕੋਈ ਨਾ ਕਰੇ। ਉਂਜ ਭੱਟਾ ਨੇ ਕਿਹਾ ਕਿ ਗੁਰੂ ਰਾਮਦਾਸ ਨੇ ਕਾਮ ਨੂੰ ਵਾਲਾਂ ਤੋਂ ਪਕੜ ਕੇ ਪਟਕਾ ਕੇ ਧਰਤੀ ਤੇ ਮਾਰਿਆ, ਗੁਰੂ ਰਾਮਦਾਸ ਦੇ ਨੇੜੇ ਨਹੀਂ ਢੁਕਦਾ ਕਾਮ। ਫਿਰ ਅਰਸ਼ ਨੇ, ਤੁਸੀਂ ਇੱਕ ਪਾਠ ਕਰਦੇ ਹੋ, ਕਾਮ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਂ ਪਰਵਾਰੇ। ਪਰ ਸਭ ਤੋਂ ਜ਼ਿਆਦਾ ਪੂਰੀ ਦੁਨੀਆ ਚ ਜੀ ਇੰਨੀ ਕੁ ਵਾਸ਼ਨਾ, ਇਹ ਕਿਉਂ ਬੰਦੇ ਨੂੰ ਸਭ ਤੋਂ ਵੱਧ ਕਾਬੂ ਕਰੀ ਬੈਠੇ? ਕਾਮ, ਉਂਝ ਹਿੰਦੂ ਧਰਮ ਦੇ ਅੰਦਰ ਬਾਣੀ ਸ਼ਬਦ ਹੁੰਦਾ, ਚਾਰ ਪਦਾਰਥਾਂ ਵਿੱਚ ਕਾਮ ਇੱਕ ਪਦਾਰਥ ਹੈ, ਧਰਮ ਅਰਥ ਕਾਮ ਮੋਕਸ਼। ਉੱਥੇ ਕਾਮ ਦਾ ਅਰਥ ਕਈਆਂ ਕਾਮਨਾ ਕੀਤਾ, ਇਹ ਕਿਉਂ? ਇਹਦਾ ਇੱਕੋ ਕਾਰਨ, ਕਿਉਂਕਿ ਸਾਡੀ ਤੁਹਾਡੀ ਪੈਦਾਇਸ਼ ਦਾ ਜ਼ਰੀਆ ਹੀ ਇਹ, ਕਿਉਂਕਿ ਅਸੀਂ ਇਹਦੀ ਗੱਲ ਨਹੀਂ ਕਰਦੇ। ਮੈਨੂੰ ਪਤਾ ਇਹਦੀ ਤਾਕਤ ਇੰਨੀ ਕਿ ਗੁਰਮੁਖੋ ਸੱਚ ਇਹ ਵੇ ਕਿ ਬੰਦਾ ਮੰਜੀ ਤੇ ਪਿਆ ਹੋਵੇ, ਇੰਦਰੀਆਂ ਜਵਾਬ ਦੇ ਜਾਣ, ਇਹ ਏਡਾ ਭੈੜਾ ਬੰਦੇ ਦੀ ਸੁਰਤ ਵਿੱਚ ਵੀ ਚੱਲੀ ਜਾਂਦਾ। ਇੰਦਰੀਆਂ ਜਵਾਬ ਦੇ ਗਈਆਂ, ਅੰਦਰ ਅੰਦਰ ਟਿਕਿਆ ਕਿਤੇ? ਮਹਾਰਾਜ ਦਾ ਇੱਕ ਬਚਨ ਹੁੰਦਾ ਜੀ, ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਇਹਦੇ ਤੋਂ ਸਿਰ ਬਚਾ ਸਕਦਾ ਤੇ ਗੁਰੂ ਰਾਮਦਾਸ ਦਾ ਸ਼ਬਦ ਹੀ ਬਚਾ ਸਕਦਾ। ਫਿਰ ਧਿਆਨ ਨਾਲ ਸੁਣਿਓ ਮੇਰੀ ਬੇਨਤੀ। ਕਹਿੰਦੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ, ਚਾਹੇ ਬੀਬੀ ਹੋਵੇ ਚਾਹੇ ਬੰਦਾ ਹੋਵੇ, ਤੇ ਜਦੋਂ ਬੋਲਦਾ ਹੈ ਅੰਜ ਬੋਲਦਾ ਜਿਵੇਂ ਸੱਤਵੇਂ ਪਤਾਲ ਚੋਂ ਆਵਾਜ਼ ਨਿਕਲਦੀ ਹੈ, ਅੱਖਾਂ ਚ ਪਾਣੀ ਵਗਦਾ ਹੈ, ਮੰਜੇ ਤੇ ਪਿਆ ਹੈ। ਕਹਿੰਦੇ ਵੇਖੋ ਏ, ਕੋਈ ਮਸ਼ੀਨ ਕੋਈ ਨਹੀਂ ਇਹਨੂੰ ਅਜੇ ਵੇਖਣ ਵਾਲੀ, ਪਰ ਕਹਿੰਦੇ ਇਹਦੇ ਅੰਦਰ ਦੀ ਸੁਰਤ ਅਜੇ ਵੀ ਕਾਮ ਦੇ ਫੁਰਨਿਆਂ ਦੀ ਮਧਾਣੀ ਰੜਕਦੀ ਪਈ। ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬਲ ਬੁੱਧ ਨਾਠੀ ਤਾਂ ਕਾਮ ਪਵਸ ਮਧਾਣੀ। ਗੁਰੂ ਰਾਮਦਾਸ ਕਹਿੰਦੇ ਆ ਕਾਮ ਕ੍ਰੋਧ ਇੱਕ ਤੁਕ ਹੈ। ਮੈਂ ਚਲੋ ਸ਼ਬਦ ਨਹੀਂ ਸਨ ਬੋਲਣੇ, ਪਰ ਸੱਚੀ ਤੁਹਾਨੂੰ ਦੱਸਾਂ, ਕਿਉਂਕਿ ਇਸ ਬਾਰੇ ਅਸੀਂ ਨਾ ਸੰਗਤ ਚ ਗੱਲ ਖੁੱਲ ਕੇ ਕਰ ਸਕਦੇ ਹਾਂ, ਕਿਉਂਕਿ ਜੇ ਕਰੋਗੇ ਤੇ ਅਰਥ ਹੋਰ ਹੋ ਜਾਣੇ। ਦੇਖੋ ਜੀ ਕੀ ਗੱਲਾਂ ਕਰਦੇ ਰਹੇ। ਇੱਕ ਗੁਰੂ ਗ੍ਰੰਥ ਸਾਹਿਬ ਤੁਕ ਹੁੰਦੀ ਏ, ਜੇ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਗ। ਇਹਦੇ ਸੰਪਰਦਾਇ ਅਰਥ ਕਰਕੇ ਦੇਖਿਓ, ਉਂਜ ਵੈਸੇ ਹੀ ਜੇ ਮਾਇਆ ਜੋ ਪੈਦਾ ਹੋਇਆ ਅਰਥ ਕੀਤੇ ਆ। ਜੇ ਤੇ ਉਪਜੀ, ਉਹ ਬੰਦਿਆ ਤੈਨੂੰ ਕਾਮ ਨੇ ਇੰਨਾ ਕੁ ਪੀੜ ਦਿੱਤਾ, ਜਿਸ ਰਸਤੇ ਰਾਹੀਂ ਤੇਰਾ ਜਨਮ ਹੋਇਆ ਤੂੰ ਮਰਦੇ ਦਮ ਤੱਕ ਵੀ ਤੇਰੀ ਸੁਰਤ ਉਸੇ ਰਸਤੇ ਤੇ। ਪੀਵਤ ਮਰਦਨ ਲਾਗ। ਮੇਰੀ ਬੇਨਤੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਦੋ ਗੱਲਾਂ, ਇੱਕ ਕਾਮ ਤੇ ਕ੍ਰੋਧ, ਬੜਾ ਜ਼ਿਕਰ ਇਹਨਾਂ ਦਾ ਹੁੰਦਾ। ਮਹਾਰਾਜ ਕਹਿੰਦੇ ਆ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ। ਇਹ ਟੁਕੜੇ ਟੁਕੜੇ ਹੋ ਜਾਣਗੇ, ਖੰਡ ਖੰਡ ਹੋ ਜਾਣਗੇ। ਕਿਵੇਂ? ਸਮਰੱਥ ਸਤਿਗੁਰੂ ਦੇ ਚਰਨਾਂ ਚਲਾ ਜਾਵੇ, ਜਿਹੜੇ ਸਭ ਨੂੰ ਖੰਡਨ ਕਰੀ ਬੈਠੇ ਨੇ, ਗੁਰੂ ਉਹਨਾਂ ਨੂੰ ਖੰਡਨ ਕਰ ਦਿੰਦਾ। ਇਹ ਮੈਂ ਕਥਾ ਕੀਤੀ, ਅੱਧਾ ਘੰਟਾ ਲੱਗਾ ਤੇ ਉਹ ਬਾਹਰ ਇੱਕ ਗਿਆਨਾ ਸਿੰਘ ਟੱਕਰ ਗਿਆ। ਕਹਿੰਦਾ ਜੀ ਇਹ ਕਿਹੜੀਆਂ ਸਾਗੀਆਂ ਤੁਸੀਂ ਸੁਣਾਉਂਦੇ ਪਏ, ਗੁਰੂ ਗ੍ਰੰਥ ਸਾਹਿਬ ਚੋਂ ਕੁਛ ਸੁਣਾਇਆ ਕਰੋ। ਮੈਂ ਕਿਹਾ ਮੇਰਾ ਰੋਣ ਨੂੰ ਦਿਲ ਕਰਦਾ, ਮੈਂ ਇਸ ਤਰੀਕਾ। ਕਹਿੰਦਾ ਕਿਉਂ? ਮੈਂ ਕਿਹਾ ਵੀ ਰੋਣ ਵਿੱਚ ਕਰਕੇ ਦਿਲ ਕਰਦਾ ਹੈ, ਮੈਂ ਅੱਧਾ ਘੰਟਾ ਵਾਸਤਾ ਪਾਉਂਦਾ ਰਿਹਾ ਗੁਰੂ ਰਾਮਦਾਸ ਦੀ ਤੁਕ, ਤੂੰ ਤੁਰਿਆ ਕਿੱਥੇ ਰਿਹਾ? ਇਹ ਸ਼ਬਦ ਹੈ ਸੁਣਿਓ, ਜਾਤਨ ਜਾਤ ਦੇਖ ਮਤ ਭਰਮੋ। ਇਹ ਤੁਕ ਧਿਆਨ ਨਾਲ ਸੁਣਿਓ, ਕਾਨੜੇ ਰਾਗ ਦੀ ਦੂਜੀ ਅਸ਼ਟਪਦੀ ਤੇ ਅੰਗ 1309। ਇਹ ਪਾਠ ਸੰਪਰਦਾਇ ਪਾਠ ਹੈ, ਜਾਤਨ ਜਾਤ ਦੇਖ ਮਤ ਭਰਮੋ। ਉਂਜ ਅਰਥ ਕੀਤੇ ਗਏ ਨੇ, ਜਾਤਨ ਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਧਿਆਵੈ ਗੋ। ਮੈਂ ਸਾਖੀ ਸੁਣਾਨਾ, ਜਾਤਨ ਜਾਤ ਦੇਖ ਮਤ ਭਰਮੋ, ਇਸ ਭੁਲੇਖੇ ਚ ਨਾ ਪਾਓ ਇਹਦੀ ਨੀਵੀਂ ਜਾਤ ਮੇਰੀ ਉੱਚੀ ਜਾਤ। ਕਹਿਣ ਲੱਗੇ ਜਾਤ ਦੀ ਕੋਈ ਅਹਿਮੀਅਤ ਨਹੀਂ, ਸੁਖ ਜਨਕ ਪਗੀ ਲਗ ਧਿਆਵੋ ਗੋ। ਸੁਖ ਦਰ ਤੇ ਸੁਖਦੇਵ ਰਾਜੀ ਜਨਕ ਦੇ ਪੈਰਾਂ ਚ ਜੁੜ ਕੇ ਉਹਨੇ ਰੱਬ ਦੀ ਬੰਦਗੀ ਕੀਤੀ। ਅਰ ਧਿਆਨ ਨਾਲ ਸੁਣਿਓ, ਕਿਉਂਕਿ ਸਾਖੀ ਰੂਪ ਸਮਝ ਪੈ ਜਾਣੀ। ਜਿਹੜਾ ਸੁਖਦੇਵ ਇਹ ਬ੍ਰਾਹਮਣ ਹੈ ਤੇ ਜਨਕ ਖੱਤਰੀ ਹੈ, ਬ੍ਰਾਹਮਣ ਖੱਤਰੀ ਦੇ ਪੈਰਾਂ ਚ ਡਿੱਗ ਪਿਆ ਜੀ, ਸੁਖ ਜਨਕ ਲੱਗੀ ਪੈਰਾਂ ਨਾਲ ਜੁੜ ਗਿਆ, ਪਗੀ ਲੱਗ ਧਿਆਵੋ ਗੋ, ਉਹ ਪੈਰਾਂ ਨਾਲ ਜੁੜ ਕੇ ਅੱਗੇ ਕਹਿੰਦੇ ਜੂਠਣ ਜੂਠ ਪਈ ਸਿਰ ਉਪਰ ਖਿਨ ਮਨਵਾ ਤਿਲ ਨਾ ਡੁਲਾਵੋ ਗੋ, ਡੁਲਾਵੇ ਗੋ। ਉਹਦੇ ਸਿਰ ਦੇ ਉੱਤੇ ਜੂਠ ਪਈ, ਪਤਲਾਂ ਪਈਆਂ, ਸਾਰਾ ਜੂਠ ਨਾਲ ਸੁਖਦੇਵ ਭਰਿਆ ਗਿਆ। ਗੁਰੂ ਰਾਮਦਾਸ ਦਾ ਬਚਨ ਕਹਿੰਦੇ ਤਿਲ ਮਾਤਰ ਵੀ ਉਹਨੇ ਆਪਣੇ ਮਨ ਨੂੰ ਡੋਲਣ ਨਹੀਂ ਦਿੱਤਾ। ਹੁਣ ਸਾਖੀ ਕੀ ਏ? ਇਹ ਤਾਂ ਪੜ੍ਹ ਦਿੱਤਾ ਕਿ ਜਾਤਨ ਜਾਤ ਦੇਖ ਮਤ ਭਰਮ, ਸੁਖ ਜਨਕ ਪਗੀ ਲਗ ਧਿਆਵੇ ਗੋ, ਜੂਠਣ ਜੂਠ ਪਈ ਸਿਰ ਉਪਰ ਖਿਨ ਮਨਵਾ ਤਿਲ ਨਾ ਦੁਲਾਵੇ ਗੋ। ਇਹਦੇ ਅਰਥ ਕੀ ਨੇ? ਅਸਲ ਚ ਕੀ ਹੈ, ਵਿਆਸ ਦੇ ਪੁੱਤਰ ਨੇ ਸੁਖਦੇਵ, ਸੁਖਦੇਵ ਨੇ 12 ਸਾਲ ਇਬਾਦਤ ਕੀਤੀ ਜੀ। ਉਂਝ ਕਿਹਾ ਜਾਂਦਾ 12 ਸਾਲ ਗਰਭ ਚ ਰਿਹਾ, ਇਹਦੇ ਅਰਥ ਰੂਹਾਨੀ ਨੇ 12 ਸਾਲ ਉਹਨੇ ਤਪੱਸਿਆ ਕੀਤੀ। ਬਾਪ ਕੋਲ ਆਇਆ, ਪਿਤਾ ਨੇ ਕਿਹਾ ਪੁੱਤਰ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਕਹਿੰਦਾ ਜੀ ਗੁਰੂ ਕਿਹਨੂੰ ਧਾਰਨ ਕਰਾਂ? ਉਹਨਾਂ ਕਿਹਾ ਜੀ ਗੁਰੂ ਧਾਰਨ ਕਰਨੀ ਤੇ ਰਾਜੇ ਜਨਕ ਕੁਲ। ਮੈਂ ਇਹ ਕਥਾ ਕਰ ਰਿਹਾ ਜਿਹੜੀ ਗੁਰੂ ਰਾਮਦਾਸ ਨੇ ਤੁਕ ਵਰਤੀ। ਰਾਜੇ ਜਨਕ ਕੁਲ ਚਲਾ ਜਾਏ, ਉਹ ਰਾਜੇ ਜਨਕ ਕੁਲ ਚਲੇ ਗਏ। ਜਦੋਂ ਗਏ ਨਾ ਜੀ ਰਾਜਾ ਜਨਕ, ਇਹ ਇੱਕ ਤਾਂ ਵੈਸੇ ਜਨਕ ਦੀ ਪਰਿਭਾਸ਼ਾ, ਜਨਕ ਸੋਏ ਜਿਨ ਜਾਣਿਆ, ਜਿਹਨੇ ਰੱਬ ਨੂੰ ਜਾਣਿਆ। ਉਂਝ ਰਾਜਾ ਜਨਕ ਬੜਾ ਪਰ ਜਨਕ ਕਈ ਹੋਏ ਨੇ ਜੀ। ਭਾਈ ਸਾਹਿਬ ਨੇ ਕਿਹਾ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਉਹ ਜਨਕ ਦੇ ਘਰ ਗਏ ਤੇ ਮਨ ਚ ਆਇਆ ਵੀ ਮੈਂ ਅੰਦਰ ਜਾਣਾ। ਉਹਦੇ ਕੋਲ ਇੱਕ ਸੀ ਤੂੰਬੀ ਤੂੰਬੜੀ, ਇੱਕ ਸੀ ਉਹਦੀ ਲੰਗੋਟੀ। ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਮੈਂ ਗੁਰੂ ਰਾਮਦਾਸ ਦੀਆਂ ਤੁਕਾਂ ਦੇ ਅਰਥ ਕਰ ਰਿਹਾ ਸਾਕੀ ਰੂਪ ਚ। ਸੁਖਦੇਵ ਲੰਗੋਟੀ ਬੰਨਦਾ ਸੀ ਜੀ, ਕੁਪੀਨ ਜੀ ਨੂੰ ਕਹਿੰਦੇ ਆ। ਉਹਦੇ ਮਨ ਚ ਆਇਆ ਅੰਦਰ ਚੱਲਾਂ ਵਾ ਤੇ ਰਾਜੇ ਦੀ ਡਿਊਟੀ ਚ ਆਪਣੀ ਉਹ ਲੰਗੋਟੀ ਟੰਗ ਗਿਆ। ਇੱਕ ਉਹਨੇ ਬੰਨੀ ਸੀ, ਦੋ ਹੀ ਚੀਜ਼ਾਂ ਸਨ, ਉਹ ਤੂੰਬੜੀ ਜੀ ਵੀ ਆਪਣੀ ਉੱਥੇ ਟੰਗ ਗਿਆ। ਜਦੋਂ ਅੰਦਰ ਗਿਆ ਤੇ ਰਾਜਾ ਜਨਕ ਆਪਣੀਆਂ ਰਾਣੀਆਂ ਚ ਬੈਠਾ। ਉੱਥੇ ਚਲੋ ਸਾਕੀਕਾਰ ਨੇ ਬਹੁਤ ਕੁਝ ਲਿਖਿਆ, ਉਹ ਕਲੋਲ ਕਰੇ ਪਿਆ, ਸੋਨਾ ਚਾਂਦੀ ਜਰਾਨੀਆਂ ਆਪਣੀਆਂ ਰਾਣੀਆਂ ਚ ਬੈਠਾ। ਸੁਖਦੇਵ ਦੇ ਮਨ ਨੂੰ ਵੱਟ ਚੜਿਆ, ਉਹ ਕਹਿੰਦਾ ਆ ਗੁਰੂ ਆ ਮੈਨੂੰ ਸਿੱਖਿਆ ਦੇਗਾ, ਜਿਹੜਾ ਆਪ ਮਾਇਆ ਵਿੱਚ ਲੁਪਤ ਹੈ, ਰਾਣੀਆਂ ਚ ਬੈਠਾ, ਸੋਨਾ ਚਾਂਦੀ ਸਭ ਕੁਝ ਪਾਇਆ, ਇਹ ਮੈਨੂੰ ਸਿੱਖਿਆ ਦੇਗਾ। ਓਨੀ ਦੇਰ ਨੂੰ ਕੀ ਹੋਇਆ, ਮਨ ਚ ਆ ਮੇਰੇ ਵਰਗਾ ਤਿਆਗੀ, ਮੈਂ ਸਿਰਫ 2 ਲੰਗੋਟੀਆਂ ਰੱਖਣਾ, ਇਹ ਇੰਨਾ ਕੁਝ ਇਕੱਠਾ ਕਰੀ ਬੈਠਾ, ਇਹ ਕਾਹਦਾ ਗੁਰੂ? ਕਹਿੰਦੇ ਇੰਨੀ ਦੇਰ ਨੂੰ ਅਜੇ ਫੁਰ ਨਹੀਂ ਬਣਿਆ। ਡਿਊਟੀ ਤੋਂ ਭੱਜਦਾ ਇੱਕ ਬੰਦਾ ਆਇਆ, ਉਹਨੇ ਕਿਹਾ ਜਨਮ ਕਿਹਾ ਰਾਜਨ ਰਾਜਨ। ਕਹਿੰਦਾ ਦੱਸੋ। ਕਹਿੰਦਾ ਸ਼ਹਿਰ ਨੂੰ ਅੱਗ ਲੱਗ ਗਈ, ਅੱਧਾ ਸ਼ਹਿਰ ਫੂਕਿਆ ਗਿਆ। ਜਨਕ ਕਹਿੰਦਾ ਛੱਡ ਪਰਾਂ ਫਿਰ ਫੂਕਿਆ ਗਿਆ ਤਾਂ ਕੀ ਹੈ? ਸੁਖਦੇਵ ਦੇ ਮਨ ਚ ਆਇਆ ਵੀ ਇਕੱਲਾ ਐਯਾਸ਼ ਨਹੀਂ, ਮੈਂ ਅੱਜ ਦੀ ਸ਼ਬਦਾਵਲੀ ਵਰਤਾਂ, ਇਹ ਪੱਥਰ ਦਿਲ ਵੀ ਲੱਗਦਾ, ਸ਼ਹਿਰ ਸੜਦਾ ਪਿਆ, ਪਰਜਾ ਸੜਦੀ ਪਈ। ਉਹ ਸੁਖਦੇਵ ਉੱਥੇ ਖਲੋਤਾ। ਇੰਨੀ ਦੇਰ ਨੂੰ ਦੂਜਾ ਉਹਨੇ ਕਿਹਾ ਰਾਜਨ ਪੂਰਾ ਸ਼ਹਿਰ ਫੂਕਿਆ ਗਿਆ। ਉਹ ਕਹਿੰਦਾ ਮੈਨੂੰ ਪਤਾ ਹੈ, ਕੋਈ ਗੱਲ ਨੀ ਸੜਨ ਦਿਓ। ਤੀਜਾ ਆਇਆ, ਉਹਨਾਂ ਕਿਹਾ ਰਾਜਨ ਸ਼ਹਿਰ ਦੇ ਸਾਰਾ ਫੂਕਿਆ ਗਿਆ, ਡਿਊੜੀ ਨੂੰ ਅੱਗ ਲੱਗ ਗਈ, ਡਿਊੜੀ ਤੱਕ ਮਹਿਲ ਤੱਕ ਅੱਗ ਪਹੁੰਚ ਗਈ। ਉਹ ਕਹਿੰਦਾ ਤਾਂ ਕੀ ਹੋਇਆ, ਸੜਨ ਦਿਓ, ਮਹਿਲ ਬਣ ਜਾਏਗਾ। ਸੁਖਦੇਵ ਦੇ ਮਨ ਚ ਆਇਆ ਇਹ ਤਾਂ ਰਾਜਾ ਹੈ, ਦੁਬਾਰਾ ਬਣਾ ਲੂਗਾ, ਮੇਰੀ ਤਾਂ ਲੰਗੋਟੀ ਕੋਈ ਸੜੀ ਸੜ ਨਾ ਜਾਏ। ਉਹ ਭੱਜਿਆ ਬਾਹਰ ਨੂੰ, ਕਿਉਂਕਿ ਡਿਊੜੀ ਟੰਗੀ ਸੀ ਨਾ, ਉਹ ਬਾਹਰ ਨੂੰ ਦੌੜਿਆ। ਉਹਨੇ ਕਿਹਾ ਮੇਰੀ ਲੰਗੋਟੀ ਸੜ ਗਈ, ਮੈਂ ਕਿੱਥੋਂ ਲਾਂਗਾ? ਜਨਕ ਨੇ ਕਿਹਾ ਗੱਲ ਸੁਣ ਮੇਰੀ। ਕਹਿੰਦਾ ਤੂੰ ਆਪਣੇ ਆਪ ਨੂੰ ਤਿਆਗੀ ਸਮਝਦਾ ਪਿਆ, ਮੇਰਾ ਸ਼ਹਿਰ ਸੜ ਗਿਆ ਪਰ ਸੜਿਆ ਕੋਈ ਨਹੀਂ, ਇਹ ਮੈਂ ਮਾਇਆ ਵਰਤਾਈ ਹੈ। ਤੂੰ ਮੇਰੇ ਤੇ ਸ਼ੱਕ ਕੀਤਾ, ਤੂੰ ਫੁਰਨਾ ਬਣਾਇਆ ਮੇਰੇ ਤੇ ਵੀ ਇਹ ਕਾਹਦਾ ਗੁਰੂ ਜਿਹੜਾ ਏਡਾ ਸੋਨੇ ਚਾਂਦੀ ਦੀਆਂ ਰਾਣੀਆਂ ਖੀਰੇ ਮੋਤੀ ਪਾਏ ਕਲੋਲਾਂ ਕਰਦਾ ਪਿਆ। ਕਹਿਣ ਲੱਗੇ ਮੈਂ ਸੋਨੇ ਚਾਂਦੀ ਰਾਣੀਆਂ ਚ ਔਲਾਦ ਚ ਕਿਉਂ ਰਹਿ ਕੇ ਵੀ ਨਿਰਲੇਪ ਹਾਂ, ਤੇਰੀ 12 ਸਾਲ ਦੀ ਭਗਤੀ ਕਾਹਦੀ, ਤੂੰ ਤਾਂ ਅਜੇ ਵੀ ਕੁਪੀਨ ਦੇ ਕੱਪੜੇ ਵੀ ਜੁੜਿਆ ਹੋ, ਕੁਪੀਨ ਮੇਰੀ। ਕਹਿੰਦਾ ਭਾਜਾ ਤੂੰ, ਤੈਨੂੰ ਕੋਈ ਉਪਦੇਸ਼ ਨਹੀਂ ਦੇਣਾ, ਤੂੰ ਗੁਰੂ ਤੇ ਸ਼ੱਕ ਕੀਤਾ, ਯਾਦ ਰੱਖਿਓ। ਉਸ ਤੋਂ ਬਾਅਦ ਉਹਦੇ ਬਾਪ ਨੇ ਸੁਖਦੇਵ ਦੇ ਪਿਤਾ ਜੀ ਨੇ ਕਿਹਾ ਪੁੱਤਰ ਜਿਹਨੂੰ ਗੁਰੂ ਬਣਾ ਲਿਆ ਉਹਦੇ ਤੇ ਸ਼ੱਕ ਨਹੀਂ ਕਰੀਦਾ, ਚੱਲ ਪਿਛਾਂ, ਤੈਨੂੰ ਉਹਦੇ ਤੋਂ ਉਪਦੇਸ਼ ਮਿਲਣਾ। ਗੁਰਮੁਖੋ ਧਿਆਨ ਨਾਲ ਮੇਰੀ ਗੱਲ ਸੁਣਿਓ। ਵਾਪਸ ਚਲੇ ਗਏ, ਜਨਕ ਨੇ ਕਿਹਾ ਨਾ ਇਹਨੂੰ ਅੰਦਰ ਨਹੀਂ ਵੜਨ ਦੇਣਾ। ਹੁਣ ਸੁਖਦੇਵ ਨੇ ਕੀ ਕੀਤਾ, ਰਾਜਾ ਜਨਕ ਰੋ, ਇਹ ਮੈਂ ਗੁਰਬਾਣੀ ਦੇ ਅਰਥ ਕਰ ਰਿਹਾ ਗੁਰਮੁਖੋ ਆਪਣੇ ਕੋਲੋਂ ਨਹੀਂ, ਰੋਜ਼ ਸਾਧੂਆਂ ਨੂੰ ਭੋਜਨ ਹੱਥੀ ਛਕਾਉਂਦਾ ਸੀ ਜੀ, ਤੇ ਬਾਅਦ ਚ ਕੀ ਕਰਦਾ ਸੀ, ਜਿਹੜੀਆਂ ਪਤਲਾਂ ਹੁੰਦੀਆਂ ਸਨ ਉਹ ਮਹਿਲ ਦੀ ਬਾਰੀ ਵਿੱਚੋਂ ਥੱਲੇ ਸੜ ਦਿੰਦਾ, ਥੱਲੇ ਸੜਕ ਜਾਂਦੀ ਸੀ। ਸੁਖਦੇਵ ਦੇ ਮਨ ਚ ਆਇਆ ਹੁਣ ਕਿਵੇਂ ਗੁਰੂ ਨੂੰ ਰਿਝਾਵਾਂ। ਉਹ ਜੀ ਉੱਥੇ ਬਾਰੀ ਥੱਲੇ ਖਲੋ ਗਿਆ ਜਿੱਥੇ ਜੂਠੀਆਂ ਪਤਲਾਂ ਸਟੀਂਦੀਆਂ ਸਨ। ਇਹਨੂੰ ਗੁਰੂ ਰਾਮਦਾਸ ਜੀ ਨੇ ਕਿਹਾ ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨਵਾ ਤਿਲ ਨਾ ਡੁਲਾਵੇ ਗੋ। ਉਹਦੇ ਸਿਰ ਚ ਜੂਠੀਆਂ ਪਤਲਾਂ, ਦਾਲ ਸਬਜ਼ੀ ਭਾਜੀ ਦਹੀਂ, ਉਹਦੇ ਸਾਰਾ ਸਿਰ ਭਰਿਆ ਗਿਆ, ਕੱਪੜੇ ਭਰੇ ਗਏ ਬੋ ਆਵੇ ਵਿੱਚੋਂ, ਪਰ ਇੱਕੋ ਦਮ ਟੇਕ ਕੇ ਬਹਿ ਗਿਆ, ਮੇਰੇ ਤੋਂ ਗਲਤੀ ਹੋ ਗਈ, ਮੈਂ ਗੁਰੂ ਲਈ ਫੁਰਨਾ ਬਣਾਇਆ। ਕਈ ਦਿਨ ਉਹਦੇ ਸਿਰ ਦੇ ਵਿੱਚ ਜੂਠ ਪੈਂਦੀ ਰਹੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ, ਇੰਨੀ ਵੱਡੀ ਤੁਹਾਡੀ ਆਪਣੇ ਗੁਰੂ ਤੇ ਸ਼ਰਧਾ ਹੋਵੇ ਤੇ ਤਾਂ ਕੁਝ ਮਿਲੇਗਾ। ਜੂਠ ਪੈਂਦੀ ਰਹੀ, ਫਿਰ ਮਨ ਚ ਆਇਆ। ਇੱਕ ਦਿਨ ਗੁਰੂ ਤਰਸ ਚ ਆਇਆ, ਉਹਨਾਂ ਕਿਹਾ ਬੁਲਾਓ ਸੁਖਦੇਵ ਨੂੰ। ਸੁਖਦੇਵ ਬੁਲਾਇਆ ਗਿਆ। ਹੁਣ ਅਗਲੀ ਅੱਧੀ ਤੁਕ ਹੈ, ਮੈਂ ਫਿਰ ਤੁਕ ਪੜਨ ਲੱਗਾ। ਜਾਤਨ ਜਾਕ ਦੇਖ ਮਤ ਭਰਮੋ ਸੁਖ ਜਨਕ ਪੱਗੀ ਲਗ ਧਿਆਵੈ ਗੋ ਜੂਠਣ ਜੂਠ ਪਈ ਸਿਰ ਉਪਰ ਖਿਨ ਮਨਵਾ ਤਿਲ ਨਾ ਡੁਲਾਵੇ ਗੋ ਮਨ ਨੀ ਡੋਲਣ ਦਿੱਤਾ ਜਦੋਂ ਕੋਲ ਆਇਆ ਕਹਿੰਦੇ ਦੱਸ ਕਿਵੇਂ ਆਇਆ ਸਰੀਰ ਚੋਂ ਬੋਲਦੀ ਪਈ ਸੀ ਜੂਠ ਦੀ ਚਰਨ ਪਕੜ ਕੇ ਕਹਿੰਦਿਆ ਜੀ ਮੈਨੂੰ ਆਤਮ ਉਪਦੇਸ਼ ਦਿਓ ਜਨਕ ਨੇ ਨੌਕਰ ਨੂੰ ਕਿਹਾ ਥਾਲੀ ਲਿਆਓ ਥਾਲੀ ਲਿਆਂਦੀ ਥਾਲੀ ਤੇਲ ਪਾ ਦਿੱਤਾ ਕਹਿਣ ਲੱਗੇ ਸਾਰੇ ਸ਼ਹਿਰ ਦਾ ਚੱਕਰ ਲਾ ਕੇ ਆ ਤੇ ਜੇ ਥਾਲੀ ਚੋਂ ਇੱਕ ਬੂੰਦ ਵੀ ਛਲਕ ਕੇ ਬਾਹਰ ਚਲੀ ਗਈ ਤੇ ਤੈਨੂੰ ਕੋਈ ਉਪਦੇਸ਼ ਨਹੀਂ ਮਿਲਣਾ ਉਹਨੇ ਖਿਨ ਤਲ ਮਨਵਾ ਤਿਲ ਨਾ ਡੁਲਾਵੋਗਾ ਅਰਥ ਮੈਂ ਕਰਨ ਲੱਗਾ ਸੁਖਦੇਵ ਨੇ ਥਾਲੀ ਫੜ ਲਈ ਜੀ ਉਹ ਥਾਲੀ ਫੜ ਕੇ ਸ਼ਹਿਰ ਚ ਗਿਆ ਜਨਕ ਨੇ ਕੀ ਕੀਤਾ ਉਹਨੇ ਫਿਰ ਮਾਇਆ ਵਰਤਾ ਦਿੱਤੀ ਇਹ ਸਾਖੀ ਨੂੰ ਧਿਆਨ ਨਾਲ ਸੁਣਿਓ ਗੁਰੂ ਰਾਮਦਾਸ ਕੋਟ ਕਰ ਰਹੇ ਉਹਨੇ ਕੀ ਕੀਤਾ ਥੋੜੀ ਜਿਹੀ ਅੱਗੇ ਗਿਆ ਤੇ ਬਾਜੇ ਵੱਜਣ ਪਏ ਸੁਖਦੇਵ ਜਵਾਨ ਤੇ ਪੈਰਾਂ ਚ ਘੁੰਗਰੀਆਂ ਪਾ ਕੇ ਨ੍ਰਿਤਕਾਰੀਆਂ ਬੀਬੀਆਂ ਨੱਚਣ ਪਈਆਂ ਧਿਆਨ ਖਿੰਡਣਾ ਹੀ ਸੀ ਆਵਾਜ਼ ਨੇ ਖਿੱਚਣਾ ਸੀ ਉਹਨੇ ਧਿਆਨ ਨਹੀਂ ਦਿੱਤਾ ਅੱਗੇ ਥੋੜਾ ਜਿਹਾ ਗਿਆ ਤੇ ਬੈਣ ਪੈ ਪੈਣ ਕੋਈ ਰੋਏ ਪਿਆ ਸੁਖਦੇਵ ਫਿਰ ਵੀ ਤੁਰੀ ਗਿਆ ਅਗਾਂਹ ਗਿਆ ਲੜਾਈ ਪਈ ਹੋਵੇ ਸੁਖਦੇਵ ਫਿਰ ਵੀ ਚਲੀ ਗਿਆ ਅੱਗੇ ਕਿਸੇ ਨੂੰ ਘਾਟਾ ਪੈ ਗਿਆ ਉਹ ਰੋਈ ਪਏ ਮੇਰਾ ਦੀਵਾਲਾ ਨਿਕਲ ਗਿਆ ਉਹਨੇ ਫਿਰ ਵੀ ਧਿਆਨ ਪੂਰਾ ਸ਼ਹਿਰ ਘੁੰਮ ਕੇ ਸੁਖਦੇਵ ਵਾਪਸ ਜਨਕ ਕੋਲ ਆ ਗਿਆ ਉਹਨੇ ਥਾਲੀ ਵਿਖਾਈ ਇੱਕ ਬੂੰਦ ਵੀ ਇੱਕ ਕਤਰਾ ਵੀ ਤੇਲ ਦਾ ਥਾਲੀ ਵਿੱਚੋਂ ਛਲਕਿਆ ਨਹੀਂ ਜਨਕ ਜੀ ਪੁੱਛਦੇ ਆ ਰਸਤੇ ਚ ਕੁਝ ਹੋਇਆ ਨਹੀਂ ਕਹਿੰਦੇ ਹੋਇਆ ਤਾਂ ਬਹੁਤ ਕੁਝ ਹੋਵੇਗਾ ਮੈਂ ਧਿਆਨ ਹੀ ਨਹੀਂ ਦਿੱਤਾ ਇਹ ਬੜਾ ਵੱਡਾ ਨੁਕਤਾ ਜੀ ਮੇਰੀ ਗੱਲ ਸੁਣਿਓ ਜਨਕ ਜੀ ਪੁੱਛਦੇ ਨੇ ਕੁਝ ਨਹੀਂ ਹੋਇਆ ਕਹਿੰਦਾ ਮਹਾਰਾਜ ਹੋਇਆ ਹੋਵੇਗਾ ਕੋਈ ਨੱਚ ਰਿਹਾ ਹੋਵੇਗਾ ਕੋਈ ਰੋ ਰਿਹਾ ਹੋਵੇਗਾ ਇਹਦਾ ਮਤਲਬ ਥੋੜੀ ਸੁਰਤ ਗਈ ਉੱਧਰ ਕੋਈ ਕਲਪ ਰਿਹਾ ਸੀ ਕਹਿੰਦੇ ਤੂੰ ਤੇਲ ਕਿਉਂ ਨੀ ਡੁੱਲਣ ਦਿੱਤਾ ਕਹਿੰਦਾ ਜੀ ਜਦੋਂ ਤੁਸੀਂ ਥਾਲੀ ਫੜਾਈ ਨਾ ਮੈਂ ਆਪਣਾ ਚਿਹਰਾ ਇਹਦੇ ਚੋਂ ਦੇਖ ਲਿਆ ਮੇਰੀ ਗੱਲ ਫਿਰ ਧਿਆਨ ਨਾਲ ਸੁਣਿਓ ਤੇਲ ਨਿਤਰਿਆ ਸੀ ਤੇ ਜਦੋਂ ਤੇਲ ਦਾ ਭਰਿਆ ਹੋਇਆ ਥਾਲੀ ਲੈ ਲਓ ਭਾਂਡਾ ਲੈ ਲਓ ਉਹਦੇ ਚੋਂ ਆਪਣਾ ਫੇਸ ਦਾ ਪ੍ਰਤੀਬਿੰਬ ਦਿਸਦਾ ਤੇਲ ਵਿੱਚੋਂ ਵੀ ਭਾਵੇਂ ਧੁੰਦਲਾ ਦਿਸਦਾ ਪਰ ਦਿਸਦਾ ਤੇ ਆਏ ਨਾ ਕਹਿੰਦਾ ਜੀ ਮੈਂ ਤਾਂ ਇੱਕੋ ਮਨ ਚ ਬਣਾ ਲਿਆ ਸੀ ਮੈਂ ਤੇਲ ਵੱਲ ਧਿਆਨ ਨਹੀਂ ਦਿੱਤਾ ਮੈਂ ਆਪਣੇ ਚਿਹਰੇ ਵੱਲ ਧਿਆਨ ਦਿੱਤਾ ਮੈਂ ਆਪਣੇ ਚਿਹਰੇ ਦੀ ਤਸਵੀਰ ਨਹੀਂ ਮਿਟਣ ਦੇਣੀ ਮੈਂ ਇਹਦਾ ਪ੍ਰਤੀਬਿੰਬ ਨਹੀਂ ਖਿੰਡਣ ਦੇਣਾ ਮੇਰੀ ਬੇਨਤੀ ਫਿਰ ਸੁਣਿਓ ਜਨਕ ਨੇ ਕਿਹਾ ਬਸ ਬੱਚਿਆ ਆ ਹੀ ਆਤਮ ਜੀਵਨ ਦਾ ਰਾਜ ਹੀ ਜਿਵੇਂ ਤੂੰ ਤੇਲ ਦੀ ਥਾਲੀ ਵਿੱਚ ਆਪਣਾ ਚਿਹਰਾ ਦੇਖ ਲਿਆ ਤੂੰ ਆਪਣੇ ਚਿਹਰੇ 'ਚ ਇੰਨੀ ਇਕਾਗਰਤਾ ਬਣਾ ਲਈ ਤੇਲ ਨੂੰ ਛਲਕਣ ਨਹੀਂ ਦਿੱਤਾ ਤੇਰਾ ਚਿਹਰਾ ਖਿੰਡਿਆ ਨਹੀਂ ਤੇ ਮੈਂ ਤੇਰੇ ਲਈ ਸੋਗ ਵੀ ਗਮੀ ਵੀ ਖੁਸ਼ੀ ਵੀ ਸਭ ਕੁਝ ਮਾਇਆ ਰਚੀ ਸੀ ਪਰ ਚੇਤੇ ਰੱਖੀ ਬੱਚਿਆ ਜਦੋਂ ਆਪਣੇ ਨਿੱਜ ਸਰੂਪ ਵੱਲ ਧਿਆਨ ਰੱਖ ਕੇ ਤੁਰੀਏ ਦੁਨੀਆਂ 'ਚ ਰਹਿੰਦਿਆਂ ਘਰ 'ਚ ਮੌਤ ਹੋ ਜਾ ਬੰਦਾ ਫਿਰ ਵੀ ਨਹੀਂ ਡੋਲਦਾ ਜੇ ਜਨਮ ਲੈ ਲੈ ਤਾਂ ਵੀ ਨਹੀਂ ਡੋਲਦਾ ਜੇ ਘਾਟੇ ਪੈ ਜਾਣ ਤਾਂ ਵੀ ਨਹੀਂ ਡੋਲਦਾ ਬੰਦਾ ਡੋਲਦਾ ਹੀ ਉਡੋਵੇ ਜਦੋਂ ਆਪਣੀ ਥਾਲੀ ਨੂੰ ਛੱਡ ਕੇ ਖੱਬੇ ਸੱਜੇ ਵੇਖਣ ਲੱਗ ਪੈਂਦਾ ਜ਼ਿੰਦਗੀ ਦੀ ਤੱਤ ਦੀ ਗੱਲ ਹੈ ਜੀ ਗੁਰੂ ਰਾਮਦਾਸ ਜੀ ਨੇ ਕਿਹਾ ਸਿੱਖੋ ਇਸ ਤਰ੍ਹਾਂ ਗੁਰੂ ਕੀ ਸੇਵਾ ਕਰਿਓ ਜੋ ਜਾਤਨ ਜਾਤ ਦੇਖ ਮਤ ਭਰਮੋ ਸੁਖ ਜਨਕ ਪਗੀ ਲਗ ਧਿਆਵੈ ਗੋ ਜੂਠਣ ਜੂਠ ਪਈ ਸਿਰ ਉਪਰ ਖਿਨ ਮਨਵਾ ਤਿਲ ਨਾ ਡੁਲਾਵੇ ਗੋ ਖਿਨ ਮਾਤਰ ਵੀ ਮਨ ਡੋਲੇ ਨਾ ਆਪਣੇ ਗੁਰੂ ਦੀ ਇਸ ਤਰ੍ਹਾਂ ਸੇਵਾ ਕਰ ਦੇਖੋ ਸਾਡੀ ਵੱਧ ਤੋਂ ਵੱਧ ਇਹੀ ਦੌੜ ਹੁੰਦੀ ਹੈ ਦੁਨਿਆਵੀ ਹੈ ਜੀ ਮੇਰੀ ਕਿ ਵੱਡੇ ਬੰਦੇ ਨਾਲ ਗੱਲਬਾਤ ਹੋ ਜਾਏ ਹਾਂਜੀ ਮੁੱਖ ਮੰਤਰੀ ਨਾਲ ਹੋ ਜਾਏ ਪ੍ਰਧਾਨ ਮੰਤਰੀ ਨਾਲ ਹੋ ਜਾਏ ਹਾਂਜੀ ਕਿਸੇ ਵੱਡੇ ਨਾਲ ਗੱਲਬਾਤ ਹੋ ਜਾਏ ਤੇ ਮਹਾਰਾਜ ਕਹਿੰਦੇ ਆ ਜਿਹੜੇ ਆਹ ਵੱਡੇ ਨੇ ਨਾ ਇਹਨਾਂ ਦੇ ਹੁਕਮ ਸੀਮਾ ਵਿੱਚ ਬੱਝੇ ਆ ਪੰਜਾਬ ਦੀ ਹਕੂਮਤ ਦਾ ਹੁਕਮ ਰਾਜਪੁਰੇ ਤੱਕ ਹੀ ਹੈ ਨਾ ਅੰਬਾਲੇ ਭਾਵੇਂ ਅਗਲਾ ਆਕੜ ਜਾਏਗਾ ਅੰਬਾਲੇ ਵਾਲੇ ਨੂੰ ਦਿੱਲੀ ਵਾਲਾ ਆਕੜ ਜਾਏਗਾ ਦਿੱਲੀ ਵਾਲੇ ਨੂੰ ਅਗਾਂ ਉੱਤਰ ਪ੍ਰਦੇਸ਼ ਵਾਲਾ ਨੋਇਡਾ 'ਚ ਖਲੋਤਾ ਕਹਿੰਦਾ ਤੇਰੀ ਪਰਵਾਹ ਨਹੀਂ ਕਰਦਾ ਦੁਨੀਆਂ ਦੇ ਬੰਦਿਆਂ ਦੇ ਹੁਕਮ ਸੀਮਾ ਵਿੱਚ ਨੇ ਗੁਰੂ ਰਾਮਦਾਸ ਕਹਿੰਦੇ ਤੈਨੂੰ ਉਸ ਨਾਮ ਨਾਲ ਜੋੜਾਂਗਾ ਜਿਹਦਾ ਹੁਕਮ ਕਰੋੜਾਂ ਬ੍ਰਹਿਮੰਡਾਂ ਵੀ ਚੱਲਦਾ ਤੇ ਲੋਕ ਪਰਲੋਕ ਵੀ ਚੱਲਦਾ ਉਹ ਮਹਾਰਾਜ ਦਾ ਸ਼ਬਦ ਹੈ ਜੀ ਸੁਣਿਓ ਸ਼ਬਦ ਹੈ ਪੌੜੀ ਹੈ ਜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਇਹ ਧੰਨ ਗੁਰੂ ਰਾਮਦਾਸ ਦੇ ਬਚਨ ਮੇਰੇ ਮਨ ਉਹ ਨਾਮ ਧਿਆ ਜੋ ਸਭਨਾ ਉੱਪਰ ਹੁਕਮ ਚਲਾਏ ਜਿਹਦਾ ਹੁਕਮ ਸਾਰੀ ਦੁਨੀਆਂ ਤੇ ਚੱਲਦਾ ਹੈ ਮਹਾਰਾਜ ਕਹਿੰਦੇ ਆ ਉਹਨੂੰ ਧਿਆ ਹੋਏ ਜਿਹਦਾ ਹੁਕਮ ਖੰਡਾ ਬ੍ਰਹਿਮੰਡਾਂ ਚੱਲਦਾ ਹੈ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਾ ਹੀ ਕੋਏ ਮਹਾਰਾਜ ਕਹਿੰਦੇ ਉਹਦਾ ਹੁਕਮ ਗੁਰੂ ਰਾਮਦਾਸ ਦੇ ਬਚਨ ਨੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਉਸ ਨਾਮ ਨਾਲ ਜੁੜ ਜਿਹੜਾ ਮਨ ਦੀ ਤ੍ਰਿਸ਼ਨਾ ਤੇ ਭੁੱਖ ਮਿਟਾ ਦਿੰਦਾ। ਅੱਗੇ ਜੀ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ। ਜਿਹਨੇ ਅੰਤਲੇ ਸਮੇਂ ਤੈਨੂੰ ਮੌਤ ਦੇ ਭੈ ਤੋਂ ਮੁਕਤ ਕਰਨਾ। ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਤੂੰ ਨਾਮ ਨਾ ਛੱਡੀ, ਗੁਰੂ ਜੀ ਦਾ ਬਚਨ ਮੰਨੀ ਜਾਈ, ਇੱਕ ਦਿਨ ਨਿੰਦਿਆ ਕਰਨ ਵਾਲੇ ਤੇਰਾ ਰੱਜ ਕੇ ਵਿਰੋਧ ਕਰਨ ਵਾਲੇ ਤੇਰੇ ਪੈਰਾਂ ਚ ਆ ਕੇ ਨਾ ਡਿੱਗੇ, ਤੇ ਤਾਂ ਕੀ ਇਹ ਗੁਰੂ ਰਾਮਦਾਸ ਕਹਿ ਰਿਹਾ। ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਨਾਮ ਅਰਾਧ ਸਭਨਾ ਤੇ ਵੱਡਾ, ਸਭ ਆਨ ਨਾਵੇਂ ਅੱਗੇ ਆਣ ਨਿਵਾਏ। ਉਸ ਨਾਮ ਅੱਗੇ ਸਾਰੀ ਦੁਨੀਆ ਝੁਕ ਜਾਂਦੀ ਹੈ ਗੁਰਮੁਖੋ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਚਵਰ ਸ਼ਤਰ ਤਖ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਤਖ਼ਤ ਦੇ ਉੱਪਰ ਬਿਰਾਜਣ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਦਾ ਗੁਰਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਰੀ, ਅਗਮ ਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸੰਗਤਾਂ ਨੂੰ ਸ਼ਾਂਤੀ ਦਾ ਉਪਦੇਸ਼ ਦਿੱਤਾ, ਸੂਰਜ ਪ੍ਰਕਾਸ਼ ਦੇ ਵਿੱਚ ਬਚਨ ਹਨ ਕਿ ਜਿਹੜੇ ਜੀਵ ਸੰਸਾਰ ਦੇ ਵਿੱਚ ਆ ਕੇ ਨਾਮ ਨਹੀਂ ਜਪਦੇ, ਔਗੁਣਾਂ ਦੇ ਵਿੱਚ ਫਸੇ ਰਹਿੰਦੇ ਹਨ, ਐਸਿਆਂ ਦੀ ਬਾਬਤ ਜਦ ਉਹ ਜਾਂਦੇ ਹਨ ਸੰਸਾਰ ਤੋਂ ਵਿਰਲਾਪ ਕਰਨਾ ਯੋਗ ਹੈ, ਪਰ ਜੋ ਆਪਣਾ ਜੀਵਨ ਸਫਲ ਬਣਾ ਕੇ ਅਨੇਕਾਂ ਨੂੰ ਜੀਵਨ ਦਾਨ ਦੇ ਕੇ ਜਾਂਦੇ ਹਨ ਉਹਨਾਂ ਦੀ ਬਾਬਤ ਵਿਰਲਾਪ ਕਰਨਾ ਯੋਗ ਨਹੀਂ। ਫਿਰ ਮਹਾਰਾਜ ਜੀ ਨੇ ਬਚਨ ਕੀਤਾ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਗਏ ਨਹੀਂ, ਨਾਮ ਲੀਏ ਤੇ ਹੋਵਤ ਹਾਜ਼ਰ। ਪਿਆਰ ਭਾਵਨਾ ਵਾਲੇ ਜਿਹੜੇ ਇੱਕ ਵਾਰੀ ਸਤਿਗੁਰਾਂ ਦਾ ਨਾਮ ਲੈਣ, ਸਤਿਗੁਰੂ ਜੀ ਉਸੇ ਵਕਤ ਹੀ ਹਾਜ਼ਰ ਹੋ ਜਾਂਦੇ ਹਨ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਈਸਵੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਆਪ ਨੀਂਹ ਰੱਖੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਮਹਾਨ ਪਵਿੱਤਰ ਆਤਮਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੋਨਾਂ ਮਹਾਂਪੁਰਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਉਸਾਰੀ ਕੀਤੀ।
ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਔਗੁਰ ਦਾਸ ਬਣਾਇਓ। ਫਿਰ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਇਹ ਸੁਭਾਗਾ ਦੇਣ ਆਇਆ ਜਿਸਨੂੰ ਬਹੁਤ ਸਾਰੇ ਅੰਗਰੇਜ਼ ਲਿਖਾਰੀਆਂ ਨੇ ਸਿੱਖ ਜਗਤ ਦੇ ਵਿੱਚ ਇੱਕ ਬੜਾ ਵੱਡਾ ਮੋੜ, ਬੜਾ ਵੱਡਾ ਟਰਨਿੰਗ ਪੁਆਇੰਟ ਦੱਸਿਆ ਹੈ। ਭਾਵੇਂ ਕਿ ਮੀਰੀ ਪੀਰੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਹੀ ਚੱਲਦੀ ਰਹੀ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਮੀਰੀ ਪੀਰੀ ਨੂੰ ਵੱਡੇ ਰੂਪ ਦੇ ਵਿੱਚ ਪ੍ਰਗਟ ਕੀਤਾ। ਇਸ ਕਰਕੇ ਸਤਿਗੁਰਾਂ ਨੂੰ ਮੀਰੀ ਪੀਰੀ ਦੇ ਮਾਲਕ ਆਖਿਆ ਜਾਂਦਾ ਹੈ। ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਰ ਦੀ ਜੇਲ੍ਹ ਦੇ ਵਿੱਚ ਜਾਂਦੇ ਹਨ, ਕੈਦੀਆਂ ਨੂੰ ਆਖਿਆ ਕਿ ਤੁਸੀਂ ਨਾਮ ਜਪੋ, ਚੱਕੀਆਂ ਆਪਣੇ ਆਪ ਹੀ ਚੱਲਦੀਆਂ ਹਨ, ਆਪਣੇ ਆਪ ਹੀ ਉਹਦੇ ਵਿੱਚ ਦਾਣੇ ਪੈਂਦੇ ਹਨ। ਬਾਬਰ ਨੂੰ ਜਦ ਪਤਾ ਚੱਲਿਆ, ਬੜੀ ਹੈਰਾਨਗੀ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ, ਕਿਉਂਕਿ ਸਤਿਗੁਰਾਂ ਦੀ ਕਿਸੇ ਵੀ ਕਿਰਿਆ ਦੇ ਉੱਪਰ ਕਿੰਤੂ ਪਰੰਤੂ ਕਰਨਾ ਬੜਾ ਵੱਡਾ ਮਹਾਂਪਾਪ ਹੈ। ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਆਈਆਂ ਸੰਗਤਾਂ ਵਾਸਤੇ ਆਪਣੇ ਹੱਥੀਂ ਆਸਾ ਆਟਾ ਪੀਸ ਕੇ ਪ੍ਰਸ਼ਾਦਾ ਤਿਆਰ ਕਰਕੇ ਲੰਗਰ ਛਕਾਇਆ ਕਰਦੇ ਸਨ। ਇੱਕ ਦਿਨ ਆਟਾ ਪੀਸ ਰਹੇ ਸਨ ਤਾਂ ਨਾਲ ਦੀ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰ ਰਹੇ ਸਨ। ਜਪਦਿਆਂ ਜਪਦਿਆਂ ਸੁਰਤ ਜੁੜ ਗਈ ਔਰ ਚੱਕੀ ਆਪਣੇ ਆਪ ਹੀ ਚੱਲਦੀ ਰਹੀ, ਦਾਣੇ ਆਪਣੇ ਆਪ ਹੀ ਪੈਂਦੇ ਰਹੇ। ਜੇ ਗੁਰੂ ਨਾਨਕ ਦੇ ਘਰ ਦੇ ਸਿੱਖ ਸੰਤਾਂ ਦੇ ਵਿੱਚ ਐਡੀ ਵੱਡੀ ਬਰਕਤ ਹੈ, ਸਤਿਗੁਰੂ ਜੀ ਤਾਂ ਆਪ ਪਰਮੇਸ਼ਰ ਹਨ। ਉਸ ਵਕਤ ਬਾਬਰ ਮਹਾਰਾਜ ਦੇ ਸਾਹਮਣੇ ਆਇਆ, ਮੱਥਾ ਟੇਕਿਆ ਤਾਂ ਮਹਾਰਾਜ ਜੀ ਨੇ ਉਹਨੂੰ ਬਾਬਰ ਨੂੰ ਜਾਬਰ ਆਖਿਆ ਕਿ ਤੂੰ ਬਹੁਤ ਭਾਰੀ ਜ਼ੁਲਮ ਕਰ ਰਿਹਾ ਹੈ, ਜਬਰ ਕਰ ਰਿਹਾ ਹੈ। ਸ਼ਬਦ ਵੀ ਉਚਾਰਨ ਕੀਤਾ, ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਗਤ ਭੀਖਿਆ ਪਾਏ, ਕੇਸਰ ਕੁਸਮ ਮਿਰਗ ਮੈਂ ਹਰਨਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਇਨੇ ਹੀ ਸਰਬੇ ਪਰਮਲ ਕਰਨਾ। ਸੋ ਮੀਰੀ ਪੀਰੀ ਗੁਰੂ ਨਾਨਕ ਦੇ ਘਰ ਵਿੱਚੋਂ ਹੀ, ਸਤਿਗੁਰਾਂ ਦੇ ਘਰ ਵਿੱਚ ਆਦਿ ਕਾਲ ਤੋਂ ਹੀ ਚੱਲਦੀ ਆਈ ਹੈ। ਜਿਹੜੇ ਲੋਕ ਆਖਦੇ ਸਨ, ਮਹਾਰਾਜ ਨੇ ਭਵਿੱਖਬਾਣੀ ਕੀਤੀ ਸੀ ਵੀ ਸਮਾਂ ਬੜਾ ਭਿਆਨਕ ਆ ਰਿਹਾ ਹੈ, ਤੁਸੀਂ ਪਰਮੇਸ਼ਰ ਦੇ ਨਾਲ ਜੁੜ ਜਾਓ, ਸਾਵਧਾਨ ਹੋ ਜਾਓ, ਪਰ ਰੱਬ ਦੇ ਪਿਆਰਿਆਂ ਦੀਆਂ ਗੱਲਾਂ ਨੂੰ ਲੋਕ ਐਵੇਂ ਕਿਵੇਂ ਹੀ ਜਾਣਦੇ ਹਨ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਵਧਾਨ ਕੀਤਾ ਸੀ, ਪਰ ਉਹ ਆਖਣ ਲੱਗੇ ਵੀ ਜਦ ਮੁਗਲ ਹਾਕਮ ਆਉਣਗੇ ਉਸ ਵਕਤ ਸਾਡੇ ਕੋਲ ਬੜੇ ਬੜੇ ਮੰਤਰ ਜਪਣ ਵਾਲੇ ਹਨ, ਉਹ ਮੰਤਰ ਜਪਣਗੇ, ਉਹ ਅੰਨੇ ਹੋ ਜਾਣਗੇ। ਉੱਥੇ ਮਹਾਰਾਜ ਜੀ ਨੇ ਉਚਾਰਨ ਕੀਤਾ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ।
ਪੀਰ ਸ਼ਬਦ ਵੀ ਵਰਤਿਆ ਹੈ, ਮੀਰ ਸ਼ਬਦ ਵੀ ਵਰਤਿਆ ਹੈ। ਥਾਨ ਮੁਕਾਮ ਜਲੇ ਬਿਜ ਮੰਦਰ, ਮੁਸ਼ ਮੁਸ਼ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਵਾ ਅੰਧਾ, ਕਿੰਨੀ ਨਾ ਪਰਚਾ ਲਾਇਆ। ਕੋਈ ਵੀ ਅੰਨਾ ਨਾ ਹੋਇਆ, ਕਿਉਂਕਿ ਇੱਕ ਸ਼ਸਤਰ ਹੁੰਦਾ ਹੈ, ਇੱਕ ਸ਼ਾਸਤਰ ਹੁੰਦਾ ਹੈ, ਇੱਕ ਗਿਆਨ ਹੈ, ਇੱਕ ਕਿਰਪਾਨ ਹੈ। ਅੰਦਰ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਹੈ ਸ਼ਸਤਰ ਦੇ ਨਾਲ, ਸ਼ਾਸਤਰ ਦੇ ਨਾਲ, ਗਿਆਨ ਦੇ ਨਾਲ। ਜੇ ਬਾਹਰ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਹੈ ਫਿਰ ਸ਼ਸਤਰ ਦੇ ਨਾਲ, ਫਿਰ ਕਿਰਪਾਨ ਦੇ ਨਾਲ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਪੀਰ ਆਖਿਆ। ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ, ਸਹਿਬ ਸਿਰੇ ਹੋਈ ਸਹਿਥੀ, ਯਹ ਹਮਾਰੇ ਪੀਰ। ਤੀਰ ਤੁਹੀਂ, ਸਹਿਥੀ ਤੁਹੀਂ, ਤੁਹੀਂ ਤਬਰ ਤਰਵਾਰ, ਨਾਮ ਤਿਉਹਾਰੋ ਜੋ ਜਪੈ, ਭਏ ਸਿੰਧ ਭਵ ਪਾਰ। ਕਾਲ ਤੁਹੀਂ ਕਾਲੀ ਤੁਹੀਂ, ਤੁਹੀਂ ਤੇਗ ਅਰ ਤੀਰ, ਤੁਹੀਂ ਨਿਸ਼ਾਨੀ ਜੀਤ ਕੀ, ਆਜ ਤੁਹੀਂ ਜਗ ਬੀਰ। ਗੁਰੂ ਪਿਆਰੀ ਸਾਧ ਸੰਗਤ ਜੀਓ, ਕਈ ਲੋਕ ਰਾਜਨੀਤੀ ਨੂੰ ਮਾੜਾ ਆਖਦੇ ਹਨ, ਕਈ ਰਾਜਨੀਤੀ ਨੂੰ ਬੇਲੋੜਾ ਆਖਦੇ ਹਨ। ਵੀ ਸਾਡੇ ਜੀਵਨ ਦੇ ਵਿੱਚ ਕੀ ਲੋੜ ਹੈ ਜੀ? ਆਪਾਂ ਕਈਆਂ ਦੇ ਕੋਲੋਂ ਸੁਣਿਆ ਹੋਵੇਗਾ ਜੀ, ਅਸੀਂ ਕੀ ਲੈਣਾ ਹੈ? ਆਪਣਾ ਖਾਣਾ ਹੈ, ਆਪਣਾ ਕਮਾਉਣਾ ਹੈ, ਜਦਕਿ ਇਹਦੇ ਵਿੱਚ ਸੱਚਾਈ ਨਹੀਂ। ਦੇਸ਼ ਵਿੱਚ ਹਰ ਇੱਕ ਵਿਅਕਤੀ ਰਾਜਨੀਤੀ ਤੋਂ ਪ੍ਰਭਾਵਿਤ ਹੁੰਦਾ ਹੈ, ਉਹਦਾ ਪ੍ਰਭਾਵ ਪੈਂਦਾ ਹੈ। ਆਦਿ ਕਾਲ ਦੇ ਵਿੱਚ ਦੇਖਿਆ ਜਾਵੇ ਰਾਜਨੀਤੀ ਹਾਵੀ ਸੀ। ਬਾਬਾ ਕਬੀਰ ਜੀ ਨੂੰ ਹੱਥ ਪੈਰ ਬੰਨ੍ਹ ਕੇ ਗੰਗਾ ਦੇ ਵਿੱਚ ਸੁੱਟਿਆ ਗਿਆ। ਰਾਜਨੀਤੀ ਭਾਰੀ ਸੀ। ਬਾਬਾ ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਸੁੱਟਿਆ ਗਿਆ, ਉਹ ਗੱਲ ਅਲੱਗ ਹੈ ਕਿ ਉਸ ਵਕਤ ਬਚਨ ਆਉਂਦੇ ਹਨ ਬਾਬਾ ਨਾਮਦੇਵ ਜੀ ਦੇ, ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ। ਹਾਥੀ ਪੈਰ ਥੱਲੇ ਮਸਲਣ ਦੀ ਬਜਾਏ ਸੁੰਡ ਦੇ ਨਾਲ ਨਮਸਕਾਰਾਂ ਕਰਦਾ ਹੈ ਬਾਬਾ ਨਾਮਦੇਵ ਜੀ ਨੂੰ। ਜਿਸ ਵਕਤ ਇਹ ਕੌਤਕ ਦੇਖੇ, ਫਿਰ ਬਾਦਸ਼ਾਹ ਜਿਹੜਾ ਸੀ ਚਰਨਾਂ ਦੇ ਵਿੱਚ ਡਿੱਗ ਪਿਆ, ਕਿਉਂਕਿ ਸਿੱਧੀ ਜਿਹੀ ਇੱਕ ਉਦਾਹਰਣ ਹੈ ਕਿ ਹਾਕਮ ਲੋਕ ਜਬਰ ਕਰਨ ਤੋਂ ਟਲਦੇ ਨਹੀਂ ਹਨ। ਜਿਵੇਂ ਮੱਛੀ ਜਿਹੜੀ ਹੈ ਨਾ, ਉਹ ਪੱਥਰ ਚੱਟ ਕੇ ਹੀ ਮੁੜਦੀ ਹੈ, ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਫਿਰ ਬਾਬਾ ਨਾਮਦੇਵ ਜੀ ਦੇ ਚਰਨਾਂ ਦੇ ਵਿੱਚ ਡਿੱਗਿਆ, ਆਖਿਆ ਮੈਨੂੰ ਕੀ ਹੁਕਮ ਹੈ, ਮੈਂ ਕਿੰਨੀਆਂ ਕਮਾਲਾਂ ਘੁਮਾਇਆ ਕਰਾਂ। ਬਾਬਾ ਨਾਮਦੇਵ ਜੀ ਆਖਣ ਲੱਗੇ, ਜ਼ਿਆਦਾ ਘੁਮਾਉਣ ਦੀ ਲੋੜ ਨਹੀਂ, ਸਾਚ ਸੀਲ ਚੱਲ ਸੁਲਤਾਨ, ਤੈਨੂੰ ਪਰਮਾਤਮਾ ਨੇ ਤਾਕਤ ਦਿੱਤੀ ਹੈ, ਉਹਦੀ ਸਹੀ ਵਰਤੋਂ ਕਰ, ਨਿਆਂ ਕਰ, ਬਸ ਤੇਰੇ ਵਾਸਤੇ ਇਹੀ ਬੰਦਗੀ ਬਣ ਜਾਵੇਗੀ, ਇਹੀ ਭਗਤੀ ਬਣ ਜਾਵੇਗੀ। ਤੋ ਰਾਜਨੀਤੀ ਵੀ ਸਾਧ ਸੰਗਤ ਜੀ ਇੱਕ ਅਤੁੱਟ ਅੰਗ ਹੈ। 52 ਬਚਨਾਂ ਵਿੱਚ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਿਖਿਆ ਹੈ ਕਿ ਸਿੱਖ ਨੇ ਰਾਜਨੀਤੀ ਵੀ ਪੜ੍ਹਨੀ ਕਰਨੀ ਹੈ, ਇਹ ਬਚਨ ਆਉਂਦੇ ਹਨ। ਸੋ ਅੱਜ ਦੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ। ਸੰਗਤਾਂ ਨੇ ਪੁੱਛਿਆ, ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਉਣਾ ਕੀਤੀਆਂ, ਸੰਗਤਾਂ ਨੇ ਪੁੱਛਿਆ ਸੀ ਕਿ ਮਹਾਰਾਜ ਅੱਜ ਤੋਂ ਪਹਿਲਾਂ ਵੱਡੇ ਵੱਡੇ ਸੂਰਮੇ ਇੱਕ ਹੀ ਤਲਵਾਰ ਧਾਰਨ ਕਰਦੇ ਰਹੇ ਹਨ, ਤੁਸੀਂ ਦੋ ਕਿਉਂ ਧਾਰਨ ਕੀਤੀਆਂ ਹਨ? ਮਹਾਰਾਜ ਨੇ ਫਰਮਾਇਆ ਕਿ ਜਿਹੜੀ ਮੀਰੀ ਵਾਲੀ ਹੈ ਉਹਦੇ ਨਾਲ ਮੀਰਾਂ ਦੀ ਮੀਰੀ ਖੋਣੀ ਹੈ, ਜਿਹੜੀ ਪੀਰੀ ਵਾਲੀ ਹੈ ਉਹਦੇ ਨਾਲ ਪੀਰਾਂ ਦੀ ਪੀਰੀ ਖੋਣੀ ਹੈ। ਸੋ ਸਾਧ ਸੰਗਤ ਜੀ, ਵਾਹਦ ਇੱਕ ਤਖਤ ਹੈ ਜਿਹੜਾ ਸੰਸਾਰ ਦੇ ਤਖਤਾਂ ਨੂੰ ਟੱਕਰ ਦੇ ਸਕਦਾ ਹੈ,
ਹੋਰ ਸੰਸਾਰ ਦੇ ਵਿੱਚ ਇਹੋ ਜਿਹਾ ਕੋਈ ਤਖਤ ਨਹੀਂ। ਜੇਕਰ ਸਹੀ ਤਰੀਕੇ ਦੇ ਨਾਲ ਚੱਲਿਆ ਜਾਵੇ, ਇਹ ਜ਼ਰੂਰ ਹੈ ਕਿ ਜੋ ਸਾਧ ਸੰਗਤ ਜੀ ਪੀਰੀ ਹੈ ਉਹ ਜੜ ਹੈ ਅਤੇ ਜਿਹੜੀ ਮੀਰੀ ਹੈ ਉਹ ਟਾਹਣੀਆਂ ਪੱਤੇ ਹਨ। ਜਿਹੜੀ ਪੀਰੀ ਹੈ ਉਹ ਨੀਂਹ ਹੈ ਅਤੇ ਜਿਹੜੀ ਮੀਰੀ ਹੈ ਉਹ ਉੱਪਰ ਉਸਰੇ ਹੋਏ ਚੁਬਾਰੇ ਹਨ। ਜੇਕਰ ਉਲਟਾ ਕੰਮ ਹੋ ਜਾਵੇ, ਜੇਕਰ ਮੀਰੀ ਅੱਗੇ ਲੱਗਣ ਦੀ ਕੋਸ਼ਿਸ਼ ਕਰੇ ਤਾਂ ਫਿਰ ਸਾਧ ਸੰਗਤ ਜੀ ਸਾਰਾ ਮਾਮਲਾ ਅਸਤ ਵਿਅਸਤ ਹੋ ਜਾਂਦਾ ਹੈ। ਪੁਰਾਣਾ ਇਤਿਹਾਸ ਵੀ ਦੇਖ ਲਿਆ ਜਾਵੇ, ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਕੋਲ ਧਰਮ ਗੁਰੂ ਹੋਇਆ ਕਰਦੇ ਸਨ, ਮਨ ਮਰਜ਼ੀ ਨਹੀਂ ਕਰਦੇ ਸਨ, ਚੱਲਦੇ ਸਨ ਉਹਨਾਂ ਦੀ ਪ੍ਰੇਰਣਾ ਦੇ ਨਾਲ। ਪੁਰਾਣਾ ਇਤਿਹਾਸ ਵੀ ਦੇਖ ਲਿਆ ਜਾਵੇ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੌਜਾਂ ਰੱਖੀਆਂ, ਘੋੜੇ ਰੱਖੇ, ਸ਼ਸਤਰ ਰੱਖੇ, ਹੁਕਮਨਾਮੇ ਜਾਰੀ ਕੀਤੇ ਕਿ ਅੱਜ ਸਮਾਂ ਬਣ ਗਿਆ ਹੈ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕੱਸਾ ਕਰ ਦਿਹੋ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਇਹਦੇ ਵਿੱਚ ਸਾਡੀ ਬਹੁਤ ਵੱਡੀ ਖੁਸ਼ੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਦੇ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਉਸਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ

ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਬਿਹਾਗੜੇ ਦੀ ਵਾਰ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਉਚਾਰਨ ਕੀਤਾ ਹੋਇਆ 19ਵਾਂ ਸ਼ਬਦ ਹੈ, ਜਿਸ ਦੇ ਵਿੱਚ ਦੋ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਪਹਿਲੇ ਸ਼ਬਦ ਵਿੱਚ ਮਹਾਰਾਜ ਜੀ ਫਰਮਾ ਰਹੇ ਹਨ, ਹਉਮੈ ਵਿੱਚ ਜਗਤ ਮੋਆ, ਮਰਦੋ ਮਰਦਾ ਜਾਏ, ਹੰਕਾਰ ਦੇ ਵਿੱਚ ਸਾਰਾ ਜਗਤ ਮਰਿਆ ਪਿਆ ਹੈ, ਮਰਦਾ ਹੀ ਜਾ ਰਿਹਾ ਹੈ, ਭਾਵ ਕਿ ਗਰਕਦਾ ਹੀ ਜਾ ਰਿਹਾ ਹੈ। ਬੜਾ ਭੈੜਾ ਔਗਣ ਹੈ ਹੰਕਾਰ ਦਾ, ਹਉਮੈ ਦਾ ਔਗਣ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਬੰਦਾ ਜਿੰਨਾ ਮਰਜ਼ੀ ਜਪ ਤਪ ਕਰੇ, ਦਾਨ ਪੁੰਨ ਕਰੇ, ਜੇਕਰ ਹੰਕਾਰ ਕਰਦਾ ਹੈ ਤਾਂ ਕਹਿੰਦੇ ਹਾਥੀ ਦੀ ਇਸ਼ਨਾਨ ਵਾਲੀ ਗੱਲ ਹੈ, ਜਿਵੇਂ ਹਾਥੀ ਨਹਾ ਧੋ ਕੇ ਫਿਰ ਆਪਣੇ ਉੱਪਰ ਚਿੱਕੜ ਮਲ ਲੈਂਦਾ ਹੈ। ਇਹਨੂੰ ਮਹਾਰਾਜ ਜੀ ਨੇ ਜਨਮ ਮਰਨ ਦਾ ਮੂਲ ਵੀ ਆਖਿਆ ਹੈ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਫਿਰ ਜੇਕਰ ਪੁਰਾਤਨ ਇਤਿਹਾਸ ਦੇਖਿਆ ਜਾਵੇ, ਜਿਹਨੇ ਵੀ ਆਪਣੇ ਜੀਵਨ ਦੇ ਵਿੱਚ ਹੰਕਾਰਿਆ, ਹੰਕਾਰ ਕੀਤਾ, ਉਹਦੀ ਬੜੀ ਦੁਰਦਸ਼ਾ ਹੋਈ। ਭਾਵੇਂ ਰਾਵਣ ਵੱਲ ਦੇਖ ਲਿਆ ਜਾਵੇ, ਭਾਵੇਂ ਹਰਨਾਕਸ਼ ਵੱਲ ਦੇਖ ਲਿਆ ਜਾਵੇ, ਜਿਨ੍ਹਾਂ ਜਿਨ੍ਹਾਂ ਵੀ ਹੰਕਾਰ ਕੀਤਾ, ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਵਿੱਚ ਵੀ ਲੰਬਾ ਚੌੜਾ ਖੁਲਾਸਾ ਕੀਤਾ ਹੈ। ਤੋ ਬਹੁਤ ਭੈੜਾ ਔਗਣ ਹੈ ਹੰਕਾਰ ਦਾ, ਇਹਦੇ ਵਿੱਚ ਜੀਵ ਜਿਹੜੇ ਹਨ ਉਹ ਗਰਕਦੇ ਜਾ ਰਹੇ ਹਨ,

ਹਨ ਉਹਨਾਂ ਚਿਰ ਤੱਕ ਹੀ ਆਪਾਂ ਪਰਮਾਤਮਾ ਦਾ ਸਿਮਰਨ ਕਰ ਸਕਦੇ ਹਾਂ, ਉਹਨੂੰ ਯਾਦ ਕਰ ਸਕਦੇ ਹਾਂ, ਚਿੰਤਨ ਕਰ ਸਕਦੇ ਹਾਂ। ਇੱਥੇ ਬੈਠ ਥੋੜ੍ਹੀ ਰਹਿਣਾ ਹੈ ਕਿਸੇ ਨੇ, ਵੱਡੀਆਂ ਵੱਡੀਆਂ ਸੋਨੇ ਦੀਆਂ ਲੰਕਾ ਜਿਨ੍ਹਾਂ ਦੀਆਂ ਸਨ ਉਹ ਵੀ ਚਲੇ ਗਏ, ਬੈਠ ਨਹੀਂ ਰਹਿਣਾ ਕਿਸੇ ਨੇ। ਜਿਹੜੇ ਚੰਗੇ ਕਰਮ ਕਰਕੇ ਜਾਂਦੇ ਹਨ ਉਹਨਾਂ ਦਾ ਨਾਮ ਰਹਿੰਦਾ ਹੈ ਜਗਤ ਦੇ ਵਿੱਚ, ਜਿਹੜੇ ਮਾੜੇ ਕਰਮ ਕਰਕੇ ਜਾਂਦੇ ਹਨ ਉਹਨਾਂ ਦਾ ਨਾਮ ਤਾਂ ਰਹਿੰਦਾ ਹੈ ਪਰ ਰਾਵਣ ਵਾਂਗੂ, ਹਰਨਾਕਸ਼ ਵਾਂਗੂ, ਦੁਸ਼ਟ ਕਰਕੇ ਪੁਕਾਰੇ ਜਾਂਦੇ ਹਨ ਸਦਾ ਵਾਸਤੇ। ਜਿੰਨਾ ਚਿਰ ਤੱਕ ਪਰਮੇਸ਼ਰ ਦਾ ਨਾਮ, ਜਿੰਨਾ ਚਿਰ ਤੱਕ ਸਰੀਰ ਦੇ ਵਿੱਚ ਦਮ ਹਨ, ਸਵਾਸ ਹੈ, ਉਹਨਾਂ ਚਿਰ ਤੱਕ ਹੀ ਆਪਾਂ ਸਿਮਰਨ ਕਰ ਸਕਦੇ ਹਾਂ। ਸੱਤਿਆ ਹੈ ਮਾਲਕ ਨੇ ਦਿੱਤੀ ਹੋਈ, ਇਹ ਗਿਣਵੇਂ ਮਿਲੇ ਹੋਏ ਹਨ, ਦਿਨੋ ਦਿਨ ਘਟ ਰਹੇ ਹਨ ਬੜੀ ਤੇਜ਼ੀ ਦੇ ਨਾਲ। ਮਹਾਰਾਜ ਜੀ ਫਰਮਾਉਂਦੇ ਹਨ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸ਼ੀਜੈ, ਕਾਲ ਅਹੇਰੀ ਫਿਰੈ ਬਦਕ ਜਿਉਂ, ਕਹੋ ਕਵਨ ਵਿਧ ਕੀਜੈ। ਇੱਕ ਇੱਕ ਸਵਾਸ ਕਰਕੇ, ਇੱਕ ਇੱਕ ਪਲ ਕਰਕੇ, ਘੜੀ ਕਰਕੇ, ਦਿਨ ਕਰਕੇ, ਇਹ ਜੀਵਨ ਜਿਹੜਾ ਹੈ ਇਹ ਮੁੱਕਦਾ ਜਾ ਰਿਹਾ ਹੈ। ਅਖੀਰ ਉਹ ਸਮਾਂ ਆ ਜਾਂਦਾ ਹੈ ਜਾਣ ਦਾ, ਕਹਿੰਦੇ ਜਦ ਜਾਵੇਗਾ ਪਰਲੋਕ ਦੇ ਵਿੱਚ, ਫਿਰ ਵਾਹਿਗੁਰੂ ਦੇ ਅੱਗੇ ਜਾ ਕੇ ਕੀ ਮੂੰਹ ਵਿਖਾਵੇਗਾ, ਕੀ ਕਰਕੇ ਆਇਆ ਹਾਂ। ਪਰਮੇਸ਼ਰ ਨੇ ਆਖਣਾ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ, ਨਾਮ ਦਾ ਧਨ ਇਕੱਠਾ ਕਰਨ ਵਾਸਤੇ ਤੂੰ ਅਜਾਈਂ ਗਵਾ ਕੇ ਆ ਗਿਆ।

ਉਹ ਤਾਂ ਸਤ ਪੁਰਸ਼ਾਂ ਦੇ ਬਚਨਾਂ ਨੂੰ, ਬਾਣੀ ਦੇ ਬਚਨਾਂ ਨੂੰ ਸੁਣ ਕੇ ਸਾਵਧਾਨ ਹੋ ਜਾਂਦੇ ਹਨ, ਚੇਤਨ ਹੋ ਜਾਂਦੇ ਹਨ ਵੀ ਨਹੀਂ ਬਈ ਜੀਵਨ ਜਾ ਰਿਹਾ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲਈਏ, ਨਿਤਨੇਮ ਕਰ ਲਈਏ, ਬਾਣੀ ਪੜ੍ਹ ਲਈਏ, ਚੰਗੇ ਕਰਮ ਕਰ ਲਈਏ, ਉਹ ਸਾਵਧਾਨ ਹੋ ਜਾਂਦੇ ਹਨ। ਪਰ ਜੋ ਅਗਿਆਨੀ ਜੀਵ ਹਨ ਉਹ ਅੰਧੇ ਕਰਮਾਂ ਦੇ ਵਿੱਚ ਹੀ, ਫੋਕਟ ਕਰਮਾਂ ਦੇ ਵਿੱਚ ਹੀ ਉਹਨਾਂ ਨੂੰ ਹੀ ਕਮਾਉਂਦੇ

ਲੋਕ ਦੇ ਵਿੱਚ ਤਾਂ ਉਹੀ ਮਨੁੱਖ ਨੂੰ ਮਿਲਦਾ ਹੈ। ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੋ ਜੀਵ ਨੇ ਆਪਣੇ ਹੁੰਦਿਆਂ ਇੱਥੇ ਕਮਾਈ ਕੀਤੀ ਹੈ, ਉੱਥੇ ਕੋਰੀਅਰ ਕਰਕੇ ਤਾਂ ਕੁਝ ਭੇਜਿਆ ਨਹੀਂ ਜਾ ਸਕਦਾ। ਜੇ ਨਾਮ ਜਪਿਆ, ਦਾਨ ਕੀਤਾ, ਭਲਾ ਕੀਤਾ, ਪਰਉਪਕਾਰ ਦੇ ਕਾਰਜ ਕੀਤੇ, ਉਹੀ ਨਾਲ ਜਾਂਦੇ ਹਨ, ਉਹੀ ਅੱਗੇ ਜਾ

ਪਰਮੇਸ਼ਰ ਦਾ ਹੁਕਮ ਹੋਵੇ, ਚੰਗੇ ਕਿਸੇ ਦੇ ਪੁੰਨ ਹੋਣ, ਭਾਗ ਹੋਣ, ਫਿਰ ਕਹਿੰਦੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਆਖਿਆ ਗਿਆ ਹੈ, ਚੰਗੇ ਕਰਮ ਕਰੀ ਚੱਲੋ, ਕਰੀ ਚੱਲੋ, ਕਰੀ ਚੱਲੋ। ਕਿਧਰੇ ਮਾਲਕ ਦਇਆ ਦੇ ਘਰ ਦੇ ਵਿੱਚ ਆ ਗਏ, ਫਿਰ ਪੂਰੇ ਸਤਿਗੁਰੂ ਦੇ ਨਾਲ ਮਿਲਾਪ ਕਰਾ ਦੇਣਗੇ। ਵਰਨਾ ਮਨੁੱਖ ਸੱਜੇ ਖੱਬੇ ਭਟਕਦਾ ਰਹਿੰਦਾ ਹੈ, ਕੋਈ ਡੰਬੀਆਂ ਪਖੰਡੀਆਂ ਦੇ ਪਿੱਛੇ, ਕੋਈ ਕੱਚੀਆਂ ਪਿੱਲਿਆਂ ਦੇ ਪਿੱਛੇ ਭਟਕਦਾ ਰਹਿੰਦਾ ਹੈ, ਪੂਰੇ ਸਤਿਗੁਰੂ ਦਾ ਮਿਲਾਪ ਨਹੀਂ ਹੁੰਦਾ। ਪਰ ਪੂਰੇ ਸਤਿਗੁਰੂ ਦੇ ਮਿਲਾਪ ਤੋਂ ਬਗੈਰ ਪਰਮੇਸ਼ਰ ਦਾ ਚਿੰਤਨ ਨਹੀਂ ਹੋ ਸਕਦਾ। ਸਤਿਗੁਰੂ ਦਾ ਹੱਥ ਹੋਵੇ, ਸਤਿਗੁਰੂ ਦੀ ਕਿਰਪਾ ਹੋਵੇ, ਤਾਂ ਹੀ ਕੋਈ

ਅੰਤਰ ਰਮ ਜਾਂਦਾ ਹੈ, ਉਹਦੀ ਰੌਂ ਚੱਲ ਪੈਂਦੀ ਹੈ। ਲਗਾਤਾਰ ਪਰਮੇਸ਼ਰ ਦਾ ਨਾਮ ਸਤਿਗੁਰੂ ਦੀ ਕਿਰਪਾ ਦੇ ਨਾਲ ਜਾਰੀ ਹੋ ਜਾਂਦਾ ਹੈ। ਸੁੱਤਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਵਿਹਾਰ ਕਰਦਿਆਂ ਪਰਿਵਾਰ ਵਿੱਚ ਵਿਚਰਦਿਆਂ ਸੰਸਾਰ ਵਿੱਚ ਵਿਚਰਦਿਆਂ ਫਿਰ ਨਾਮ ਨਹੀਂ ਭੁੱਲਦਾ ਹੈ, ਨਾਮ ਫਿਰ ਜਾਰੀ ਰਹਿੰਦਾ ਹੈ। ਅੰਤਰ ਰਵ ਰਹਿਆ, ਅੰਤਰ ਫਿਰ ਰਮਿਆ ਰਹਿੰਦਾ ਹੈ। ਜਾਹਰਦਾਰੀ ਮਾਇਲੇ ਫਰ ਜੰਦੋ ਜਨ, ਦਰ ਹਕੀਕਤ ਬਾ ਖੁਦਾਏ ਖੇਸ਼ਤਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ, ਰੱਬ ਦੇ ਪਿਆਰੇ ਦਿਖਾਈ ਤਾਂ ਇੰਜ ਪੈਂਦੇ ਹਨ ਕਿ ਜਿਸ ਤਰ੍ਹਾਂ ਪੁੱਤਰਾਂ ਧੀਆਂ ਗ੍ਰਸਤ ਸੰਸਾਰ ਦੇ ਵਿੱਚ ਫਸੇ ਹੋਏ ਹਨ, ਪਰ ਕਹਿੰਦੇ ਹਕੀਕਤ ਇਹ ਹੈ ਕਿ ਉਹ ਤਾਂ ਅੰਦਰੋਂ ਪਰਮੇਸ਼ਰ ਦੇ ਨਾਲ ਜੁੜੇ ਹੋਏ ਹੁੰਦੇ ਹਨ। ਬੜਾ ਫਰਕ ਹੁੰਦਾ ਹੈ। ਪ੍ਰੇਮੀ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਮਹਾਰਾਜ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ। ਸੱਚੇ ਪਾਤਸ਼ਾਹ ਆਖਣ ਲੱਗੇ ਮਾਂਗਟ ਪਿੰਡ ਜਾਓ। ਉੱਥੇ ਗਏ, ਕੀ ਦੇਖਿਆ ਕਿ ਭਾਈ ਬੰਨੋ ਜੀ ਦੁਕਾਨਦਾਰੀ ਕਰ ਰਹੇ ਹਨ, ਗਾਹਕਾਂ ਦੀਆਂ ਲੈਣਾਂ ਲੱਗੀਆਂ ਹੋਈਆਂ ਹਨ, ਇੱਕ ਗਾਹਕ ਦੇ ਨਾਲ ਝਗੜਾ ਕਰ ਰਹੇ ਹਨ। ਗਾਹਕ ਆਖਦਾ ਹੈ ਕਿ ਮੈਂ 5 ਪੈਸੇ ਘੱਟ ਦੇਣੇ ਹਨ, ਭਾਈ ਸਾਹਿਬ ਆਖਦੇ ਹਨ ਕਿ ਪੂਰੇ ਲੈਣੇ ਹਨ। ਮਨ ਦੇ ਵਿੱਚ ਸ਼ੰਕਾ ਹੋ ਗਿਆ। ਇਹੋ ਜਿਹੇ ਬ੍ਰਹਮ ਗਿਆਨੀ ਹੁੰਦੇ ਹਨ, 5 ਪੈਸਿਆਂ ਦੇ ਬਦਲੇ ਲੜੀ ਜਾਂਦੇ ਹਨ। ਮਾਣਯੋਗ ਮਸਕੀਨ ਸਾਹਿਬ ਜੀ ਵੀ ਕਿਹਾ ਕਰਦੇ ਸਨ, ਸੰਸਾਰ ਦੇ ਵਿੱਚ ਵਿਚਰਨਾ ਹੈ, ਦਿਮਾਗ ਅੱਗੇ ਰੱਖਣਾ ਚਾਹੀਦਾ ਹੈ, ਵਰਨਾ ਤੁਹਾਨੂੰ ਲੋਕ ਲੁੱਟ ਕੇ ਖਾ ਜਾਣਗੇ। ਜੇ ਧਰਮ ਦੀ ਦੁਨੀਆਂ ਦੇ ਵਿੱਚ ਵਿਚਰਨਾ ਹੈ, ਹਿਰਦਾ ਅੱਗੇ ਕਰ ਦੇਣਾ ਚਾਹੀਦਾ ਹੈ, ਉੱਥੇ ਕੋਈ ਗਿਣਤੀਆਂ ਮਿਣਤੀਆਂ ਨਹੀਂ। ਫਿਰ ਭਾਈ ਬੰਨੋ ਜੀ ਆਖਣ ਲੱਗੇ, ਚਲੋ ਤੁਹਾਨੂੰ ਆਪਣੇ ਘਰ ਲੈ ਕੇ ਜਾਈਏ, ਤੁਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਆਇਓ, ਤੁਹਾਡੀ ਸੇਵਾ ਕਰੀਏ। ਕਹਿੰਦੇ ਪ੍ਰਸ਼ਾਦਾ ਬਾਅਦ ਵਿੱਚ ਛਕਾਵਾਂਗੇ, ਪਹਿਲਾਂ ਤੁਹਾਡਾ ਇਸ਼ਨਾਨ ਤਾਂ ਕਰਵਾ ਲਈਏ। ਘਿਓ ਦੇ ਘੜੇ ਭਰ ਕੇ ਰੱਖੇ ਸਨ, ਘਿਓ ਦੇ ਘੜਿਆਂ ਦੇ ਨਾਲ ਇਸ਼ਨਾਨ ਕਰਵਾਇਆ। ਫਿਰ ਸ਼ੰਕਾ, ਕਿਉਂਕਿ ਸਾਡੀ ਇੱਕ ਇਹ ਬੜੀ ਫਿਤਰਤ ਹੈ, ਨਹੀਂ ਜੀ ਸੰਤ ਹੈ ਹੀ ਕੋਈ ਨਹੀਂ ਜੀ, ਗੁਰਮੁਖ ਹੈ ਹੀ ਨਹੀਂ ਕੋਈ, ਇੱਕ ਚੁਬਾਰੇ 'ਤੇ ਚੜ੍ਹਿਆ ਹੈ, ਇੱਕ ਭੁੰਜੇ ਖਲੋਤਾ ਹੈ, ਉਹਨੂੰ ਕੀ ਪਤਾ ਵੀ ਚੁਬਾਰੇ ਵਾਲੇ ਦੀ ਕੀ ਮਹਿਮਾ ਹੈ। ਜੇ 10ਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਹਨ, ਤਾਂ ਗੁਰੂ ਦੇ ਸਿੱਖ ਬ੍ਰਹਮ ਗਿਆਨੀ ਵੀ ਹਾਜ਼ਰ ਹਨ, ਨਿਤ ਅਵਤਾਰ ਹਨ। ਕਦੇ ਬੀਜ ਨਾਸ਼ ਨਹੀਂ ਹੁੰਦਾ ਹੈ, ਸਾਡੀ ਇਹ ਵੇਖਣ ਵਾਲੀ ਅੱਖ ਹੀ ਨਹੀਂ ਹੈ, ਨਾ ਗੁਰੂ ਨੂੰ ਨਾ ਮਹਾਂਪੁਰਖਾਂ ਨੂੰ। ਆਪਾਂ ਸ਼ੰਕਾ ਬੜੀ ਜਲਦੀ ਕਰਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਵੀ ਸ਼ੰਕਾ ਕੀਤਾ ਸੀ ਨਾ, ਧਰਮਸ਼ਾਲ ਕਰ ਬਹੀ ਦਾ ਇੱਕ ਥਾਓ ਨਾ ਟਿਕੈ ਟਿਕਾਇਆ, ਬਾਦਸ਼ਾਹ ਕਰ ਆਮ ਦੇ ਗੜ ਚੜ੍ਹਿਆ ਪਾਤਸ਼ਾਹ ਚੜ੍ਹਾਇਆ। ਕਹਿੰਦੇ ਪਹਿਲੇ ਸਤਿਗੁਰੂ ਤਾਂ ਗੱਦੀ ਲਾ ਕੇ ਬੈਠਦੇ ਸਨ, ਇਹਨਾਂ ਨੇ ਤਖ਼ਤ ਰਚ ਲਿਆ ਹੈ, ਸ਼ੰਕਾ ਕਰਨ ਵਾਲੇ ਪਹਿਲਾਂ ਵੀ ਸਨ। ਤਾਂ ਮਹਾਰਾਜ ਆਖਣ ਲੱਗੇ ਭਾਈ ਗੁਰਦਾਸ ਸਾਹਿਬ ਜੀ ਨੂੰ, ਤੁਸੀਂ ਹੀ ਇਹਨਾਂ ਦੇ ਸ਼ੰਕੇ ਦੀ ਨਿਵਿਰਤੀ ਕਰੋ। ਫਿਰ ਭਾਈ ਸਾਹਿਬ ਜੀ ਲਿਖਦੇ ਹਨ, ਖੇਤੀ ਵਾੜ ਜੋ ਢਿੰਗੜੀ ਕਿੱਕਰ ਆਸ ਪਾਸ ਜਿਉਂ ਬਾਗੈ, ਸੱਪ ਪਲੇਟੈ ਚੰਨਣੈ ਬੂਹੇ ਜੰਦਾ ਕੁੱਤਾ ਜਾਗੈ। ਹਰ ਮਹਾਂਪੁਰਖ ਦੇ ਸਾਹਮਣੇ ਇੱਕ ਤਰ੍ਹਾਂ ਦੀਆਂ ਪਰਿਸਥਿਤੀਆਂ ਨਹੀਂ ਹੁੰਦੀਆਂ ਹਨ, ਔਰ ਇੱਕ ਤਰ੍ਹਾਂ ਦਾ ਕਾਰਜ ਵੀ ਨਹੀਂ ਹੁੰਦਾ ਹੈ। ਕਿਸੇ ਨੂੰ ਕਿਸੇ ਕਾਰਜ ਦੇ ਵਿੱਚ ਲਾਇਆ ਜਾਂਦਾ ਹੈ, ਕਿਸੇ ਨੂੰ ਕਿਸੇ ਕਾਰਜ ਦੇ ਵਿੱਚ। ਜਿੱਤ ਨਹੀਂ ਕਰਨੀ ਚਾਹੀਦੀ, ਸਾਰਿਆਂ ਨੂੰ ਇੱਕ ਰਾਸੇ ਤੋਰ ਦਈਏ। ਭਾਈ ਘਨੱਈਆ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਜਦ ਹਾਜ਼ਰ ਹੋਏ, ਹੁਕਮ ਕੀਤਾ ਸੀ ਮਹਾਰਾਜ ਨੇ, ਸ਼ਸਤਰ ਬੰਨ੍ਹ ਕੇ ਹਾਜ਼ਰ ਹੋਵੋ। ਸੰਤ ਰਤਨਮਾਲਾ ਦੇ ਵਿੱਚ ਬਚਨ ਲਿਖੇ ਹੋਏ ਹਨ।
ਤਾਂ ਸਾਧ ਸੰਗਤ ਜੀ ਉਸ ਵਕਤ ਫਿਰ ਜਦ ਭਾਈ ਘਨੱਈਆ ਜੀ ਵੀ ਆਏ, ਸ਼ਸਤਰ ਬਸਤਰ ਤਿਆਰ ਬਰ ਤਿਆਰ ਹੋ ਕੇ, ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਗਿਆ ਕੀਤੀ, ਜਿਹੜੀ ਸੇਵਾ ਪਿਤਾ ਸਤਿਗੁਰੂ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਤੁਸੀਂ ਉਹੀ ਸੇਵਾ ਕਰੋ। ਜਲਦੀ ਸੇਵਾ ਦੇ ਵਿੱਚ ਲਾਇਆ। ਸੇਵਾ ਪੰਥੀ ਹਨ, ਨਿਰਮਲੇ ਹਨ, ਸਾਡੀਆਂ ਸੰਪਰਦਾਵਾਂ ਹਨ, ਕਿਸੇ ਦੀ ਕਿਸੇ ਕੋਈ ਸੇਵਾ ਹੈ, ਕਿਸੇ ਦੀ ਕੋਈ ਸੇਵਾ ਹੈ। ਬੜੇ ਬੜੇ ਜੰਗ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਸ਼ਾਮਿਲ ਨਹੀਂ ਕਰਦੇ ਹਨ, ਨਹੀਂ ਤੁਹਾਡੀ ਹੋਰ ਸੇਵਾ ਹੈ। ਬੜੇ ਬੜੇ ਜੰਗ ਕੀਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਭਾਈ ਮਨੀ ਸਿੰਘ ਸਾਹਿਬ ਜੀ ਨੂੰ ਨਹੀਂ ਸ਼ਾਮਿਲ ਕਰਦੇ ਹਨ, ਤੁਹਾਡੀਆਂ ਹੋਰ ਬਥੇਰੀਆਂ ਸੇਵਾਵਾਂ ਹਨ। ਸ਼ੰਕਾ ਕੀਤਾ ਸਿੱਖ ਨੇ, ਆਖਣ ਲੱਗੇ ਕਿ ਤੁਸੀਂ ਇੱਕ ਪਾਸੇ ਪੰਜ ਪੈਸਿਆਂ ਦੇ ਬਦਲੇ ਲੜੀ ਜਾਂਦੇ, ਇੱਕ ਪਾਸੇ ਘਿਓ ਦੇ ਘੜੇ ਰੋੜੀ ਜਾਂਦੇ ਹੋ। ਭਾਈ ਬੰਨੋ ਜੀ ਆਖਣ ਲੱਗੇ, ਗੁਰਮੁਖਾ ਸਾਡੀ ਕੰਡ ਦੇ ਨਾਲ ਕੰਨ ਲਾ, ਭਾਵ ਸਾਡੀ ਪਿੱਠ ਦੇ ਨਾਲ ਕੰਨ ਲਾ। ਜਿਸ ਵਕਤ ਪਿੱਠ ਦੇ ਨਾਲ ਕੰਨ ਲਾਇਆ, ਭਾਈ ਬੰਨੋ ਜੀ ਦੇ ਰੋਮ ਰੋਮ ਦੇ ਵਿੱਚ ਨਾਮ ਸੀ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਦੇ ਰੋਮ ਰੋਮ ਦੇ ਵਿੱਚ ਸਿਮਰਨ ਚੱਲਦਾ ਹੈ, ਨਾਮ ਚੱਲਦਾ ਹੈ। ਪਰਲੋਕ ਦੇ ਵਿੱਚ ਉਹੀ ਲਿਜਾਇਆ ਜਾ ਸਕਦਾ ਹੈ, ਐਸੇ ਗੁਰਮੁਖਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਕਿਉਂਕਿ ਕਮਾਈ ਹੁੰਦੀ ਹੈ, ਜਿਨ੍ਹਾਂ ਦੇ ਕਮਾਏ ਹੋਏ ਬਚਨ ਹਨ ਹੁੰਦੇ ਹਨ, ਉਹ ਤੀਰ ਵਾਂਗ ਵੱਜਦੇ ਹਨ, ਗੋਲੀ ਵਾਂਗ ਵੱਜਦੇ ਹਨ, ਜਾ ਕੇ ਐਵੇਂ ਢਿੱਲੇ ਮੱਠੇ ਬਚਨ ਨਹੀਂ ਹੁੰਦੇ ਹਨ। ਜਿਵੇਂ ਇੱਕ ਖਾਲੀ ਬੰਦੂਕ ਚੱਲਦੀ ਹੈ, ਖੜਕਾ ਦੜਕਾ ਕਰਦੀ ਹੈ, ਭਰੀ ਹੋਈ ਚੱਲਦੀ, ਅਗਲੇ ਦਾ ਸੀਨਾ ਵਿੰਨ ਦਿੰਦੀ ਹੈ। ਤਰਖਾਣ ਪਿੰਡ ਦੇ ਵਿੱਚ ਸਨ, ਲੁਧਿਆਣੇ ਦੇ ਲਾਗੇ ਪਿੰਡ ਹੈ, ਤਾਂ ਸਾਧ ਸੰਗਤ ਜੀ ਇੱਕ ਪ੍ਰੇਮੀ ਆਇਆ, ਦਾੜ੍ਹੀ ਕੱਟੀ ਹੋਈ ਸੀ, ਕੇਸ ਕੱਟੇ ਹੋਏ ਸਨ। ਆਖਿਆ, ਪ੍ਰੇਮੀਆ ਦਾੜ੍ਹੀ ਕਿਉਂ ਮਨਾਉਣਾ, ਕੇਸ ਕਿਉਂ ਕਟਾਉਣਾ? ਆਖਣ ਲੱਗਾ, ਮਹਾਰਾਜ ਸੋਹਣਾ ਲੱਗਣ ਵਾਸਤੇ। ਸੰਤ ਆਖਣ ਲੱਗੇ, ਗੁਰਮੁਖਾ ਇੰਜ ਸੋਹਣੇ ਨਹੀਂ ਬਣੀਦਾ। ਕਿਵੇਂ ਸੋਹਣੇ ਬਣੀਦਾ ਹੈ? ਆਖਣ ਲੱਗੇ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਖੰਡੇ ਦੀ ਪੌਲ ਛਕੀਏ, ਪੰਜਾਂ ਬਾਣੀਆਂ ਦੇ ਨਿਤ ਨੇਮੀ ਬਣੀਏ, ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰੀਏ, ਨਾਮ ਜਪੀਏ, ਸੰਗਤ ਦੇ ਵਿੱਚ ਬੈਠੀਏ, ਜਾ ਕੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ।

ਐਸੇ ਸਤਿਪੁਰਸ਼ਾਂ ਦਾ ਜਨਮ ਮਰਨ ਦਾ ਡਰ ਚਲਿਆ ਜਾਂਦਾ ਹੈ, ਐਸੀ ਜੀਵਨ ਪਦਵੀ ਨੂੰ ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਜਨਮ ਮਰਨ ਤੋਂ ਰਹਿ

ਜੀ ਫਰਮਾਉਂਦੇ ਹਨ ਕਿ ਇਹ ਮਰਤਬਾ ਉਸੇ ਨੂੰ ਹੀ ਮਾਲਕ ਬਖਸ਼ਿਸ਼ ਕਰਦੇ ਹਨ ਜਿਹਦੇ ਉੱਪਰ ਮਾਲਕ ਕਿਰਪਾ ਕਰਦੇ ਹਨ। ਇਹ ਕਿਰਪਾ ਦੀ ਖੇਡ ਹੈ। ਪੜ੍ਹਦੇ ਹਾਂ ਨਾ ਆਪਾਂ, ਮਹੀਨਾ ਜਾ ਰਿਹਾ ਹੈ ਸਾਵਣ ਦਾ, ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਕਰਮ ਦਾ ਭਾਵ ਕਿਰਪਾ ਹੈ, ਬਖਸ਼ਿਸ਼ ਹੈ। ਜਦੋਂ ਮਾਲਕ ਕਿਰਪਾ ਕਰੇ ਫਿਰ ਮਿਲਾਪ ਹੁੰਦਾ ਹੈ। ਜਪਜੀ ਸਾਹਿਬ ਵਿੱਚ ਮਹਾਰਾਜ ਨੇ ਪੰਜ ਖੰਡਾਂ ਦਾ ਜ਼ਿਕਰ ਕੀਤਾ ਹੈ। ਕਿਰਪਾ ਐਵੇਂ ਨਹੀਂ ਹੋ ਜਾਂਦੀ, ਐਵੇਂ ਕਿਵੇਂ ਕਿਸੇ 'ਤੇ ਹੋ ਜਾਵੇ ਲੱਖਾਂ ਵਿੱਚੋਂ ਕਿਸੇ ਇੱਕ 'ਤੇ, ਚਲੋ ਮੈਂ ਕਹਿ ਨਹੀਂ ਸਕਦਾ, ਪਰ ਪੜਾਅ ਦਰ ਪੜਾਅ ਚੱਲਣਾ ਪੈਂਦਾ ਹੈ। ਪਹਿਲਾਂ ਧਰਮ ਖੰਡ ਆਉਂਦਾ ਹੈ, ਫਿਰ ਗਿਆਨ ਖੰਡ ਆਉਂਦਾ ਹੈ, ਫਿਰ ਸ਼ਰਮ ਖੰਡ ਆਉਂਦਾ ਹੈ, ਫਿਰ ਜਾ ਕੇ ਕਿਧਰੇ ਕਰਮ ਖੰਡ ਆਉਂਦਾ ਹੈ। ਪਹਿਲਾਂ ਧਰਮ ਦੀ ਦੁਨੀਆਂ ਦੇ ਵਿੱਚ ਪ੍ਰਵੇਸ਼ ਕਰਨਾ ਪੈਂਦਾ ਹੈ, ਫਿਰ ਸੋਝੀ ਹੁੰਦੀ ਹੈ, ਮੈਂ ਵਿਛੜਿਆ ਹੋਇਆ ਹੈ ਮਾਲਕ ਦਾ ਨਾਲੋਂ, ਜਿੰਨੇ ਮਰਜ਼ੀ ਮੈਨੂੰ ਪਦਾਰਥ ਮਿਲ ਜਾਣ, ਸੁੱਖ ਨਹੀਂ ਮਿਲ ਸਕਦਾ ਜਿੰਨਾ ਚਿਰ ਤੱਕ ਮਿਲਾਪ ਨਾ ਹੋਵੇ। ਮਨ ਸ਼ਾਂਤ ਨਹੀਂ ਹੋ ਸਕਦਾ, ਠੰਡ ਨਹੀਂ ਪੈ ਸਕਦੀ ਅੰਦਰ, ਗਿਆਨ ਹੁੰਦਾ ਹੈ। ਜਦ ਇਹ ਗਿਆਨ ਹੁੰਦਾ ਹੈ ਫਿਰ ਅੱਗੇ ਚੱਲ ਕੇ ਸਾਧ ਸੰਗਤ 'ਚ ਫਿਰ ਪੁਰਸ਼ਾਰਥ ਸ਼ੁਰੂ ਹੋ ਜਾਂਦਾ ਹੈ, ਮਿਹਨਤ ਸ਼ੁਰੂ ਹੋ ਜਾਂਦੀ ਹੈ। ਜਿਨ੍ਹਾਂ ਨੇ ਇਹ ਕਮਾਈ ਕੀਤੀ, ਜਿੰਨੀ ਨਾਮ ਧਿਆਇਆ, ਗਏ ਮਸਕਤ ਘਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਫਿਰ ਜਦ ਇਹ ਪੁਰਸ਼ਾਰਥ ਕਰਦੇ ਹਨ, ਮਿਹਨਤ ਕਰਦੇ ਹਨ, ਫਿਰ ਉਹਨਾਂ ਦੇ ਉੱਪਰ ਕਰਮ ਹੁੰਦਾ ਹੈ। ਉੱਥੇ ਫਿਰ ਆਖਿਆ ਹੈ ਮਹਾਰਾਜ ਨੇ, ਕਰਮ ਖੰਡ ਕੇ ਬਾਣੀ ਜੋਰ। ਜਿੱਥੇ ਬਖਸ਼ਿਸ਼ ਹੋ ਜਾਵੇ ਬਾਣੀ ਦੇ ਵਿੱਚ, ਫਿਰ ਬਲ ਆ ਜਾਂਦਾ ਹੈ, ਸ਼ਕਤੀ ਆ ਜਾਂਦੀ ਹੈ, ਤਾਕਤ ਆ ਜਾਂਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਮਾਲਕ ਦੀ ਕਿਰਪਾ ਹੋਵੇ ਫਿਰ ਹੀ ਰਹਿਮਤ ਅੰਦਰ

ਆਪਣਾ ਰੂਪ ਵਿਖਾਲਦਾ ਹੈ ਅਤੇ ਆਪ ਹੀ ਆਪਣੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਧਿਆਨ ਜੋੜਦਾ ਹੈ। ਇਹ ਬ੍ਰਹਮ ਦ੍ਰਿਸ਼ਟੀ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸਾਰੀਆਂ ਉਦਾਹਰਨਾਂ ਲਿਖੀਆਂ ਹਨ ਵਾਰਾਂ ਦੇ ਵਿੱਚ, ਕਹਿੰਦੇ ਕਪਾਹ ਹੈ, ਫਿਰ ਕਹਿੰਦੇ ਜਾ ਕੇ ਤਾਣਾ ਪੇਟਾ ਬਣਿਆ, ਫਿਰ ਕਹਿੰਦੇ ਜਾ ਕੇ ਕੱਪੜਾ ਬਣਿਆ, ਪਰ ਸੂਤ ਦੇ ਵਿੱਚ ਇੱਕ ਹੀ ਹੈ ਨਾ। ਜਿਸ ਤਰ੍ਹਾਂ ਸੋਨਾ ਹੈ ਉਹਦੇ ਫਿਰ ਅਨੇਕ ਪ੍ਰਕਾਰ ਦੇ ਗਹਿਣੇ ਬਣ ਜਾਂਦੇ ਹਨ। ਫਿਰ ਗੁੜ ਦੀ ਉਦਾਹਰਣ ਦਿੱਤੀ ਹੈ, ਕਿਧਰੇ ਗੁੜ ਰੂਪ ਦੇ ਵਿੱਚ ਹੈ, ਕਿਧਰੇ ਰੋਹ ਰੂਪ ਦੇ ਵਿੱਚ ਹੈ, ਕਿਧਰੇ ਫਿਰ ਉਹਦੀਆਂ ਰਿਓੜੀਆਂ ਬਣ ਜਾਂਦੀਆਂ ਹਨ। ਹੈ ਤਾਂ ਤੱਤ ਸਾਰਿਆਂ ਦੇ ਵਿੱਚ ਇੱਕ ਹੀ, ਦੁਸ਼ਟ ਦੇ ਵਿੱਚ ਵੀ ਉਹੀ ਹੈ, ਸੰਤ ਵਿੱਚ ਵੀ ਉਹੀ ਹੈ। ਜਿਨ੍ਹਾਂ ਦੀ ਬ੍ਰਹਮ ਦ੍ਰਿਸ਼ਟੀ ਬਣ ਗਈ, ਫਿਰ ਉਹਨਾਂ ਨੇ ਕਹਿ ਦਿੱਤਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਸਾਰਿਆਂ ਦੇ ਵਿੱਚ ਆਪ ਹੀ ਆਪ ਹੈ।

0: ਕਿਧਰੇ ਐਸਾ ਸਰੂਪ ਧਾਰਨ ਕੀਤਾ ਮੌਨ ਹੀ ਹੋ ਜਾਂਦਾ ਹੈ, ਬੋਲਦਾ ਹੀ ਨਹੀਂ। ਕਿਧਰੇ ਕਹਿੰਦੇ ਆਪ ਹੀ ਗਿਆਨ ਧਿਆਨ ਦੀਆਂ ਗੱਲਾਂ ਸੁਣਾਉਂਦਾ ਹੈ।
1: ਪੌੜਾ ਕਿਸੈ ਨਾ ਲੱਗਈ ਸਭ ਨਾ ਹੀ ਭਾਨਾ।
0: ਐਸਾ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ

ਪਰਮੇਸ਼ਰ ਦੀ ਉਸਤਤ ਵਡਿਆਈ ਮਹਿਮਾ ਰਸਨਾ ਦੇ ਨਾਲ ਵਰਣਨ ਨਹੀਂ ਕੀਤੀ ਜਾ ਸਕਦੀ। ਐਸੇ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਹੀ ਜਾਇਆ ਜਾ ਸਕਦਾ ਹੈ, ਸਦਕੇ ਹੀ ਜਾਇਆ ਜਾ ਸਕਦਾ ਹੈ। ਜੇਤੀ ਪ੍ਰਭੂ ਜਨਾਈ ਤਸਤੇਤੀ ਰਸਨਾ ਤੇਤ ਭਨੀ, ਅਣਜਾਣਤ ਜੋ ਸੇਵੈ ਤੇਤੀ ਨਾ ਜਾਏ ਗਣੀ। ਔਰ ਆਪਾਂ ਪੜ੍ਹਦੇ ਹਾਂ ਸੋਦਰ ਵਿੱਚ ਵੀ, ਹੋਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਣ, ਨਾਨਕ ਕਿਆ ਵਿਚਾਰੇ, ਬੇਅੰਤ ਮਹਿਮਾ ਹੈ ਸਾਧ ਸੰਗਤ ਜੀ। ਆਓ ਜੋ ਪਾਵਨ ਲੜੀਵਾਰ ਹੁਕਮਨਾਮਾ ਹੈ ਉਸਦੀ ਵਿਚਾਰ

ਉਹ ਸੱਜਣ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਹਿਜ ਸੁਭਾਵਕ ਹੀ ਆ ਕੇ ਮਿਲ ਪੈਂਦੇ ਹਨ। ਭਾਵੇਂ ਇਹ ਮਿਲਾਪ ਕਿਸੇ ਦੀ ਘਾਲਣਾ ਦਾ ਫਲ ਨਹੀਂ ਹੋਇਆ ਕਰਦਾ ਹੈ, ਪ੍ਰਣਾਮ ਨਹੀਂ ਹੋਇਆ ਕਰਦਾ ਹੈ, ਤਰਸ ਹੋਇਆ ਕਰਦਾ ਹੈ, ਪਰ ਫਿਰ ਵੀ ਦੇਖਿਆ ਜਾਵੇ ਰੱਬ ਦੇ ਪਿਆਰਿਆਂ ਨੇ ਘਾਲਣਾ ਬਹੁਤ ਘਾਲੀ ਹੋਈ ਹੁੰਦੀ ਹੈ। ਬਿਨਾਂ ਘਾਲਣਾ ਘਾਲਣ ਤੋਂ ਅਰਦਾਸ ਵੀ ਨਹੀਂ ਨਿਕਲਦੀ ਹੈ ਅੰਦਰੋਂ। ਜਦੋਂ ਘਾਲਣਾ ਘਾਲ ਕੇ ਅਰਦਾਸ ਨਿਕਲਦੀ ਹੈ ਫਿਰ ਪਰਮਾਤਮਾ ਦਾ ਤਖ਼ਤ ਡੋਲ ਜਾਂਦਾ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਫਿਰ ਵਿਅਰਥ ਨਹੀਂ ਜਾਂਦੀ ਹੈ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਪਰ ਮੁਸ਼ਕਲ ਤੋ ਜੇ ਹੈ ਕਿ ਜੇ ਬੜੀ ਮੁਸ਼ਕਲ ਸੇ ਹੋਤੀ ਹੈ। ਘਾਲਣਾ ਘਾਲ ਘਾਲ ਕੇ ਇਹ ਅਰਦਾਸ ਕੀਤੀ ਜਾਂਦੀ ਹੈ, ਐਵੇਂ ਨਹੀਂ ਕੋਈ ਕਰ ਸਕਦਾ। ਤਾਂ ਕਹਿੰਦੇ ਮਾਲਕ ਵਾਹਿਗੁਰੂ ਪਰਮੇਸ਼ਰ ਆਪ ਹੀ ਸੁਭਾਵਕ ਹੀ ਫਿਰ ਆ ਕੇ ਉਹਨਾਂ ਦੇ ਹਿਰਦੇ ਦੇ ਵਿਹੜੇ ਦੇ ਵਿੱਚ ਆ ਕੇ ਖਲੋ ਜਾਂਦਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੀ ਹੈ ਮਾਤਾ ਭਾਗ ਭਰੀ, ਕਸ਼ਮੀਰ ਦੇ ਵਿੱਚ ਰਹਿਣ ਵਾਲੀ ਯਾਦ ਕਰਦੀ ਹੈ, ਨਾਲੇ ਮਹਾਰਾਜ ਦੇ ਵਾਸਤੇ ਝੋਲਾ ਤਿਆਰ ਕਰ ਰਹੀ ਹੈ, ਸੂਤ ਕੱਤ ਰਹੀ ਹੈ, ਕੱਪੜਾ ਬਣਾ ਰਹੀ ਹੈ। ਜਿਹੜੇ ਲੋਕ ਹਨ ਉਹ ਹਾਸਾ ਕਰਦੇ ਹਨ, ਮਜ਼ਾਕ ਕਰਦੇ ਹਨ, ਸੋਹਣਿਆਂ ਦੇ ਸੁਲਤਾਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਕਿਧਰੇ ਕੋਈ ਚੋਲਿਆਂ ਦੀ ਕਮੀ ਹੈ, ਕੋਈ ਕੱਪੜਿਆਂ ਦੀ ਕਮੀ ਹੈ? ਰੇਸ਼ਮ ਦੇ ਕੱਪੜੇ ਪਾਉਣ ਵਾਲੇ, ਕੀਮਤੀ ਵਸਤਰ ਪਹਿਨਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਸਧਾਰਨ ਸੂਤ ਦਾ ਚੋਲਾ ਪਾਉਣ ਵਾਸਤੇ ਆਉਣਗੇ? ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤ ਕਾਲ ਹੋਇਆਵੈ। ਭਾਈ ਰਘਬੀਰ ਸਿੰਘ ਜੀ ਵੀਰ ਨੇ ਸਿਮਰਨ ਨਾਮ ਦੀ ਪੋਥੀ ਦੇ ਵਿੱਚ ਜ਼ਿਕਰ ਕੀਤਾ ਹੈ, ਬੰਦੇ ਨੂੰ ਆਸਵੰਦ ਰਹਿਣਾ ਚਾਹੀਦਾ ਹੈ, ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਮਾਲਕ ਜ਼ਰੂਰ ਅਰਦਾਸ ਸੁਣਦਾ ਹੈ। ਉਹ ਕਹਿੰਦੇ ਉਹ ਫਿਰ ਭਾਗਾਂ ਵਾਲਾ ਦਿਨ ਆਇਆ ਜਿਸ ਵਕਤ ਸੋਹਣਿਆਂ ਦੇ ਸੁਲਤਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਾਤਾ ਭਾਗ ਭਰੀ ਦੇ ਵਿਹੜੇ ਦੇ ਵਿੱਚ ਜਾ ਕੇ ਖਲੋ ਗਏ। ਜਿਹੜੇ ਗੱਲਾਂ ਕਰਦੇ ਸਨ, ਮਜ਼ਾਕ ਕਰਦੇ ਸਨ, ਦੰਗ ਰਹਿ ਗਏ, ਦੇਖ ਕੇ ਹੈਰਾਨ ਰਹਿ ਗਏ, ਇਹ ਕਿਵੇਂ ਹੋ ਗਿਆ? ਇਸੇ ਤਰ੍ਹਾਂ ਸਾਧ ਸੰਗਤ ਜੀ ਭਾਈ ਪੱਲਾ ਵੀ ਬੇਨਤੀਆਂ ਕਰਦਾ ਹੈ ਨਾ, ਮਾਤਾ ਨੇ ਸਮਝਾਇਆ ਸੀ, ਮਾਤਾ ਸਾਖੀਆਂ ਸੁਣਾਉਂਦੀ ਹੈ ਆਪਣੇ ਬੱਚਿਆਂ ਨੂੰ ਕਿਵੇਂ ਮਨਸੁਖ ਸ਼ਾਹੂਕਾਰ 'ਤੇ ਮਹਾਰਾਜ ਨੇ ਕਿਰਪਾ ਕੀਤੀ, ਕਿਵੇਂ ਰਾਜੇ ਸੰਗਲਾਦੀਪ ਵਾਲੇ 'ਤੇ ਸ਼ਿਮਨਾਭ 'ਤੇ ਕਿਰਪਾ ਕੀਤੀ, ਐਡੀ ਦੂਰੋਂ ਚੱਲ ਕੇ ਗਏ। ਇਹ ਸਾਖੀਆਂ ਦਾ ਭਾਵ ਹੈ ਸਾਨੂੰ ਵੀ ਕੋਈ ਕਿਣਕਾ ਮਿਲ ਜਾਵੇ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅੱਜ ਕੱਲ੍ਹ ਰਿਵਾਜ ਘੱਟ ਗਿਆ ਹੈ, ਮੋਬਾਈਲਾਂ ਨੇ ਸਾਰਾ ਕੁਝ ਤੈਸ਼ ਨਹਿਸ਼ ਕਰਕੇ ਸੁੱਟ ਦਿੱਤਾ ਹੈ। ਕੋਈ ਮਾਂ ਪਿਓ ਦਾਦੇ ਪੜਦਾਦੇ ਕੋਈ ਸਾਖੀਆਂ ਨਹੀਂ ਸੁਣਾਉਂਦੇ ਹਨ, ਨਾ ਕੋਈ ਸੁਣਨ ਵਾਸਤੇ ਤਿਆਰ ਹੀ ਹੈ। ਤਾਂ ਸਾਧ ਸੰਗਤ ਜੀ ਮਨ ਦੇ ਵਿੱਚ ਜਾਗ ਲੱਗ ਗਈ ਕਿ ਮੈਨੂੰ ਵੀ ਸਤਿਗੁਰੂ ਦਰਸ਼ਨ ਦੇ ਸਕਦੇ ਹਨ ਭਾਈ ਪੱਲੇ ਦੇ। ਆਖਣ ਲੱਗੇ ਕਿਉਂ ਨਹੀਂ, ਸਤਿਗੁਰੂ ਜੀ ਸਭ ਦੀ ਸੁਣਦੇ ਹਨ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਹਾਥੀ ਕੀ ਚਿੰਘਾੜ ਪਲ ਪਹੁੰਚਤ ਪਾਛੇ, ਕੀੜੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ। ਐਸਾ ਦਰ ਹੈ ਮਾਲਕ ਦਾ, ਹਾਥੀ ਦੀ ਆਵਾਜ਼ ਬਾਅਦ ਵਿੱਚ ਪਹੁੰਚਦੀ ਹੈ, ਕੀੜੀ ਦੀ ਪੁਕਾਰ ਪਹਿਲਾਂ ਹੀ ਪਹੁੰਚ ਜਾਂਦੀ ਹੈ। ਭਾਵਨਾ ਹੋਣੀ ਚਾਹੀਦੀ ਹੈ, ਸ਼ਰਧਾ ਹੋਣੀ ਚਾਹੀਦੀ ਹੈ। ਯਾਦ ਕਰਦਾ ਹੈ, ਆਖਣ ਲੱਗੇ ਫਿਰ ਜਦ ਸਤਿਪੁਰਸ਼ਾਂ ਨੂੰ ਮਿਲੀਏ ਫਿਰ ਕੁਝ ਭੇਟਾ ਰੱਖਣੀ ਚਾਹੀਦੀ ਹੈ। ਮਾਤਾ ਨੇ ਆਖਿਆ
ਆ ਇੱਕ ਰੁਪਈਆ ਤੇ ਗੁੜ ਦੀ ਰੋੜੀ ਜਿਹੜੀ ਹੈ ਇਹ ਰੱਖ ਲੈ, ਪੱਲੇ ਦੇ ਨਾਲ ਹੀ ਬੰਨ ਕੇ ਰੱਖਦੇ ਹਨ। ਮਹਾਰਾਜ ਨੇ ਖੇਤਾਂ ਵਿੱਚ ਹੀ ਜਾ ਕੇ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ। ਲੋਕ ਦੇਖਦੇ ਰਹਿ ਗਏ, ਦੰਗ ਰਹਿ ਗਏ। ਮਿਲਦਾ ਤਾਂ ਸੁਭਾਵਿਕ ਹੀ ਹੈ, ਪਰ ਜਿਨ੍ਹਾਂ ਨੂੰ ਮਿਲਦਾ ਉਹਨਾਂ ਦੀ ਘਾਲਣਾ ਬੜੀ ਹੁੰਦੀ ਹੈ, ਸਾਧਨਾ ਬੜੀ ਹੁੰਦੀ ਹੈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਭਾਵੇਂ ਅਚਿੰਤ ਹੀ ਮਿਲਦਾ ਹੈ, ਪਰ ਜਿਨ੍ਹਾਂ ਨੂੰ ਮਿਲਦਾ ਹੈ ਪਿੱਛੇ ਸਾਧਨਾ ਬੜੀ ਹੁੰਦੀ ਹੈ, ਘਾਲਣਾ ਬੜੀ ਹੁੰਦੀ ਹੈ। ਸੁੱਤੇ ਸਿੱਧ ਕੁਝ ਨਹੀਂ ਮਿਲ ਜਾਂਦਾ, ਜੇਬ ਵਿੱਚ ਜਿੰਨੇ ਪੈਸੇ ਹਨ ਉਹਨਾਂ ਕੁਝ ਹੀ ਆਪਾਂ ਸੌਦਾ ਲੈ ਸਕਦੇ ਹਾਂ, ਖਰੀਦ ਸਕਦੇ ਹਾਂ। ਜਾਂ ਕਿਸੇ ਦੀ ਪੁਰਬਲੇ ਜਨਮਾਂ ਦੀ ਕਮਾਈ ਹੋਵੇ ਕਹਿ ਨਹੀਂ ਸਕਦੇ, ਉਂਝ ਘਾਲਣਾ ਘਾਲਣੀ ਪੈਂਦੀ ਹੈ। ਸੁਭਾਵਿਕ ਹੀ ਮਾਲਕ ਆ

ਰੂਪ ਇਸਤਰੀ ਇਸ ਤਰ੍ਹਾਂ ਜਗਿਆਸੂ ਅਰਦਾਸ ਬੇਨਤੀ ਕਰਦੇ ਹਨ ਕਿ ਉਹ ਮਾਲਕ ਸਾਰੀਆਂ ਸੁਹਾਗਣਾਂ ਭਾਵ ਕਿ ਸਾਰੇ ਗੁਰਮੁਖਾਂ ਸੰਤਾਂ ਮਹਾਂਪੁਰਖਾਂ ਦੇ ਨਾਲ ਮਿਲਦੇ ਹਨ, ਉਹਨਾਂ ਦੇ ਨਾਲ ਗੱਲਾਂ ਵੀ ਕਰਦੇ ਹਨ, ਉਹਨਾਂ ਨੂੰ ਦਰਸ਼ਨ ਵੀ ਦਿੰਦੇ ਹਨ। ਮਾਲਕ ਨੇ ਸਾਨੂੰ ਕਿਉਂ ਵਿਸਾਰਿਆ ਹੋਇਆ ਹੈ? ਤਿੰਨ ਬਚਨ ਹਨ ਸਾਧ ਸੰਗਤ ਜੀ। ਇੱਕ ਸੁਹਾਗਣ ਹੁੰਦੀ ਹੈ, ਇੱਕ ਦੁਹਾਗਣ ਹੁੰਦੀ ਹੈ, ਇੱਕ ਛੁੱਟੜ ਹੁੰਦੀ ਹੈ। ਦੋ ਗੁਣ ਹੋਣ ਚਲੋ ਕੋਈ ਗੱਲ ਨਹੀਂ, ਜਾਂ ਤਾਂ ਸਿੱਖ ਦੀ ਅਵਸਥਾ ਸੁਹਾਗਣ ਵਾਲੀ ਹੋਵੇ, ਮਿਲਾਪ ਵਾਲੀ ਹੋਵੇ, ਜਾਂ ਫਿਰ ਦੁਹਾਗਣ ਵਾਲੀ ਹੋਵੇ, ਤਾਂ ਵੀ ਕੋਈ ਗੱਲ ਨਹੀਂ। ਪੜ੍ਹਦੇ ਆਪਾਂ ਬਚਨ, ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ, ਜਿਹੜੀ ਦੁਹਾਗਣ ਹੈ ਉਹ ਝੋਰਾ ਕਰਦੀ ਹੈ, ਝੂਰਦੀ ਹੈ, ਚਿੰਤਾ ਕਰਦੀ ਹੈ ਕਿ ਸੰਤਾਂ ਨੂੰ ਤਾਂ ਮਿਲ ਗਿਆ, ਮੈਨੂੰ ਕਦ ਮਿਲੇਗਾ, ਮੇਰਾ ਕਦ ਮਿਲਾਪ ਹੋਵੇਗਾ। ਪਰ ਜਿਹੜੀ ਛੁੱਟੜ ਹੈ ਨਾ ਸਾਧ ਸੰਗਤ ਜੀ, ਉਹ ਤਾਂ ਕਿਸੇ ਕੰਮ ਦੀ ਨਹੀਂ, ਨਿਕੰਮੀ ਹੈ ਬਿਲਕੁਲ। ਕੋਈ ਰੱਬ ਦਾ ਪਿਆਰ ਨਹੀਂ, ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਪਰਉਪਕਾਰ ਦੀ ਭਾਵਨਾ ਨਹੀਂ, ਕੋਈ ਸੱਚ ਵਾਲਾ ਜੀਵਨ ਨਹੀਂ, ਬਸ ਝੂਠ ਦੇ ਉੱਪਰ ਵੀ ਜੀਵਨ ਟਿਕਿਆ ਹੋਇਆ, ਉਹਨੂੰ ਛੁੱਟੜ ਆਖਿਆ ਗਿਆ ਹੈ। ਸਿੱਖ ਦਾ ਜੀਵਨ ਛੁੱਟੜ ਵਾਲਾ ਨਹੀਂ ਹੋਣਾ ਚਾਹੀਦਾ ਹੈ। ਕਹਿੰਦੇ ਇਸ ਤਰ੍ਹਾਂ ਜੋ ਦੁਹਾਗਣ ਹੈ ਉਹ ਅਰਦਾਸਾਂ ਕਰਦੀ ਹੈ, ਬੇਨਤੀਆਂ ਕਰਦੀ ਹੈ ਕਿ ਸੁਹਾਗਣਾਂ ਨੂੰ ਤਾਂ ਮਿਲ ਗਿਆ, ਗੁਰਮੁਖਾਂ ਨੂੰ ਤਾਂ ਮਿਲ ਗਿਆ, ਸੰਤਾਂ ਨੂੰ ਤਾਂ ਮਿਲ ਗਿਆ। ਕਰਮਹੀਣ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ। ਮੇਰੀ

ਅਤੇ ਗੁਰੂ ਪਰਮੇਸ਼ਰ ਰੱਬ ਦੇ ਪਿਆਰੇ ਉਨਵ ਘਨ ਛਾਏ ਭਾਵ ਕੇ ਝੁਕ ਝੁਕ ਕੇ ਜਿਵੇਂ ਬੱਦਲ ਵਰਦੇ ਹਨ। ਇਸ ਤਰ੍ਹਾਂ ਫਿਰ ਕਹਿੰਦੇ ਉਹ ਮਾਲਕ ਝੁਕ ਕੇ ਆਪਣੇ ਪਿਆਰਿਆਂ ਨੂੰ ਮਿਲਦੇ ਹਨ, ਕਿਉਂਕਿ ਮਿਹਨਤ ਦੇ ਨਾਲ ਤਾਂ ਮਿਲਿਆ ਨਹੀਂ ਜਾ ਸਕਦਾ, ਰਹਿਮਤ ਦੇ ਨਾਲ ਮਿਲਿਆ ਜਾਂਦਾ ਹੈ। ਰੱਬ ਦੇ ਪਿਆਰੇ ਫਿਰ ਇੱਕ ਕਦਮ ਪੁੱਟਦੇ ਹਨ, ਪਰਮੇਸ਼ਰ ਫਿਰ ਹਜ਼ਾਰਾਂ ਕਦਮ ਪੁੱਟ ਕੇ ਆ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਜਿਵੇਂ ਬੱਦਲ ਝੁਕ ਝੁਕ ਕੇ ਵਰਦਾ ਹੈ, ਇਵੇਂ ਫਿਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਅਤੇ ਉਹਦੇ ਪਿਆਰੇ ਜਿਹੜੇ ਹਨ ਤਰਸ ਵਿੱਚ ਆ ਕੇ ਝੁਕ ਕੇ ਆਪ ਝੁਕਾ ਕਰਦੇ ਹਨ, ਆਪ ਲਗਾ ਕਰਦੇ ਹਨ। ਜੋ ਕਹਿੰਦੇ ਜਗਿਆਸੂ ਦੇ ਮਨ ਅਤੇ ਤਨ ਨੂੰ ਸੁਖਾਵੇ ਚੰਗੇ ਲੱਗ

ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਕਿਰਪਾ ਕਰਦੇ ਹਨ ਕਿ ਮਾਲਕ ਆਪ ਹੀ ਜਦ ਕਿਰਪਾ ਕਰਨ ਰਹਿਮਤ ਕਰਨ ਫਿਰ ਪਰਮਾਰਥ ਦੇ ਪਾਂਧੀਆਂ ਦੇ ਗੁਰਮੁਖਾਂ ਦੇ ਅੰਦਰ ਅੰਮ੍ਰਿਤ ਬਾਣੀ ਜਿਹੜੀ ਹੈ ਉਹਦਾ ਹੀ ਫਿਰ ਬਾਰਿਸ਼ ਹੁੰਦੀ ਹੈ। ਰੋਮ ਰੋਮ ਦੇ ਵਿੱਚ ਨਾਮ ਦੀਆਂ ਚਰਨਾਟਾਂ ਛਿੜਦੀਆਂ ਹਨ, ਸਵਾਸ ਗਿਰਾਸ ਦੇ ਵਿੱਚ ਨਾਮ ਚੱਲਦਾ ਹੈ, ਐਸੀ ਠੰਡ ਪੈਂਦੀ ਹੈ ਜਿਹੜੀ ਹੋਰ ਕਿਤੇ ਨਹੀਂ ਪੈਂਦੀ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜੋ ਨਾਮ ਜਪ ਕੇ ਫਿਰ ਗੁਰਮੁਖਾਂ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਠੰਡ ਪੈ ਜਾਂਦੀ ਹੈ, ਕਿਰਪਾ ਕਰਕੇ ਮਾਲਕ ਘਰ ਦੇ ਵਿੱਚ ਹਿਰਦੇ ਘਰ ਦੇ ਵਿੱਚ ਆ ਕੇ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਰਹਿਮਤ ਕੀਤੀ, ਨਾਮ ਦੀ ਮਹਿਮਾ ਸਾਨੂੰ ਦਰਸਾਉਣਾ ਕੀਤੀ ਹੈ। ਆਓ ਸਾਰੀ ਸੰਗਤ 2 ਮਿੰਟ ਵਾਸਤੇ ਨਾਮ ਦੀ ਵੀ ਹਾਜ਼ਰੀ ਲਵਾਈਏ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

403-768-1681 ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150 1090 ਐਵੀਨਿਊ ਨਾਰਥ ਈਸਟ ਕੈਲਗਰੀ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

सो दर राग आसा महला पहला एक ओंकार सतगुर।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵੜਿਆਈਆਂ ਤੁਧ ਵੇਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਾਉ ਗੁਰਪਾਸ ਹਾਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਰਤ ਬਨਤਾ ਕੋਏ ਨਾ ਕਿਸ ਕੀ ਧਰਿਆ
ਸੇਰ ਸੇਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ। ਤੇਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰੇ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ

ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ

ਦਿੱਤੇ। ਦੇਗ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਨ

ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਦਾਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ।

ਕੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

0: ਭੁੱਲ ਚੁੱਕ ਮੁਆਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਈਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਛ ਮਿਹਰ ਉਪਾਵਹੁ। ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਪਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ, ਹਉ ਪਾਪੀ ਵੱਡ ਗੁਨਹਗਾਰ। ਹਰ ਜੀਉ ਲਿਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਲਿਖੈ ਕਤਹੇ ਨਾ ਛੂਟੀਐ, ਖਿਨ ਖਿਨ ਭੁੱਲਨ ਹਾਰ। ਬਖਸਨ ਹਾਰ ਬਖਸਲੈ, ਨਾਨਕ ਪਾਰ ਉਤਾਰ। ਸੁਖ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ। ਦਰਸਨ ਪਰਸਿਐ ਗੁਰੂ ਕੈ, ਜਨਮ

ਕੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
1: ਕੈਲਗਰੀਜ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, North East, Calgary।